0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਕੀਰਤਨੀਆਂ ਸ੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤ ਆਪ ਜੀ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਸਿਮਰਨ ਅਤੇ ਪਰਉਪਕਾਰ ਵਿੱਚ ਲਾਇਆ। ਉਸ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਹਰ ਰੋਜ਼ ਗੁਰੂ ਕੀ ਉਸਤਤ ਵਿੱਚ ਸ਼ਬਦ ਸਵਈਏ ਗਾਇਨ ਕੀਤੇ ਜਾਂਦੇ ਨੇ। ਉਸ ਮਹਾਨ ਗੁਰੂ ਦੀ ਬਖਸ਼ਿਸ਼ ਹੈ ਕਿ ਉਸ ਗੁਰੂ ਦੇ ਘਰ ਵਿੱਚ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤ ਪ੍ਰਸ਼ਾਦਾ ਛਕਦੀ ਹੈ। ਕਦੇ ਵੀ ਉਸ ਮਹਾਨ ਅਸਥਾਨ ਨੂੰ ਤਾਲਾ ਨਹੀਂ ਲੱਗਦਾ, ਹਰ ਵੇਲੇ ਸੰਗਤ ਦੀ ਚਹਿਲ ਪਹਿਲ ਰਹਿੰਦੀ ਹੈ। ਉਸ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਸੀਸ ਦੇ ਆਪਾਂ ਪਾਤਰ ਬਣਨਾ ਹੈ। ਆਓ ਫਿਰ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਗੁਰੂ ਕੀ ਸਿਫਤ ਸਲਾਹ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ, ਆਪ ਜੀ ਨੂੰ ਕਥਾ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਆਓ, ਚੱਲ ਰਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰੀਏ ਜੀ। ਨਾਲ ਹੀ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੀ ਮੁੱਖ ਵਾਕ ਹੁਕਮਨਾਮਾ ਲਿਆ ਜਾਂਦਾ ਹੈ, ਹੁਕਮਨਾਮੇ ਤੋਂ ਪਹਿਲਾਂ ਮੰਗਲਾ ਚਰਨ ਪੜਿਆ ਜਾਂਦਾ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ, ਸੋ ਕਹੋ ਟਲ ਗੁਰ ਸੇਵੀ ਹੈ ਇਹਨੇ ਸਹਿਜ ਸੁਭਾਏ, ਜਾਂ ਇਸ ਤੋਂ ਪਹਿਲਾਂ ਵੀ ਕੁਝ ਸ਼ਬਦ ਪੜ੍ਹੇ ਜਾਂਦੇ ਨੇ, ਸਲੋਕ ਪੜ੍ਹੇ ਜਾਂਦੇ ਨੇ, ਉਹਨਾਂ ਸ਼ਬਦਾਂ ਦੇ ਨਾਲ ਸਲੋਕਾਂ ਦੇ ਨਾਲ ਆਪ ਸੰਗਤ ਤੁਸੀਂ ਬੋਲ ਸਕਦੇ ਹੋ। ਪਰ ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਸ਼ੁਰੂ ਕਰਦਾ ਹੈ, ਉਸ ਵਕਤ ਵੀ ਕਈ ਵਾਰ ਦੇਖਿਆ ਗਿਆ ਕਿ ਹੁਕਮਨਾਮੇ ਦੇ ਸ਼ਬਦ ਆਪਾਂ ਨੂੰ ਕਈ ਵਾਰ ਯਾਦ ਹੁੰਦੇ ਨੇ ਅਤੇ ਆਪਾਂ ਸਹਿਜ ਸੁਭਾਅ ਪੜ੍ਹਨਾ ਸ਼ੁਰੂ ਕਰ ਦਿੰਦੇ। ਬਾਣੀ ਪੜ੍ਹਨੀ ਬਹੁਤ ਚੰਗੀ ਗੱਲ ਹੈ, ਵਾਰ ਵਾਰ ਸਟੇਜ ਤੋਂ ਅਨਾਊਂਸ ਕੀਤਾ ਜਾਂਦਾ ਹੈ, ਗੁਰੂ ਸਾਹਿਬ ਆਪ ਬਾਣੀ ਵਿੱਚ ਵਾਰ ਵਾਰ ਸਿੱਖ ਨੂੰ ਬਾਣੀ ਪੜ੍ਹਨ ਦਾ ਹੁਕਮ ਕਰਦੇ ਨੇ, ਉਪਦੇਸ਼ ਦਿੰਦੇ ਨੇ। ਪਰ ਜਦੋਂ ਹੁਕਮਨਾਮਾ ਆਉਂਦਾ ਹੈ ਉਹ ਵੀ ਬਾਣੀ, ਹੁਕਮਨਾਮੇ ਦਾ ਸ਼ਬਦ ਵੈਸੇ ਪੜ੍ਹਿਆ ਜਾ ਸਕਦਾ, ਪਰ ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਲੈਂਦਾ ਤਾਂ ਅਸਲ ਵਿੱਚ ਸਾਧ ਸੰਗਤ ਉਹ ਗੁਰੂ ਸਾਨੂੰ ਹੁਕਮਨਾਮਾ ਦੇ ਰਿਹਾ ਹੁੰਦਾ। ਗੁਰੂ ਜਦੋਂ ਹੁਕਮ ਦਿੰਦਾ ਨਾ, ਕਿਸੇ ਆਫਿਸ ਦੇ ਵਿੱਚ ਕੋਈ ਵੱਡਾ ਅਫਸਰ ਹੈ ਸਾਡੇ ਤੋਂ ਵੱਡਾ, ਅਸੀਂ ਉਹਦੀ ਗੱਲ ਧਿਆਨ ਨਾਲ ਸੁਣਦੇ ਹਾਂ, ਨਾਲ ਨਹੀਂ ਬੋਲਦੇ। ਸੋ ਬੇਨਤੀ ਹੈ ਸੰਗਤ ਨੂੰ, ਜਦੋਂ ਹੁਕਮਨਾਮਾ ਲਿਆ ਜਾਂਦਾ, ਹੁਕਮਨਾਮੇ ਦੇ ਸ਼ਬਦ ਨਾਲ ਆਪ ਜੀ ਨੇ ਬੋਲਣਾ ਨਹੀਂ, ਉਹਨੂੰ ਪਿਆਰ ਨਾਲ ਸੁਣਨਾ। ਉਹਦੇ ਤੋਂ ਪਹਿਲਾਂ ਜਿਹੜੇ ਮੰਗਲਾ ਚਰਨ ਪੜਿਆ ਜਾਂਦਾ ਉਹਦੇ ਵਿੱਚ ਤੁਸੀਂ ਹਾਜ਼ਰੀ ਭਰ ਸਕਦੇ ਹੋ, ਬੋਲ ਸਕਦੇ ਹੋ, ਬੇਨਤੀ ਪ੍ਰਵਾਨ ਕਰਨੀ। ਹੁਕਮਨਾਮਾ ਗੁਰੂ ਦਾ ਹੁਕਮ ਹੈ, ਇਹਨੂੰ ਅਸੀਂ ਸੁਣਨਾ, ਸੁਣ ਕੇ ਕਮਾਉਣਾ। ਸੁਣਨ ਤੋਂ ਬਾਅਦ ਉਹਨੂੰ ਭਾਵੇਂ ਹਜ਼ਾਰ ਵਾਰ ਬੋਲੋ, ਕੋਈ ਪਾਬੰਦੀ ਨਹੀਂ। ਪਰ ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਲੈਂਦਾ ਉਦੋਂ ਹੁਕਮਨਾਮੇ ਦੇ ਸ਼ਬਦ ਨਾਲ ਨਹੀਂ ਬੋਲਣਾ, ਮੰਗਲਾ ਚਰਨ ਵਿੱਚ ਤੁਸੀਂ ਬੋਲ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਆਓ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਬਾਰਗਾਹ ਅੰਦਰ

ਸਰਬੱਤਰ ਹੀ ਮਾਈ ਪਾਈ ਗੁਰਸਿੱਖ। ਬਹੁਤ ਵੱਡਿਆਂ ਭਾਗਾਂ ਵਾਲੇ ਉਹ ਦੂਰ ਦਰੇਡੇ ਘਰਾਂ ਵਿੱਚ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ, ਉਹ ਵੀ ਭਾਈ ਵੱਡਿਆਂ ਭਾਗਾਂ ਵਾਲੇ ਨੇ, ਯਤਨ ਕਰਦੇ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਜਾਵੇ, ਗੁਰੂ ਪਿਆਰਿਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦੀ ਵਧੇਰੇ ਕਿਰਪਾ ਪ੍ਰਾਪਤ ਹੋ ਜਾਂਦੀ ਹੈ, ਸੰਗਤ ਵਿੱਚ ਥੋੜਾ ਜਾਪ ਵੀ ਜਪਿਆ ਹੋਇਆ ਬਹੁਤੇ ਫਲ ਦੀ ਪ੍ਰਾਪਤੀ ਹੈ।

ਗੁਣ ਰਮੇ ਕਬੀਰ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਜਪ ਵੱਸਦਾ ਹੈ, ਸੰਗਤ ਵਿੱਚ ਆ ਕੇ ਉਹਨਾਂ ਦੀ ਖਾਕ ਪ੍ਰਾਪਤ ਹੋ ਜਾਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਹੈ ਮੈਂ ਜਾਤ ਦਾ ਜੁਲਾਹਿਆ, ਪਰ ਖਸਮ ਦਾ ਨਾਮ ਲੈਣ ਕਰਕੇ ਅੰਦਰੋਂ ਬਾਹਰੋਂ ਨਿਰਮਲ ਹੋ ਗਿਆ। ਇਹ ਗੁਰੂ ਦੀ ਕਿਰਪਾ ਹੋ ਗਈ ਹੈ, ਜਾਤ ਜੁਲਾਹ ਮਤ ਮੇਰੀ ਸਹਿਜ ਵਿੱਚ ਆ ਗਈ ਹੈ, ਮਤ ਕਾ ਧੀਰ ਹੁਣ ਬਖਸ਼ਿਸ਼ ਇਹ ਹੋ ਗਈ ਹੈ। ਸਹਿਜ ਗਿਆਨ, ਸਹਿਜ ਸਹਿਜ ਅਵਸਥਾ, ਗੁਣ ਰਮੇ ਕਬੀਰ। ਕਬੀਰ ਜੀ ਕਹਿੰਦੇ, ਉਸ ਵਾਹਿਗੁਰੂ ਜੀ ਦੀ ਵਡਿਆਈ ਹੋ ਰਹੀ ਹੈ। ਵੱਡਿਆਂ ਭਾਗਾਂ ਵਾਲੇ, ਅੱਜ ਦਾ ਦਿਹਾੜਾ ਵਿਸ਼ੇਸ਼ ਕਰਕੇ ਮਨਾਇਆ ਜਾ ਰਿਹਾ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜੇ ਸਤਿਗੁਰ ਸਿਮਰੰਥ ਨੈਨਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਵਤ ਮਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਾਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭੰਨ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰੋ। ਇੱਕ ਅਰਦਾਸ ਭਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾ। ਕੀਰਤ ਭੱਟ ਜੀ ਕਹਿੰਦੇ, ਬਸ ਇਹੀ ਅਰਦਾਸ ਹੈ, ਸੋਢੀ ਸੁਲਤਾਨ ਪਾਤਸ਼ਾਹ ਆਪਣੀ ਪਾਵਨ ਬਾਰਗਾਹ ਵਿੱਚ ਰੱਖ ਲਓ। ਅੱਜ ਦਾ ਦਿਹਾੜਾ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ, ਜੋ ਕੱਲ ਬੀਤ ਚੁੱਕਾ ਹੈ। ਸਤਿਗੁਰੂ ਮਹਾਰਾਜ ਨੇ ਪੰਚਮ ਗੁਰਦੇਵ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਦਾ ਸਿੰਘਾਸਨ ਬਖਸ਼ਿਆ ਸੀ। ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ।

ਆਪ ਪਰਮੇਸ਼ਰ ਦਿਓ। ਗੁਰੂ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ। ਹਰ ਬਣਸ ਜਗਤ ਜਸ ਸੰਚਰਿਓ, ਸੋ ਕਵਣ ਕਹਿ ਸ੍ਰੀ ਗੁਰਮੋਇਓ।

ਬੋਲੋ, ਹਾਜ਼ਰੀ ਲੱਗ ਜਾਵੇਗੀ ਸੱਚਖੰਡ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ, ਘਰਾਂ ਵਿੱਚ ਵੀ ਬੋਲਿਓ ਜੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਬਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨਾ ਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮ ਦਾਸ ਸਰ। ਧੰਨ ਗੁਰੂ ਰਾਮਦਾਸ ਜੀ। ਗੁਰੂ ਸਵਾਰੀ ਸੰਗਤ ਜੀ, ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਚੱਲਦੀ ਆ ਰਹੀ ਹੈ। ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਮਹਿਤਾਬ ਸਿੰਘ ਜੀ, ਤਿੰਨਾਂ ਦੇ ਪੋਤਰੇ ਸਤਿਕਾਰਯੋਗ ਭਾਈ ਰਤਨ ਸਿੰਘ ਜੀ ਭੰਗੂ ਜੀ ਨੇ

ਚੱਲ ਦੇ ਰਹੇ, ਕੱਲ ਭੋਗ ਪਏ, ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਕੀਰਤੀ ਸਾਰਾ ਦਿਨ ਹੀ ਹੁੰਦੀ ਰਹੀ ਹੈ। ਵੀਰਵਾਰ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਲੜੀਵਾਰ ਕਥਾ ਜ਼ਰੂਰ ਵਰ ਜ਼ਰੂਰ ਹੋਈ ਸੀ। ਤੁਹਾਡੀ ਸੁਰਤ ਥੋੜ੍ਹੀ ਜਿਹੀ ਵੀਰਵਾਰ ਵਾਲੇ ਦਿਨ ਵਾਸਤੇ ਲੈ ਕੇ ਜਾਣ ਦਾ ਯਤਨ ਕਰਾਂ। ਜੋ ਵੀਰਵਾਰ ਬੁੱਧਵਾਰ ਕਥਾ ਹੋਈ ਸੀ, ਜੋ ਬੀਤ ਚੁੱਕਾ ਹੈ,

ਔਰ ਮੁਗਲ ਪਠਾਨ ਜਿਹੜੇ ਉਹਨੂੰ ਅਲੀਗੜ੍ਹ ਕਹਿੰਦੇ ਤੁਸੀਂ ਜਾਣਦੇ ਹੋ। ਉਸ ਅਲੀਗੜ੍ਹ ਵਿਖੇ ਜੋ ਜੱਟਾਂ ਦਾ ਬਹੁਤ ਵੱਡਾ ਕਿਲ੍ਹਾ ਸੀ ਜਿਹੜਾ 12 ਸਾਲ ਫਤਿਹ ਨਹੀਂ ਸੀ ਹੋ ਸਕਦਾ, ਅਬਦਾਲੀ ਨੇ ਉਹਨੂੰ ਘੇਰਾ ਪਾਇਆ ਹੋਇਆ ਸੀ। ਨਜੀਬ ਖਾਨ ਰੋਹਿਲਾ ਜਿਹੜਾ ਸੀ ਉਹ ਚਾਹੁੰਦਾ ਸੀ ਵੀ ਅਬਦਾਲੀ ਇਹਨੂੰ ਛੱਡ ਕੇ ਚਲਾ ਜਾਵੇ। ਉਦੋਂ ਬਹੁਤ ਕੁਝ ਕਹਿਣਾ ਕੀਤਾ, ਨਗਾਰਾ ਵਜਾਇਆ ਸੀ ਆਕੀ ਹੋ ਕੇ ਜੱਟਾਂ ਨੇ ਕਿਲ੍ਹੇ ਵਿੱਚ। ਅਬਦਾਲੀ ਕਹਿੰਦਾ ਵੀ ਨਗਾਰੇ ਦੀ ਆਵਾਜ਼ ਆਈ ਹੈ। ਰੋਹਿਲਾ ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਸ ਕਿਲ੍ਹੇ ਵਿੱਚ ਫਕੀਰ ਰਹਿੰਦੇ ਨੇ, ਉਹ ਜਦੋਂ ਮੌਜ ਵਿੱਚ ਆਉਂਦੇ ਨੇ ਨਗਾਰਾ ਵਜਾ ਦਿੰਦੇ ਨੇ। ਪਹਿਲੇ ਦਿਨ ਤੇ ਉਹਨੇ ਟਾਲ ਦਿੱਤਾ, ਅਗਲੇ ਦਿਨ ਉਹਨਾਂ ਨੇ ਕਿਲ੍ਹੇ ਵਿੱਚ ਫਿਰ ਨਗਾਰਾ ਵਜਾਇਆ। ਅਬਦਾਲੀ ਕਹਿੰਦਾ ਅੱਜ ਨਗਾਰੇ ਦੀ ਫਿਰ ਚੋਟ ਵੱਜੀ ਹੈ। ਨਜੀਬ ਖਾਨ ਰੋਹਿਲੇ ਨੇ ਟਾਲਣ ਦਾ ਤਾਂ ਬੜਾ ਯਤਨ ਕੀਤਾ, ਕਹਿੰਦਾ ਬਾਦਸ਼ਾਹ ਸਲਾਮਤ, ਕੱਲ ਤਾਂ ਉਹਨਾਂ ਨੇ ਨਗਾਰਾ ਤਾਂ ਵਜਾਇਆ ਸੀ ਮੌਜ ਵਿੱਚ ਆ ਕੇ, ਉਹਨਾਂ ਨੂੰ ਪਤਾ ਲੱਗਾ ਹੈ ਵੀ ਤੇਰੀ ਹਕੂਮਤ ਜਿਹੜੀ ਹੈ ਉਹ ਹਿੰਦ ਤੇ ਚੱਲ ਪਈ ਹੈ, ਉਹਨਾਂ ਨੇ ਤੇਰੀ ਖੁਸ਼ੀ ਆਉਣ ਅੰਦਰ ਨਗਾਰਾ ਵਜਾਇਆ ਹੈ। ਅਬਦਾਲੀ ਕਹਿੰਦਾ ਮੈਂ ਨਾ ਮੰਨੂ, ਆਖੋ ਸਤਨਾਮ ਸ਼੍ਰੀ, ਕਹਿੰਦਾ ਮੈਂ ਨਾ ਮੰਨੂ, ਕਹਿੰਦਾ ਮੈਂ ਨਹੀਂ ਮੰਨਦਾ, ਉਹ ਮੈਨੂੰ ਵਜਾ ਮੈਨੂੰ ਦੱਸ ਰਹੇ ਨੇ ਵੀ ਅਸੀਂ ਤੇਰੇ ਨਾਲ ਜੰਗ ਯੁੱਧ ਕਰਨਾ ਚਾਹੁੰਦੇ ਹਾਂ। ਉਸ ਵੇਲੇ ਫੌਜਾਂ ਜਿਹੜੀਆਂ ਸੀ ਚਾਰ ਚੁਫੇਰੇ ਕਿਲ੍ਹੇ ਦੇ ਅੰਦਰ ਤੈਨਾਤ ਬਾਹਰ ਕਰ ਦਿੱਤੀਆਂ ਸੀ। ਕਿਲ੍ਹੇ ਵਿੱਚ ਰਹਿਣ ਵਾਲਾ ਜਿਹੜਾ ਸੀ ਜੱਟ ਸੂਰਜਮਲ ਦਾ ਸਾਲਾ ਜਵਾਹਰ ਜੱਟ ਦਾ ਮਾਮਾ ਜਿਹੜਾ ਸੀ ਰਾਏ ਮਲ, ਉਹ ਆਕੀ ਹੋ ਕੇ ਬੈਠਾ ਹੋਇਆ ਸੀ। ਉਹਨੂੰ ਇਹ ਸੀ ਅੰਦਰ ਵੀ ਮੈਂ ਜਿੱਤਿਆ ਨਹੀਂ ਜਾਵਾਂਗਾ। ਜਿਸ ਵੇਲੇ ਬੇਖੌਫ ਹੋ ਕੇ ਬੈਠਾ ਹੋਇਆ ਸੀ ਅਬਦਾਲੀ, ਸਹਿਜੇ ਸਹਿਜੇ ਦਾ ਨੇੜੇ ਵੱਧਦਾ ਵੱਧਦਾ ਇੱਕ ਵਾਰ ਇਉਂ ਵੱਧ ਗਿਆ, ਮੁੱਕ ਦੀ ਗੱਲ ਕਰੀਏ ਉਹ ਕਿਲ੍ਹੇ ਨੂੰ ਜਿੱਤ ਲੈਣਾ ਕੀਤਾ ਸੀ। ਅਬਦਾਲੀ ਨੇ ਕੀ ਕੀਤਾ, ਦਿੱਲੀ ਵਿਖੇ ਨਜੀਬ ਖਾਨ ਰੋਹਿਲੇ ਨੂੰ ਬਿਠਾ ਦਿੱਤਾ ਅਤੇ ਸਰਹੰਦ ਵਿਖੇ ਜੈਨ ਖਾਨ ਨੂੰ ਸੂਬੇਦਾਰ ਬਣਾ ਦਿੱਤਾ। ਲਾਹੌਰ ਤਖ਼ਤ ਮਲ ਤੇ ਆਪ ਬੈਠਾ ਹੋਇਆ ਸੀ। ਜਿਸ ਵੇਲੇ ਮਰਹੱਟਿਆਂ ਨੂੰ ਕੱਢ ਦਿੱਤਾ, ਪਾਣੀਪਤ ਦੀ ਬਹੁਤ ਤਕੜੀ ਜੰਗ ਲੜਾਈ ਹੋਈ ਸੀ, ਮਰਹੱਟਿਆਂ ਨੂੰ ਵੀ ਭਜਾ ਦਿੱਤਾ। ਜਿਸ ਵੇਲੇ ਸਾਰਾ ਕਬਜ਼ਾ ਕਰਕੇ ਬੈਠ ਗਿਆ, ਹੁਣ ਅਬਦਾਲੀ ਦੇ ਅੰਦਰ ਇੱਕੋ ਹੀ ਗੱਲ ਚੱਲ ਰਹੀ ਸੀ ਵੀ ਮੈਂ ਜਿਉਂਦੇ ਹੋਏ ਸਿੱਖ ਨਹੀਂ ਛੱਡਣੇ। ਜਿਵੇਂ ਮੀਰ ਮੰਨੂ ਕਹਿੰਦਾ ਸੀ ਨਾ ਮੈਂ ਸਿੱਖਾਂ ਨੂੰ ਰਹਿਣ ਨਹੀਂ ਦੇਣਾ, ਤਾਂ ਉਹ ਬਾਤ ਇਹੀ ਬਣੀ ਸੀ, ਅਸੀਂ ਮੰਨੂ ਦੀ ਦਾਤਰੀ, ਮੰਨੂ ਸਾਡੇ ਅਸੀਂ ਸੋਏ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੋਣ ਸੋਹਣੇ ਹੋਏ। ਉਹਨੇ ਬੜਾ ਅਤਿਆਚਾਰ ਕੀਤਾ ਪਰ ਬੜੀ ਬੁਰੀ ਮੌਤ ਮੰਨੂ ਮਰਿਆ ਸੀ। ਜ਼ਕਰੀਆ ਖਾਨ ਵੀ ਇਹੀ ਗੱਲ ਕਹਿੰਦਾ ਸੀ, ਇਸੇ ਤਰ੍ਹਾਂ ਅਬਦਾਲੀ ਵੀ ਇਹੀ ਗੱਲ ਕਹਿਣ ਲੱਗਾ, ਕਹਿਣ ਲੱਗਾ ਹੁਣ ਮੈਂ ਸਿੰਘਾਂ ਦਾ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ, ਮਰਹੱਟਿਆਂ ਨੂੰ ਕੱਢ ਦਿੱਤਾ ਹੈ। ਜਿਹੜੇ ਮੁਗਲ ਤੇ ਪਠਾਨ ਸਨ ਆਪਸ ਦੇ ਵਿੱਚ ਰਲ ਚੁੱਕੇ ਸਨ। ਉਸ ਵੇਲੇ ਅਬਦਾਲੀ ਜਿਵੇਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਉਹਦੇ ਤੇ ਹੱਲਾ ਕਰਦਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਭੰਗੂ, ਭਾਈ ਰਾਏ ਸਿੰਘ ਜੀ ਦੇ ਪੁੱਤਰ ਨੇ, ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਨੇ, ਸ਼ਾਮ ਸਿੰਘ ਨਾਰਲਾ ਵਾਲੇ ਦੇ ਦੋਤਰੇ ਨੇ, ਉਹ ਨਾਨਾ ਲੱਗਦੇ ਸਨ। ਆਓ ਜਿਵੇਂ ਇਤਿਹਾਸ ਨੂੰ ਕਲਮ ਬੰਦ ਕਰਦੇ ਨੇ ਗੁਰੂ ਖਾਲਸਾ ਜੀ, ਸਾਂਝ ਕਰਨ ਦਾ ਯਤਨ ਕਰੀਏ। ਤੁਸੀਂ ਬਹੁਤ ਪਿਆਰ ਵਿੱਚ ਜੁੜ ਬੈਠੇ ਹੋ, ਆਓ ਖਾਲਸੇ ਦਾ ਇਤਿਹਾਸ ਪਿਆਰ ਵਿੱਚ ਸਰਵਣ ਕਰੋਗੇ ਜੀ।

ਕੁੰਡਲੀਆ ਸਿੱਖ ਜਿਹੜੇ ਨੇ ਕੁੰਡਲੀਆ ਨਾਗ ਦੀ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੂੰ ਪਹਿਣਗੇ। ਭਾਈ ਸਾਹਿਬ ਜੀ ਕਹਿੰਦੇ ਨੇ, ਹੁਣ ਜਰਾ ਧਿਆਨ ਦੇ ਕੇ ਸੁਣਿਓ, ਜਿਵੇਂ ਭਾਈ ਅਬਦਾਲੀ ਨੇ ਗੁਰੂ ਕੇ ਖਾਲਸੇ ਨੂੰ ਜਿਹੜਾ ਆਪਾਂ ਵੱਡਾ ਘੱਲੂਘਾਰਾ ਮੰਨਦੇ ਹਾਂ, 5 ਫਰਵਰੀ 1762 ਈਸਵੀ ਵਿੱਚ ਕੁੱਪ ਹਰੀੜਾ ਬਾਹਮਣੀ ਪਿੰਡ ਵਿਖੇ ਬਹੁਤ ਵੱਡਾ 30 ਮੀਲ ਲਗਾਤਾਰ ਜਿਹੜਾ ਜੰਗ ਯੁੱਧ ਹੁੰਦਾ ਰਿਹਾ, ਸਤਿਗੁਰੂ ਮਹਾਰਾਜ ਜੀ ਦੀ ਰਹਿਮਤ, ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਨੇ ਮੁਕਾਬਲਾ ਕੀਤਾ, ਉਹਦੀ ਕਥਾ ਜਿਹੜੀ ਅੱਜ ਆਰੰਭ ਹੋਣ ਲੱਗੀ ਹੈ। ਪਰ ਆਰੰਭ ਦੇ ਵਿੱਚ ਭਾਈ ਸਾਹਿਬ ਜੀ ਲਿਖਦੇ ਨੇ, ਜਰਾ ਭਾਈ ਸੁਰਤ ਨੂੰ ਜਗਾ ਕੇ ਧਿਆਨ ਦੇ ਕੇ ਇਹ ਕਥਾ ਜਿਹੜੀ ਵੱਡੇ ਘੱਲੂਘਾਰੇ ਦੀ ਸੁਣਨੀ ਹੈ, ਜਿਵੇਂ ਉਹਨਾਂ ਸਿੰਘਾਂ ਤੇ ਅਤਿਆਚਾਰ ਕੀਤਾ ਹੈ, ਕਿਵੇਂ ਕਿਵੇਂ ਗੁਰੂ ਕੇ ਖਾਲਸੇ ਨੇ ਕੁਰਬਾਨੀਆਂ ਕੀਤੀਆਂ ਨੇ। ਭਾਈ ਸਾਹਿਬ ਜੀ ਕਹਿੰਦੇ ਭਾਈ ਸੁਰਤ ਨੂੰ ਜਗਾ ਕੇ ਸਾਡੇ ਵੱਡੇ ਵਡੇਰਿਆਂ ਦਾ ਇਤਿਹਾਸ ਜਿਹੜਾ ਹੈ ਭਾਈ ਸੁਰਤ ਨਾਲ ਸਰਵਣ ਕਰਨ ਦਾ ਯਤਨ ਕਰਿਓ।

0: ਝੂਠ ਖਾਲਸਾ ਏਦਾਂ ਖੁੱਟ ਹੋ ਗਿਆ, ਮੁੱਕਦਾ ਨਹੀਂ ਹੈ। ਨਦੀ ਜਿਵੇਂ ਸੁੰਮੇ ਵਾਣੀ, ਜਿਵੇਂ ਕਿਧਰੇ ਪਹਾੜਾਂ ਚੋਂ ਸੋਮਾ ਫੁੱਟਦਾ ਹੋਵੇ ਨਾ ਜੀ, ਜਿਵੇਂ ਥੱਲੇ ਉਹ ਪਾਣੀ ਦਾ ਸੋਮਾ ਫੁੱਟਦਾ ਤੇ ਨਦੀਆਂ ਵਿੱਚ ਪੈਂਦਾ, ਨਦੀ ਵਾਲਾ ਪਾਣੀ ਅਗਾਂਹ ਤੁਰਿਆ ਜਾਂਦਾ, ਅਗਾਂਹ ਤੁਰਿਆ ਜਾਂਦਾ, ਉੱਤੋਂ ਸੋਮੇ ਫੁੱਟਦੇ ਨੇ, ਉਹ ਸੋਮਿਆਂ ਦਾ ਪਾਣੀ ਕਦੇ ਮੁੱਕਦਾ ਨਹੀਂ ਹੈ। ਨਦੀਆਂ ਦਾ ਖਲੋਤਾ ਹੋਇਆ ਪਾਣੀ ਤਾਂ ਮੁੱਕ ਜਾਂਦਾ, ਜਿੱਥੇ ਸੋਮੇ ਫੁੱਟਦੇ ਹੋਣ ਸੋਮਾ ਅੱਗੇ ਤੋਂ ਅੱਗੇ ਤੁਰਿਆ ਆਉਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਕਾ ਖਾਲਸਾ ਹੈ ਨਾ, ਜਿਵੇਂ ਸੋਮੇ ਫੁੱਟਦੇ ਹੋਣ ਸੋਮਾ ਥੱਲੇ ਜ਼ਮੀਨ ਚੋਂ, ਕਹਿੰਦੇ ਗੁਰੂ ਕਾ ਖਾਲਸਾ ਇਉਂ ਹੈ। ਜੇ ਅਬਦਾਲੀ ਦਸਾਂ ਨੂੰ ਮਾਰਦਾ ਤੇ ਗੁਰੂ ਕਾ ਖਾਲਸੇ ਅੱਗੇ ਵੀ ਤਿਆਰ ਹੋ ਜਾਂਦੇ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ। ਅੱਜ ਵੀ ਸਾਡੇ ਨਾਲ ਏਦਾਂ ਹੀ ਤਲ ਚੱਲ ਰਿਹਾ ਹੈ। ਗੁਰੂ ਕਾ ਖਾਲਸਾ ਇੱਕ ਨਦੀ ਦੇ ਜਲ ਵਾਂਗੂ, ਪ੍ਰਵਾਹ ਵਾਂਗੂ, ਕਦੇ ਜਿਵੇਂ ਨਦੀ ਸਮੁੰਦਰ ਦਾ ਜਲ ਨਹੀਂ ਮੁੱਕਦਾ, ਤੇਵੇਂ ਭਾਈ ਸਾਹਿਬ ਜੀ ਕਹਿੰਦੇ ਗੁਰੂ ਕਾ ਖਾਲਸਾ ਕਦੇ ਮੁੱਕ ਨਹੀਂ ਸਕਦਾ।
1: ਅਗਲੇ ਅੱਗੇ ਤੁਰੇ ਔਰ ਚੱਪ ਆਵੇ ਪਾਣੀ,
0: ਕਹਿੰਦੇ ਜਿਵੇਂ ਪਾਣੀ ਅਗਲਾ ਗਾਂਹ ਤੁਰ ਜਾਂਦਾ ਹੈ ਤੇ ਪਿੱਛੋਂ ਸੁੰਮੇ ਦਾ ਪਾਣੀ ਫੁੱਟ ਕੇ ਹੋਰ ਆ ਜਾਂਦਾ ਹੈ, ਹੋਰ ਅੱਗੇ ਤੁਰ ਜਾਂਦਾ ਹੈ। ਸਿੰਘ ਸ਼ਹੀਦ ਹੁੰਦੇ ਨੇ, ਹੋਰ ਨਵੇਂ ਤਿਆਰ ਹੋ ਜਾਂਦੇ ਨੇ। ਸਿੰਘ ਰੋਜ਼ ਸ਼ਹੀਦ ਹੁੰਦੇ।

0: ਚੁੱਕਦੇ ਨਹੀਂ, ਲੱਗਦੇ ਸ਼ਹੀਦਾਂ ਸਿੰਘਾਂ ਦੇ ਸਥਾਨਾਂ ਤੇ ਰੋਜ਼ ਮੇਲੇ, ਲੋਕ ਪਾਪੀ ਦੀ ਕਬਰ ਤੇ ਥੁੱਕਦੇ ਨਹੀਂ। ਜੇ ਉਹ ਗੋਲੀਆਂ ਗਿਣ ਕੇ ਨਹੀਂ ਮਾਰਦੇ, ਸਿੰਘ ਸ਼ਹੀਦੀਆਂ ਦੇਣ ਤੋਂ ਕਦੇ ਪਛਾਹ ਨਹੀਂ ਪਰਤਦੇ, ਕਹਿੰਦੇ ਸਿੰਘ ਕਦੇ ਮੁੱਕ ਨਹੀਂ ਸਕਦੇ।
1: ਸਤਿਗੁਰ ਵਧਾਇਆ ਖਾਲਸਾ ਸਭ ਆਖੋ ਚਾਰੇ।
0: ਕਹਿੰਦੇ ਸਤਿਗੁਰੂ ਜੀ ਨੇ ਖਾਲਸਾ, ਇਹ ਖਾਲਸਾ ਕੋਈ ਐਵੇਂ ਨਹੀਂ ਹੈ, ਇਹ ਖਾਲਸਾ ਮੇਰੇ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਜਿਆ ਹੈ। 1699 ਦੀ ਵਿਸਾਖੀ ਨੂੰ ਮਹਾਰਾਜ ਨੇ ਖਾਲਸਾ ਸਾਜਿਆ ਹੈ। ਇਹੀ ਤਾਂ ਬਚਨ ਮਹਾਰਾਜ ਆਪ ਲਿਖਦੇ ਨੇ, ਜਦੋਂ ਵਾਹਿਗੁਰੂ ਨਿਰੰਕਾਰ ਜੀ ਨੇ ਬਚਨ ਕੀਤੇ ਸੀ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਜਰ ਕਰ ਬੇਕੋ ਸਾਜਾ, ਜਹਾਂ ਤਹਾਂ ਤੇ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੈਂ ਫਿਰ ਨਿਰੰਕਾਰ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ, ਠਾਠ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ। ਠਾਠ ਦਾ ਅਰਥ ਹੁੰਦਾ ਵੀ ਖਲੋ ਕੇ ਹੱਥ ਜੋੜ ਕੇ ਨਿਰੰਕਾਰ ਦੇ ਚਰਨਾਂ ਚ ਬੇਨਤੀ ਕੀਤੀ, ਠਾਠ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਭਾਈ ਰਤਨ ਸਿੰਘ ਜੀ ਲਿਖਦੇ ਨੇ ਖਾਲਸਾ ਕੋਈ ਸਟੰਟਬਾਜ਼ੀ ਨਹੀਂ ਹੈ, ਜਿਵੇਂ ਕੋਈ ਪਾਰਟੀ ਸਟੰਟਬਾਜ਼ੀ ਬਣ ਜਾਂਦੀ ਹੈ, ਉਹ ਚਾਰ ਦਿਨ ਰਹਿੰਦੀ ਹੈ, ਵਾਹ ਵਾਹ ਵਾਹ ਵਾਹ ਹੁੰਦੀ ਹੈ, ਉਦੋਂ ਬਾਅਦ ਕੋਈ ਨਾਂ ਨਹੀਂ ਲੈਂਦਾ। ਇਹ ਤਾਂ ਖਾਲਸਾ ਮੇਰੇ ਗੁਰੂ ਦਾ ਸਾਜਿਆ ਹੈ। ਜਿਸ ਖਾਲਸੇ ਵਾਸਤੇ ਗੁਰੂ ਸਾਹਿਬ ਜੀ ਦੇ ਬੋਲ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਅੰਗਾ, ਖਾਲਸੇ ਕੇ ਹੋ ਸਾਧ ਸਾਧ ਸੰਗਾ। ਤੇ ਜਿਹੜਾ ਖਾਲਸਾ ਗੁਰੂ ਦਾ ਰੂਪ ਹੈ, ਉਹ ਖਾਲਸਾ ਮੁੱਕੇਗਾ ਕਦੋਂ? ਕਹਿੰਦੇ ਨੇ ਖਾਲਸਾ ਕੋਈ ਸਟੰਟਬਾਜ਼ੀ ਨਹੀਂ ਹੈ, ਇਹ ਗੁਰੂ ਦਾ ਖਾਲਸਾ, ਗੁਰੂ ਨੇ ਆਪ ਸਾਜਿਆ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਮੇਰੇ ਵਾਹਿਗੁਰੂ ਜੀ ਦੀ ਮੌਜ ਵਿੱਚ ਇਹ ਖਾਲਸਾ ਸਾਜਿਆ ਹੈ, ਕਦੇ ਮੁੱਕ ਨਹੀਂ ਸਕਦਾ।
1: ਜੋ ਦੁਸ਼ਮਣ ਤੇ ਖਾਸੇ ਸੋ ਥੇਰ ਜਿਉ ਗਾਰਾ,
0: ਜਿਵੇਂ ਥੋਰ ਗਲਦੀ ਹੈ ਪਾਣੀ ਦੇ ਵਿੱਚ। ਕਹਿੰਦੇ ਜਿਹੜੇ ਖਾਲਸੇ ਦੇ ਦੁਸ਼ਮਣ ਨੇ, ਗੁਰੂ ਦਾ ਖਾਲਸਾ, ਉਹ ਦੁਸ਼ਮਣ ਆਪਣੇ ਆਪ ਗਲ ਜਾਂਦੇ ਨੇ। ਦੂਤ ਦੁਸ਼ਮਣ ਸਭ ਤੁਝ ਤੇ ਨਿਵਰ ਹੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ, ਨਿਰਖੋ ਤੁਮਰੀ ਓਰ ਹਰ ਨੀਤ, ਮੁਰਾਰ ਸਹਾਇ ਹੋ ਦਾਸ ਕੋ, ਕਰ ਗਏ ਉਧਰੋ ਮੀਤ, ਸੁਣੀ ਬੇਨਤੀ ਠਾਕੁਰ ਮੇਰਾ, ਖਸਮਾਨਾ ਕਰ ਆਪ, ਨਾਨਕ ਅਣਦ ਭਏ ਦੁਖ ਭਾਗੇ, ਸਦਾ ਸਦਾ ਹਰ ਜਾਪ। ਕਹਿੰਦੇ ਉਹ ਦੁਸ਼ਮਣ ਆਪਣੇ ਆਪ ਖਤਮ ਹੋ ਜਾਂਦੇ ਨੇ ਗੁਰੂ ਦੀ ਵੱਡੀ

ਧਰਮ ਸੁਪਤਨੀ ਗੁਰੂ ਕੇ ਖਾਲਸੇ ਨੇ ਆਪਣੇ ਜਿਹੜੇ ਟੱਬਰ ਸਨ, ਪਰਿਵਾਰ ਸਨ, ਬੱਚੇ ਸਨ, ਉਹ ਬਠਿੰਡੇ ਦਾ ਇਲਾਕਾ, ਬਰਨਾਲੇ ਦਾ ਇਲਾਕਾ, ਜੈਤੋ ਦਾ ਇਲਾਕਾ, ਉਸ ਮਾਲਵੇ ਇਲਾਕੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਮੈਂਬਰ ਠਹਿਰਾਏ ਹੋਏ ਸਨ। ਤੁਸੀਂ ਪਿੱਛੇ ਸਾਖੀ ਸੁਣ ਕੇ ਆਏ ਹੋਗੇ, ਤੁਹਾਨੂੰ ਯਾਦ ਹੈ ਜਿਸ ਵੇਲੇ ਬਾਬਾ ਮਿਤ ਸਿੰਘ ਜੀ ਦੀ ਸ਼ਹੀਦੀ ਹੋਈ ਸੀ ਮੇਰਠ ਵਿੱਚ, ਉਦੋਂ ਵੀ ਗੁਰੂ ਕੇ ਖਾਲਸੇ ਦਾ ਪਰਿਵਾਰ ਜਿਹੜਾ ਹੈ ਉਹ ਮਾਲਵੇ ਦੇ ਇਲਾਕੇ ਵਿੱਚ ਰਹਿ ਰਿਹਾ ਸੀ। ਕਹਿੰਦੇ ਇਸ ਤਰ੍ਹਾਂ ਗੁਰੂ ਖਾਲਸੇ ਨੇ ਜਿਹੜਾ ਟੱਬਰ ਪਰਿਵਾਰ ਹੈ ਇਹ

0: ਤਾਂ ਪਹਿਲੇ ਦੀਵਾਨਾਂ ਵਿੱਚ ਗਿਆਨੀ ਜੀ ਹੋਰਾਂ ਪਾਸੋਂ ਕਥਾ ਸਰਵਣ ਕਰਕੇ ਉਹ ਆਏ ਹੋਵੋਗੇ। ਅੱਜ ਤੋਂ ਤਕਰੀਬਨ ਮਹੀਨਾ ਕੁ ਪਹਿਲਾਂ ਭਾਈ ਸਾਹਿਬ ਪੜ੍ਹਨ ਵਾਲਿਆਂ ਨੂੰ ਯਾਦ ਆ ਜਾਣੀ ਹੈ, ਜਿਸ ਵੇਲੇ ਗੁਰੂ ਕੇ ਖਾਲਸੇ ਨੇ ਰਾਮ ਰੌਣੀ ਦਾ ਕਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤਿਆਰ ਕੀਤਾ ਸੀ, ਉਸ ਕਿਲ੍ਹੇ ਵਿੱਚ ਫੌਜਾਂ ਦਾ ਮੁਕਾਬਲਾ ਕੀਤਾ ਸੀ, ਰਾਮ ਰੌਣੀ ਦਾ ਕਿਲ੍ਹਾ। ਤੇ ਭਾਈ ਜੱਸਾ ਸਿੰਘ ਜੀ ਰਾਮਗੜੀ ਹੈ, ਜਿਨ੍ਹਾਂ ਦਾ ਨਾਮ ਤੁਸੀਂ ਜਾਣਦੇ ਹੋ ਸੁਨਹਿਰੀ ਅੱਖਰਾਂ ਵਿੱਚ, ਕਹਿੰਦੇ ਵਾਰ ਸਨ। ਉਸ ਵੇਲੇ ਖਾਲਸੇ ਤੋਂ ਉਲਟ ਚੱਲਦੇ ਸੀ, ਫਿਰ ਖਾਲਸੇ ਦੇ ਨਾਲ ਸਹਿਮਤ ਹੋ ਗਏ ਸੀ, ਜਿਸ ਵੇਲੇ ਕਿਲ੍ਹੇ ਵਿੱਚ ਆ ਗਏ ਸੀ ਉਸ ਕਿਲ੍ਹੇ ਤੋਂ ਹੀ ਨਾਮ ਬਣਿਆ ਸੀ ਬਾਬਾ ਜੱਸਾ ਸਿੰਘ ਜੀ ਰਾਮਗੜੀਆ। ਪਹਿਲਾਂ ਇਕੱਲਾ ਹੀ ਜੱਸਾ ਸਿੰਘ ਸੀ, ਜਦੋਂ ਕਿਲ੍ਹੇ ਵਿੱਚ ਖਾਲਸੇ ਵਿੱਚ ਸ਼ਾਮਿਲ ਹੋ ਗਏ ਸਨ, ਉਹਨਾਂ ਦਾ ਉਸ ਕਿਲ੍ਹੇ ਤੋਂ ਨਾਮ ਬਣ ਗਿਆ ਸੀ। ਸਤਿਕਾਰਯੋਗ ਭਾਈ ਜੱਸਾ ਸਿੰਘ ਜੀ, ਜਾਂ ਆਪਾਂ ਸਤਿਕਾਰ ਵਜੋਂ ਬਾਬਾ ਸ਼ਬਦ ਵੀ ਕਹਿ ਦਿੰਦੇ ਹਾਂ, ਰਾਮਗੜੀਏ ਜਿਹੜੇ ਤੁਸੀਂ ਆਮ ਜਾਣਦੇ, ਉੱਥੋਂ ਬਾਤ ਚੱਲੀ ਸੀ ਉਹ ਕਿਲ੍ਹੇ ਉੱਤੇ ਕਬਜ਼ਾ ਜਿਹੜਾ ਹੈ। ਹੁਣ ਅਹਿਮਦ ਸ਼ਾਹ ਅਬਦਾਲੀ ਜਿਹੜਾ ਬਹੁਤ ਤਾਕਤਵਰ ਹੋ ਚੁੱਕਾ ਹੈ, ਉਹਨੇ ਜਾ ਕੇ ਉਸ ਕਿਲ੍ਹੇ ਤੇ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਪਣਾ ਕਬਜ਼ਾ ਜਮਾ ਲੈਣਾ ਕੀਤਾ। ਪਿਆਰਿਓ
1: ਅੰਮ੍ਰਿਤਸਰ ਪਲ ਜੋ ਜਗਾ ਲਾਗੇ ਦਿਨ ਗਿਰਾ।
0: ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਜੀ ਕਹਿੰਦੇ ਜੋ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਡੇ ਇਤਿਹਾਸਕ ਗੁਰਧਾਮ ਨੇ, ਬੇਅੰਤ ਗੁਰਦੁਆਰੇ ਸਾਹਿਬ ਨੇ, ਅਬਦਾਲੀ ਆਪਣੇ ਜ਼ੋਰ ਨਾਲ, ਤਾਕਤ ਨਾਲ, ਬਾਹੂ ਬਾਜੂ ਦੇ ਬਲ ਨਾਲ, ਕਿਉਂਕਿ ਫੌਜਾਂ ਬਹੁਤ ਸੀ, ਮਰਹੱਟਿਆਂ ਨੂੰ ਕੱਢ ਦਿੱਤਾ ਸੀ, ਕਿਲ੍ਹੇ ਤੇ ਕਬਜ਼ਾ ਕਰ ਬੈਠਾ ਸੀ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤਸਰ ਪਾਵਨ ਨਗਰੀ, ਜਿਹੜੇ ਇਤਿਹਾਸਕ ਸਥਾਨ ਸਨ, ਉਹਨਾਂ ਨੂੰ ਢਾਉਣਾ ਅਬਦਾਲੀ ਨੇ ਗੁਰਸੰਗਤ ਜੀ ਸ਼ੁਰੂ ਕਰ ਦਿੱਤਾ। ਇਹ ਕਥਾ ਬੜੀ ਪਿਆਰ ਵਾਲੀ ਹੈ, ਵੱਡੇ ਘੱਲੂ ਘਾਰੇ ਦੀ ਅੱਜ ਆਰੰਭਤਾ ਹੋਈ ਹੈ।
1: ਚੁਪਈ ਤਾਲ ਮਦਦ ਗਿਰਾਏ।
0: ਵਾਹਿਗੁਰੂ। ਸੁਣੋ ਧਿਆਨ ਦੇ ਕੇ, ਅਬਦਾਲੀ ਨੇ ਬਹੁਤ ਅਤਿਆਚਾਰ ਕੀਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੰਮ੍ਰਿਤ ਸਰੋਵਰ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਉਆ ਹੰਸ ਹੋ ਹੈ, ਉਹ ਸਰੋਵਰ ਹੈ ਜਿਹਦੇ ਵਾਸਤੇ ਅੰਮ੍ਰਿਤ ਬਾਣੀ ਦੇ ਬੋਲ ਨੇ ਰਾਮਦਾਸ। ਇਹ ਕਥਾ ਸਹਿਜ ਸਹਿਜ ਵਾਲੀ ਹੈ, ਕੋਈ ਕਾਲੀ ਵਾਲੀ ਨਹੀਂ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ। ਜਿਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਬਾਣੀ ਪੜ੍ਹਦਿਆਂ ਜਨਮਾਂ ਜਨਮਾਤਰਾਂ ਦੇ ਪਾਪ ਜਿਹੜੇ ਨੇ ਉਹ ਲੈ ਜਾਂਦੇ ਨੇ, ਕੱਟੇ ਜਾਂਦੇ ਨੇ, ਪਰ ਅਬਦਾਲੀ ਨੇ ਉਸ ਕਿਲ੍ਹੇ ਤੇ ਕਬਜ਼ਾ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੋਵਰ ਵਿੱਚ, ਜਿਹੜੀ ਉਹਦੀ ਇੰਨੀ ਫੌਜ ਸੀ, 3-4 ਲੱਖ ਫੌਜ ਤਾਂ ਹਰ ਵੇਲੇ ਨਾਲ ਰਹਿੰਦੀ ਸੀ, ਘੋੜਿਆਂ ਦੀ ਲਿੱਦ ਨਾਲ। ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਨੂੰ ਪੂਰਨ ਸ਼ੁਰੂ ਕਰ ਦਿੱਤਾ।
1: ਜੋ ਬੀਜੇ ਜਾਓ ਖੁਦ ਚਰਾਏ।
0: ਕਹਿੰਦੇ ਜਿਸ ਵੇਲੇ ਸਰੋਵਰ ਪੂਰਿਆ ਗਿਆ, ਅਬਦਾਲੀ ਨੇ ਪੂਰ ਦਿੱਤਾ, ਉਸ ਵੇਲੇ ਉਸ ਪਾਵਨ ਪਵਿੱਤਰ

0: ਕਹਿੰਦੇ ਸਤਿਗੁਰੂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਜੀ ਨੂੰ ਅਬਦਾਲੀ ਨੇ ਟੌਣਾ ਕੀਤਾ ਹੈ।
1: ਤੇ ਦਾਰੂ ਕੁੱਪੇ ਚ ਨਵਤ ਪਯੋ,
0: ਕਹਿੰਦੇ ਉਸ ਹਰਿਮੰਦਰ ਵਿੱਚ ਦਾਰੂ ਕੁੱਪੇ ਇਤ ਆਦਿਕ ਬੇਦ ਵੀ ਕਰਨੀ ਸ਼ੁਰੂ ਕਰ ਦਿੱਤੀ। ਮੱਸੇ ਰੰਗੜ ਨੇ ਵੀ ਕੀਤੀ ਸੀ, ਉਹਦਾ ਵੀ ਗੁਰੂ ਕੇ ਖਾਲਸੇ ਨੇ ਭੋਗ ਪਾ ਦਿੱਤਾ ਸੀ। ਜੇ ਬੀਬੀ ਇੰਦਰਾ ਨੇ ਕੀਤੀ ਸੀ ਤੇ ਉਹਦਾ ਵੀ ਭੋਗ ਗੁਰੂ ਕੇ ਖਾਲਸੇ ਨੇ ਪਾ ਦਿੱਤਾ ਸੀ। ਅਬਦਾਲੀ ਦਾ ਵੀ ਭੋਗ ਗੁਰੂ ਰਾਮਦਾਸ ਮਹਾਰਾਜ ਨੇ ਆਪ ਹੀ

0: ਦੀ ਇੱਕ ਇੱਟ ਜਿਹੜੀ ਸੀ ਉਡਾਰੀ ਦੇ ਕੇ ਅਹਿਮਦ ਸ਼ਾਹ ਦੀ ਅਬਦਾਲੀ ਦੇ ਨੱਕ ਦੇ ਉੱਪਰ ਆ ਹੱਡੀ ਹੈ ਨਾ ਆਹ ਜਗ੍ਹਾ ਜਿਹੜੀ ਹੈ ਭਾਵ ਅੱਖਾਂ ਤੋਂ ਥੋੜੀ ਜਿਹੀ ਥੱਲੇ ਇਸ ਹੱਡੀ ਤੇ ਆ ਕੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਇੱਟ ਜ਼ੋਰ ਦੀ ਆ ਕੇ ਅਬਦਾਲੀ ਦੇ ਨੱਕ ਦੀ ਹੱਡੀ ਤੇ ਵੱਜੀ ਸੀ
1: ਲਗੀ ਨੱਕ ਕੇ ਉੱਪਰ ਜਾ
0: ਕਹਿੰਦੇ ਨੱਕ ਦੇ ਉੱਪਰ ਬੰਨੀ ਤੇ ਆ ਕੇ ਉਹ ਇੱਟ ਨੇ ਵੱਜਣਾ ਕੀਤਾ ਨੱਕ ਫਿਸ ਜਾਣਾ ਕੀਤਾ ਸੀ
1: ਕੋਈ ਨਾ ਚੰਗਾ ਰੋਗੀ ਕਹਾ
0: ਕਹਿੰਦੇ ਉਸ ਤੋਂ ਬਾਅਦ ਉਹ ਹੱਡੀ ਦਾ ਐਸਾ ਰੋਗ ਵਧਿਆ ਭਾਵੇਂ ਇਲਾਜ ਤਾਂ ਬਹੁਤ ਕੀਤਾ ਪਰ ਉਹਨੂੰ ਆਰਾਮ ਨਹੀਂ ਸੀ ਆ ਰੋਗ ਵੱਧਦਾ ਹੀ ਵੱਧਦਾ ਵੱਧਦਾ ਗਿਆ ਸੀ
1: ਕਹਿੰਦੇ
0: ਜਿਸ ਵੇਲੇ ਐਸਾ ਭਾਣਾ ਵਰਤਿਆ ਫਿਰ ਅਬਦਾਲੀ ਜਿਹੜਾ ਸੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਲਾਹੌਰ ਤਖ਼ਤ ਤੇ ਜਾ ਬੈਠਾ
1: ਲਾਹੌਰ ਤਖ਼ਤ ਪੈ ਬੈਠਿਓ ਜਾ
0: ਕਹਿੰਦੇ ਲਾਹੌਰ ਪਹੁੰਚ ਗਿਆ ਤੇ ਲਾਹੌਰ ਤਖ਼ਤ ਤੇ ਬੈਠ ਕੇ

0: ਦਿਆਂ ਨੂੰ ਲੁੱਟ ਲਿਆ ਕਰਦਾ ਸੀ, ਖਜ਼ਾਨੇ ਦਿਆਂ ਸਰਕਾਰੀ ਖਜ਼ਾਨਿਆਂ ਤੇ ਗੁਰੂ ਕਾ ਖਾਲਸਾ ਕਾਬਜ ਹੋ ਜਾਂਦਾ ਸੀ। ਭਾਈ
1: ਚੁਪਈ ਸਾਹਿਬ ਸਿੰਘਾਂ ਨੇ ਬਹੁਤ ਅਕਾਇਆ,
0: ਗੁਰੂ ਕੇ ਖਾਲਸੇ ਨੇ ਅਹਿਮਦ ਸ਼ਾਹ ਦੇ ਅਬਦਾਲੀ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਭਾਵੇਂ ਖਾਲਸਾ ਹੈ ਥੋੜਾ ਸੀ ਪਰ ਅਬਦਾਲੀ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਹੈਰਾਨ ਸੀ ਵੀ ਮੈਂ ਇੰਨੇ ਸਿੱਖਾਂ ਨੂੰ ਮਾਰ ਦਿੱਤਾ ਹੈ ਪਰ ਫਿਰ ਵੀ ਮਾਰਿਆ, ਮਰਦੇ ਨਹੀਂ ਹੈ। ਇੱਕੋ ਹੀ ਗੱਲ ਸੋਚੀ ਬੈਠਾ ਸੀ ਵੀ ਕੋਈ ਸਿੱਖ ਰਹਿਣ ਨਹੀਂ ਦੇਣਾ।
1: ਢੂੰਡਣ ਸਿੰਘਨ ਦਸਤਾ ਚੜਾਇਆ,
0: ਦਸਤਾ ਕੋ ਭਾਵ ਕੀ ਹਲਕਾਰੇ ਜਿਹੜੇ ਨੇ ਟੋਲੀਆਂ ਬੰਨ ਕੇ ਪੁਲਿਸ ਦੀਆਂ। ਉਸ ਵੇਲੇ ਅਬਦਾਲੀ ਨੇ ਹੁਕਮ ਕੀਤਾ ਵੀ ਚਾਰ ਚੁਫੇਰੇ ਜਿਹੜੀਆਂ ਵੱਖ ਵੱਖ ਟੋਲੀਆਂ ਨੇ ਪੁਲਿਸ ਦੀਆਂ ਉਹ ਚੱਲੋ ਅਤੇ ਸਿੰਘਾਂ

0: ਕਰਦਾ ਸੀ ਗਾਹੇ ਵਕਾਹੇ, ਜਦੋਂ ਮੌਕਾ ਬਣ ਜਾਂਦਾ ਉਦੋਂ ਗੁਰੂ ਕਾ ਖਾਲਸਾ ਵੀ ਹੱਲਾ ਬੋਲ ਦਿਆ ਕਰਦਾ।
1: ਗਿਲਜੇ ਮੁੱਦੇ ਹੋ ਕੇ ਪਾਵੇ,
0: ਕਹਿੰਦੇ ਜਿਹੜੇ ਗਿਲਜੇ ਨੇ, ਪਠਾਨ ਨੇ, ਮੁਗਲ ਨੇ, ਹੱਲਾ ਤਾਂ ਕਰਨ ਦਾ ਯਤਨ ਕਰਦੇ ਹਨ ਜੀ।
1: ਸਿੰਘ ਘੋੜੇ ਚੜ ਲੈ ਨੱਠ ਜਾਵੇ,
0: ਕਹਿੰਦੇ ਜਿਸ ਵੇਲੇ ਉਹ ਚੜਲਾ ਕਰਦੇ ਨੇ, ਗੁਰੂ ਕਾ ਖਾਲਸਾ ਜੰਗਲਾਂ ਬੇਲਿਆਂ ਦਾ ਭੇਤੀ ਹੈ, ਸਮੇਂ ਚ ਸਮਾਂ ਦੇਖ ਕੇ ਉਸ ਵੇਲੇ ਇਕਦਮ ਜੰਗਲਾਂ ਵਿਚ ਜਾ ਲੁਕਦੇ ਸਨ ਪਿਆਰਿਓ।
1: ਸਾਹਿਬ ਸੁਣੀ ਜੋ ਬਹੁਤ ਰਸਾਇਆ,
0: ਰਸਾਇਆ ਜਦੋਂ ਅਬਦਾਲੀ ਨੇ ਸੁਣਿਆ ਮੇਰੇ ਦਸਤੇ ਲੁੱਟੇ ਜਾਂਦੇ ਨੇ, ਸਿੰਘ ਮਾਰ ਲੈਂਦੇ ਨੇ, ਅਬਦਾਲੀ ਸੁਣ ਕੇ ਭਾਈ ਸਾਹਿਬ ਜੀ ਲਿਖਦੇ ਨੇ, ਰਸਾਇਆ ਬਹੁਤ ਕ੍ਰੋਧਵਾਨ ਹੋਇਆ, ਹੋਰ ਗੁੱਸਾ ਖਾਧਾ, ਕਹਿੰਦਾ ਮੇਰੇ ਚ ਨਾ ਚਿਰ ਜ਼ਿੰਦਗੀ ਹੈ, ਸਹੁੰ ਖਾ ਲਈ ਉਹਨੇ, ਮੈਂ ਸਿੰਘਾਂ ਨੂੰ ਜਿਉਂਦਿਆਂ ਨਹੀਂ ਛੱਡਾਂਗਾ।
1: ਸਿੰਘਨ ਉੱਪਰ ਕਰਨ ਚਹਿ ਧਾਇਆ,
0: ਉਸ ਅਬਦਾਲੀ ਚਾਹੁੰਦਾ ਜਦੋਂ ਵੀ ਕਿਤੇ ਇਕੱਠੇ ਸਿੰਘ ਮਿਲ ਜਾਣ, ਮੈਂ ਇਹਨਾਂ ਤੇ ਧਾਇਆ ਕੇ ਦੌੜ ਕੇ ਹੱਲਾ ਬੋਲ ਕੇ ਇਹਨਾਂ ਨੂੰ ਖਤਮ ਕਰ ਦਿਆ।
1: ਸਾਹੋ ਕਹਿ ਚੜੋ ਜੰਗਲ ਦੌੜੇ,
0: ਜਿਹੜੇ ਦਸਤੇ ਨੇ ਉਹ ਅਬਦਾਲੀ ਨੂੰ ਕਹਿੰਦੇ ਬਾਦਸ਼ਾਹ ਸਲਾਮਤ, ਅਸੀਂ ਚੜਾਈ ਤਾਂ ਜ਼ਰੂਰ ਕਰਦੇ ਹਾਂ, ਪਰ ਜਦੋਂ ਅਸੀਂ ਚੜਾਈ ਕਰਦੇ ਹਾਂ ਸਿੰਘ ਘੋੜੀਆਂ ਨੂੰ ਅੱਡੀਆਂ, ਘੋੜਿਆਂ ਨੂੰ ਅੱਡੀਆਂ ਲਾ ਕੇ ਉਹ ਜੰਗਲਾਂ ਵਿੱਚ ਜਾ ਕੇ ਲੁੱਕ ਜਾਂਦੇ ਨੇ।
1: ਵਜ਼ੀਰ ਕਈ ਅਮ ਤੋੜ ਹੋਏ ਹੋਰੇ,
0: ਜਿਹੜੇ ਵਜ਼ੀਰ ਨੇ ਐਲ ਕਰਨ ਜ਼ਰੂਰ ਅਬਦਾਲੀ ਨੂੰ ਹੌਸਲਾ ਦਿੰਦੇ ਨੇ, ਬਾਦਸ਼ਾਹ ਸਲਾਮ ਤੂੰ ਫਿਕਰ ਨਾ ਕਰ, ਅਸੀਂ ਬਹੁਤਾ ਸਮਾਂ ਸਿੰਘਾਂ ਨੂੰ ਦੌੜਨ ਨਹੀਂ ਦਿਆਂਗੇ, ਪਕੜ ਲਵਾਂਗੇ, ਮਾਰ ਦਿਆਂਗੇ।
1: ਮਜੈਲ ਸਿੰਘ ਵਾ ਕਈ ਹਜ਼ਾਰ,
0: ਕਹਿੰਦੇ ਮਜੈਲ ਸਿੰਘ ਜਿਹੜੇ ਮਾਝੇ ਦੇ ਰਹਿਣ ਵਾਲੇ ਬਹੁਤ ਹਜ਼ਾਰਾਂ ਦੇ ਹਿਸਾਬ ਦੇ ਨਾਲ ਸਿੰਘ ਸਨ ਜੀ।
1: ਚੰਗੇ ਘੋੜੇ ਔਰ ਬਦੁਖਨ ਵਾਰ,
0: ਕਹਿੰਦੇ ਇਸ ਤਰ੍ਹਾਂ ਸੋਹਣੇ ਘੋੜੇ ਵੀ ਸੀ ਔਰ ਬਦੁਖ

ਦਿੱਲੀ ਦਾ ਵਜ਼ੀਰ ਕਹਿਣ ਲੱਗਾ ਸਾਡੇ ਕੋਲ ਘੋੜੇ ਵੀ ਨੇ ਬੰਦੂਕਾਂ ਵੀ ਨੇ, ਅਸੀਂ ਸਿੰਘਾਂ ਦਾ ਕਿਵੇਂ ਮੁਕਾਬਲਾ ਕਰੀਏ? ਉਹ ਜੰਗਲਾਂ ਵਿੱਚ ਚਲੇ ਜਾਂਦੇ ਨੇ, ਅੱਗੇ ਪਾਣੀ ਨਹੀਂ ਹੁੰਦਾ, ਮਾਲਵੇ ਦਾ ਇਲਾਕਾ ਹੁੰਦਾ, ਰੇਤਾ ਹੁੰਦੀ ਹੈ, ਅਸੀਂ ਪਿਆਸੇ

0: ਕਹਿੰਦੇ ਜੀ ਉਹ ਤੇ ਭੂਮੀਏ ਨੇ ਜਿੱਥੇ ਸਾਡਾ ਜਨਮ ਹੋਇਆ। ਕਹਿੰਦੇ ਜੀ ਇਹ ਜਨਮ ਭੂਮੀ ਹੈ। ਅਬਦਾਲੀ ਦੀ ਫੌਜ ਕਹਿੰਦੀ ਉਹ ਤੇ ਕਾਬਲ ਕੰਧਾਰ ਤੋਂ ਚੜ ਕੇ ਆਏ ਨੇ। ਕਹਿੰਦੇ ਜੀ ਉਹਨਾਂ ਦੀ ਤੇ ਭੂਮ ਜਨਮ ਭੂਮੀ ਹੈ, ਜਿੱਥੇ ਬੰਦਾ ਜੰਮਿਆ ਹੋਵੇ ਉਹਨੂੰ ਗਲੀਆਂ ਗਲੀਆਂ ਦਾ ਇਲਾਕਿਆਂ ਦਾ ਪਤਾ ਹੁੰਦਾ। ਜਿਹੜਾ ਬਾਹਰੋਂ ਆਵੇ ਉਹਨੂੰ ਕੀ ਪਤਾ ਹੈ, ਜਿਹੜਾ ਇੱਕ ਥਾਂ ਤੇ ਰਹਿਣ ਲੱਗ ਪੈਂਦਾ ਉਹਨੂੰ ਸਭ ਦਵਾ ਥਾਵਾਂ ਦਾ ਪਤਾ ਲੱਗ ਜਾਂਦਾ ਹੈ। ਕਹਿੰਦੇ ਬਾਦਸ਼ਾਹ ਸਲਾਮਤ ਉਹਨਾਂ ਦੀ ਜਨਮ ਭੂਮੀ ਹੈ, ਉਹਨਾਂ ਨੂੰ ਥਾਂ ਟਿਕਾਣਿਆਂ ਦਾ ਪਤਾ ਹੈ। ਹਮ ਪਰਦੇਸੀ, ਅਸੀਂ ਪਰਦੇਸੀ ਹਾਂ, ਅਸੀਂ ਲੱਭਦੇ ਹਾਂ, ਉਹ ਸਾਨੂੰ ਹਾਂਜੀ ਲੱਭਦੇ ਨਹੀਂ ਹਨ।
1: ਰਲ ਮਾਰੇ ਹਮ ਉਨਕੋ ਕਿਸੀ,
0: ਕਹਿੰਦੇ ਰਲ ਮਿਲ ਕਰਕੇ ਅਸੀਂ ਜ਼ਰੂਰ ਬਾਦਸ਼ਾਹ ਸਲਾਮਤ ਉਹਨਾਂ ਨੂੰ ਮਾਰ ਦਿਆਂਗੇ।
1: ਦੋਹਰਾ ਕੂੜੈ ਰੂੜ ਚਿੰਤਾ ਜੁੜੈ,
0: ਕਹਿੰਦੇ ਅਬਦਾਲੀ ਕੁੜਦਾ ਹੈ ਕੁੜਦਾ ਹੈ, ਚਿੰਤਾ ਦੀ ਨਦੀ ਵਿੱਚ ਰੁੜਦਾ ਜਾ ਰਿਹਾ। ਸੋਚਾਂ ਸੋਚਦਾ, ਕੀ ਸੋਚਦਾ ਦੱਸੋ।
1: ਦੱਖਣ ਪੂਰਬ ਮੈਂ ਲੁੱਟੀ, ਸੁੱਧ ਸਿੰਘਨ ਦਈ ਗਵਾ,
0: ਸੋਚਾਂ ਸੋਚਦਾ ਪਛਤਾਉਂਦਾ ਕੀ ਕਹਿੰਦਾ। ਕਹਿੰਦਾ ਦੱਖਣ ਨੂੰ ਤੇ ਮੈਂ ਲੁੱਟ ਲਿਆ, ਭਾਵ ਮਰੱਟਿਆਂ ਨੂੰ ਤਾਂ ਮੈਂ ਕੱਢ ਦਿੱਤਾ, ਪੂਰਬ ਮੈਂ ਤੇ ਬੰਗਾਲ ਤੱਕ ਆਪਣਾ ਹੱਲਾ ਬੋਲ ਦਿੱਤਾ, ਪਰ ਆ ਸਿੰਘ ਜਿਹੜੇ ਗਿਣਤੀ ਦੇ ਨੇ ਇਹਨਾਂ ਨੇ ਮੇਰੀ ਸੁਰਤੀ ਭੁਲਾਈ ਹੋਈ ਹੈ, ਇਹ ਮੇਰੀ ਮੱਤ ਜਿਹੜੀ ਟਿਕਾਣੇ ਨਹੀਂ ਰਹਿਣ ਦਿੰਦੇ। ਕਹਿੰਦਾ ਮਰੱਟਿਆਂ ਨੂੰ ਕੱਢ ਦਿੱਤਾ, ਪੂਰਬ ਲੁੱਟ ਲਿਆ, ਬੰਗਲਾਦੇਸ਼ ਤੱਕ ਪਹੁੰਚ ਗਿਆ। ਸੋਚਾਂ ਸੋਚਦਾ ਇਸ ਨਦੀ ਵਿੱਚ ਅਬਦਾਲੀ ਵਹਿੰਦਾ ਜਾਂਦਾ ਹੈ।
1: ਚੁਪਈ ਵੈ ਮੂਰਖੋ ਯੂੰ ਲਿਖੇ ਨਾ ਬਾਤ,
0: ਵਾਹ ਜੀ ਵਾਹ, ਧੰਨ ਹੈ ਮੇਰੇ ਸਤਿਗੁਰੂ ਭਾਈ ਸਾਹਿਬ ਜੀ। ਕਹਿੰਦੇ ਉਹ ਮੂਰਖ ਅਬਦਾਲੀ ਇਸ ਗੱਲ ਨੂੰ ਸਮਝਦਾ ਨਹੀਂ ਹੈ, ਇਸ ਗੱਲ ਨੂੰ ਵਿਚਾਰਦਾ ਨਹੀਂ, ਉਹਨੂੰ ਕੀ ਪਤਾ ਹੈ।
1: ਪੰਥ ਬਲੀ ਕੋ ਕਿਮਕਾਤ,
0: ਇਹ ਪੰਥ ਜਿਹੜਾ ਬਲੀ ਗੁਰੂ ਨੇ ਸਾਜਿਆ, ਕੌਣ ਉਹ ਗੁਰ ਗੋਬਿੰਦ ਹੋਏ ਪ੍ਰਗਟਿਆ, ਦਸਵੇਂ ਅਵਤਾਰਾ ਜਿਨ ਲੱਖ ਅਕਾਲ ਨਿਰੰਜਣਾ, ਜਪਿਓ ਕਰਤਾਰਾ ਜਿਨ ਪੰਥਕ ਚਲਾਇਓ ਖਾਲਸਾ, ਤਰ ਤੇਜ ਕਰਾਰਾ ਸਿਰ ਕੇਸ ਧਾਰ ਗਏ ਖੜਗ ਕੋ, ਸਭ ਦੁਸ਼ਟ ਪਛਾਰਾ ਸੀਲ ਜੱਤ ਦੀ ਕਸ਼ ਪੈਰ ਪਕੜੇ ਹਥਿਆਰਾ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਨ ਭਾਰਾ, ਇਹ ਉਪਜੇ ਸਿੰਘ ਪੁਚੰਗੀਏ ਨੀਲੰਬਰ ਧਾਰਾ, ਤਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ, ਤੈ ਰਾਜੇ ਸ਼ਾਹ ਮੀਰੜੇ ਹੋਏ ਸਭ ਸ਼ਾਰਾ। ਇਹ ਬਲੀ ਪੁਰਸ਼ ਭਾਈ ਰਤਨ ਸਿੰਘ ਜੀ ਲਿਖਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਇਹ ਬਲਵਾਨ ਖਾਲਸਾ ਸਤਿਗੁਰਾਂ ਨੇ ਆਪ ਸਾਜਿਆ, ਉਹ ਖਾਲਸਾ ਸਾਜਿਆ ਜਿਨ੍ਹਾਂ ਦੇ ਪਹਿਲਾਂ ਸੀਸ ਲਾਏ ਨੇ, ਫਿਰ ਸਾਹਿਬ ਜੀ ਨੇ ਪੌਲ ਬਖਸ਼ੀ ਖੰਡੇ ਬਾਟੇ ਦੀ, ਤੇ ਫਿਰ ਉਹਨਾਂ ਪੰਜਾਂ ਦੇ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੋਡੇ ਟੇਕ ਦਿੱਤੇ ਸਨ, ਉਹਨਾਂ ਪੰਜਾਂ ਦੇ ਅੱਗੇ ਸਿਰ ਝੁਕਾ ਦਿੱਤਾ, ਗੋਡੇ ਟੇਕ ਦਿੱਤੇ, ਉਸ ਗੁਰੂ ਨੇ ਖਾਲਸਾ ਸਾਜਿਆ। ਮੂਰਖ ਅਬਦਾਲੀ ਨੂੰ ਕੀ ਪਤਾ ਹੈ ਵੀ ਇਹ ਖਾਲਸਾ ਮੁੱਕਣ ਵਾਲਾ ਕਦਾਚਿਤ ਨਹੀਂ ਹੋ ਸਕਦਾ।
1: ਦਸ ਪਾਤਸ਼ਾਹੀ ਲੜਤ ਬਿਤਾਈ,
0: ਇਹ ਦਾਸੀ ਪਾਤਸ਼ਾਹੀਆਂ ਜਿਹੜੀਆਂ ਨੇ ਉਹ ਲੜਦੀਆਂ ਆਈਆਂ ਨੇ, ਜੰਗ ਕਰਦੀਆਂ ਆਈਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲੀ ਜੰਗ ਸ਼ੁਰੂ ਕਰ ਦਿੱਤੀ ਸੀ, ਜਿਸ ਵੇਲੇ ਉਹਨਾਂ ਨੇ ਅਹਿਮਦਾਬਾਦ ਦੀ ਧਰਤੀ ਤੇ ਕਹਿ ਦਿੱਤਾ ਸੀ, ਬਾਬਰ ਤੂੰ ਜ਼ਾਬਰ ਹੈ, ਤੂੰ ਜ਼ੁਲਮੀ ਹੈ, ਤੂੰ ਪਾਪੀ ਹੈ, ਦੋ ਹੀ ਤਾਂ ਨਾਲ ਸਨ, ਨਾਲ ਇੱਕ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ, ਤੇ ਹੋਰ ਕੌਣ, ਕਿਹੜੀ ਫੌਜ ਸੀ। ਸਤਿਗੁਰੂ ਮਹਾਰਾਜ ਨੇ ਪਹਿਲੀ ਜੰਗ ਆਰੰਭ ਕਰ ਦਿੱਤੀ, ਫਿਰ ਹਮਾਊ ਚੱਲ ਕੇ ਆਇਆ ਹੈ, ਸਤਿਗੁਰੂ ਮਹਾਰਾਜ ਨੇ ਉਸ ਵੇਲੇ ਉਹਨਾਂ ਦੇ ਨਾਲ ਜੰਗ ਹੋਈ। ਇਸੇ ਤਰ੍ਹਾਂ ਚੱਲਦਿਆਂ ਅਕਬਰ ਫਿਰ ਗੁਰੂ ਘਰ ਵਿੱਚ ਆਇਆ, ਫਿਰ ਛੇਵੇਂ ਪਾਤਸ਼ਾਹ ਤੋਂ ਤੇ ਫਿਰ ਘੋੜ ਸਵਾਰ ਦੀ ਸਿੱਧੀ ਜੰਗ ਸ਼ੁਰੂ ਹੋ ਗਈ ਸੀ। ਚਾਰ ਜੰਗਾਂ ਸਤਿਗੁਰੂ ਮਹਾਰਾਜ ਨੇ ਕੀਤੀਆਂ, ਕਲਗੀਧਰ ਪਾਤਸ਼ਾਹ ਜੀ ਦੀਆਂ 14 ਜੰਗਾਂ ਹੋਈਆਂ। ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ 10 ਪਾਤਸ਼ਾਹੀਆਂ ਹੀ ਇਹਨਾਂ ਨਾਲ ਟੱਕਰ ਲੈਂਦੀਆਂ ਆਈਆਂ ਹਨ।
1: ਇਨਕੀ ਜੜ ਨਿਤ ਹੋਵੇ ਸੁਆਈ,
0: ਪਰ ਖਾਲਸੇ ਦੀ ਜੜ ਜਿਹੜੀ ਹੈ ਉਹ ਸਵਾਈ ਤੋਂ ਡੂੰਗੀ ਤੋਂ ਡੂੰਗੀ ਹੈ, ਕਿਉਂਕਿ ਸਿੱਖੀ ਦਾ ਮਹੱਲ ਜਿਹੜਾ ਹੈ ਨਾ ਉਹ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੇ ਸਿਰਾਂ ਦੇ ਉੱਤੇ, ਸ਼ਹੀਦਾਂ ਤੇ ਇਹ ਖਾਲਸੇ ਦੀ ਜਿਹੜਾ ਮਹੱਲ ਉਸਰਿਆ ਹੋਇਆ ਹੈ। ਜਿਸ ਵੇਲੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵੱਡੇ ਫਰਜੰਦ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਸੀ ਨਾ, ਛੋਟੇ ਸਾਹਿਬਜ਼ਾਦੇ ਨੇ ਬੇਨਤੀ ਕੀਤੀ ਸੀ, ਥੀ ਦੂਸਰੇ ਬੇਟੇ ਕੀ ਬੇਨਤੀ ਸੁਣੀ ਜਿਸ ਦਮ

0: ਗੁਰੂ ਕਾ ਖਾਲਸਾ ਮਾਲਵੇ ਵਿਖੇ ਆਪ ਨੇ ਡੇਰੇ ਕੀਤੇ ਹੋਏ ਨੇ ਅਤੇ ਜਿਵੇਂ ਜਿਵੇਂ ਰੁੱਖੀ ਮਿੱਸੀ ਪ੍ਰਸ਼ਾਦਾ ਮਿਲਦਾ ਉਹਨੂੰ ਛੱਕ ਕੇ ਸਤਿਗੁਰੂ ਜੀ ਦਾ ਸ਼ੁਕਰ ਕਰਦੇ ਨੇ।
1: ਬਿਨ ਲੁੱਟੇ ਹਮ ਕਿਉਂ ਬਚੈ ਯੋ ਮਿਲ ਕਰੈ ਸਲਾਹੇ।
0: ਕੋਈ ਵੀ ਕਾਰਜ ਹੁੰਦਾ ਸੀ ਸਿੰਘ ਮਿਲ ਕੇ ਸਲਾਹ ਕਰਿਆ ਕਰਦੇ ਸਨ, ਕਿਉਂਕਿ ਫੌਜ ਵੀ ਬਹੁਤੀ ਸੀ ਅਤੇ ਸਰਕਾਰੀ ਖਜ਼ਾਨੇ ਲੁੱਟਣ ਤੋਂ ਬਿਨਾਂ ਸਿੰਘਾਂ ਨੇ ਸਲਾਹ ਕੀਤੀ ਕਿਵੇਂ ਗੁਜ਼ਾਰਾ ਚੱਲੇਗਾ।
1: ਚਪਈ ਮਿਲਖਾ ਸੇ ਦੀਵਾਨ ਲਗਾਇਆ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ ਗੁਰੂ ਕੇ ਖਾਲਸੇ ਨੇ ਇਕੱਠਿਆਂ ਹੋ ਕੇ ਦੀਵਾਨ ਲਗਾਇਆ, ਭਾਵ ਕਿ ਇੱਕ ਸਲਾਹ ਮਸ਼ਵਰਾ, ਸਾਰਾ ਖਾਲਸਾ ਇਕੱਠਾ ਹੋ ਕੇ ਸਲਾਹ ਕਰਿਆ ਕਰਦੇ ਸਨ।
1: ਚੜ੍ਹਨੇ ਕੋ ਸਭ ਉਦਮ ਕਰਾਇਆ।
0: ਉਸ ਵੇਲੇ ਗੁਰੂ ਕੇ ਖਾਲਸੇ ਨੇ ਅਬਦਾਲੀ ਤੇ ਹੱਲਾ ਬੋਲਣ ਦਾ ਇੱਕ ਮਸ਼ਵਰਾ ਕੀਤਾ, ਸਲਾਹ ਕੀਤੀ ਹੈ।
1: ਲੁੱਟਣ ਖਾਨ ਕੋ ਡੇਰਾ ਤੁਰਾਇਆ।
0: ਉਸ ਵੇਲੇ ਖਾਨ ਸਰਹੰਦ ਵਿਖੇ ਜੈਨ ਖਾਨ ਨੂੰ ਸੂਬਾ ਥਾਪਿਆ ਸੀ, ਗੁਰੂ ਕੇ ਖਾਲਸੇ ਨੇ ਅਬਦਾਲੀ ਦਾ ਜਿਹੜਾ ਸੂਬੇਦਾਰ ਹੈ ਜੈਨ ਖਾਨ ਉਹਦਾ ਡੇਰਾ ਲੁੱਟਣ ਵਾਸਤੇ ਸਲਾਹ ਕਰ ਲੈਣਾ ਕੀਤੀ।
1: ਸਰਹੰਦ ਗਿੱਧ ਚੜ੍ਹੋ ਸੋਰ ਮਚਾਇਆ।
0: ਅਤੇ ਕਿਉਂਕਿ ਗੁਰੂ ਕਾ ਖਾਲਸਾ ਕਹਿੰਦਾ ਸੀ ਸਰਹੰਦ ਸਾਡੀ ਹੈ, ਸਾਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਕੇ ਲੁੱਟਿਆ ਸੀ, ਉਸ ਵੇਲੇ ਸਰਹੰਦ ਤੇ ਹੱਲਾ ਬੋਲ ਕੇ ਗੁਰੂ ਕੇ ਖਾਲਸੇ ਨੇ ਸ਼ੋਰ ਕਰਨਾ ਕੀਤਾ।
1: ਜੈਨਾ ਕੇਰ ਵਿੱਚ ਸਹਿਰ ਉਡਾਇਓ।
0: ਕਹਿੰਦੇ ਜਦੋਂ ਗੁਰੂ ਕੇ ਖਾਲਸੇ ਨੇ ਹੱਲਾ ਕੀਤਾ ਤੇ ਜੈਨ ਖਾਂ ਜਿਹੜਾ ਸੀ ਉਹ ਕਿਲੇ ਵਿੱਚ ਅੰਦਰ ਵੜ ਕੇ ਬਾਹਰ ਨਹੀਂ ਸੀ ਨਿਕਲਿਆ।
1: ਡੇਰਾ ਮੋੜ ਮਲੇਰ ਟਿਕ ਲਾਇਓ।
0: ਕਹਿੰਦੇ ਜਦੋਂ ਜੈਨ ਖਾਂ ਅੰਦਰੋਂ ਨਾ ਨਿਕਲਿਆ, ਕੁਝ ਦਿਨ ਖਾਲਸਾ ਸਰਹੰਦ ਨੂੰ ਘੇਰਾ ਪਾ ਕੇ ਬੈਠਾ ਰਿਹਾ, ਜਿਸ ਵੇਲੇ ਨਾ ਨਿਕਲਿਆ ਤੇ ਭਾਈ ਜੱਸਾ ਸਿੰਘ ਜੀ ਭਾਈ ਚੜ੍ਹਤ ਸਿੰਘ ਜੀ ਕਹਿਣ ਲੱਗੇ ਵੀ ਆਪਾਂ ਕਿੰਨਾ ਕੁ ਸਮਾਂ ਘੇਰਾ ਪਾ ਕੇ ਬੈਠੇ ਰਵਾਂਗੇ, ਚਲੋ ਆਪਾਂ ਅਗਲੇ ਪਾਸੇ ਚੱਲਦੇ ਹਾਂ। ਜਿਸ ਵੇਲੇ ਸਰਹੰਦ ਤੋਂ ਆਪਣਾ ਡੇਰਾ ਕੂਚ ਕਰਕੇ ਉਹਨਾਂ ਨੇ ਵਿਚਾਰ ਕੀਤੀ ਵੀ ਰਾਏਕੋਟ ਤੋਂ ਹੁੰਦਿਆਂ ਹੋਇਆਂ ਅੱਗੇ ਅਸੀਂ ਹੱਲਾ ਬੋਲਾਂਗੇ, ਅਗਲੇ ਬੱਚਨ ਆ ਰਹੇ ਨੇ, ਰਾਏਕੋਟ ਆ ਕੇ ਡੇਰਾ ਕੀਤਾ ਤਾਂ
1: ਕੋਈ ਕਹਿ ਲਿਹੋ ਮਲੇਸਰ ਮਾਰ।
0: ਉਸ ਵੇਲੇ ਵਿਚਾਰ ਕੀਤੀ ਵੀ ਮਲੇਰਕੋਟਲੇ ਤੇ ਹੱਲਾ ਕਰੀਏ ਤੇ ਕੁਝ ਸਿੰਘ ਕਹਿਣ ਲੱਗੇ ਵੀ ਮਲੇਰਕੋਟਲੇ ਤੇ ਹੱਲਾ ਕਰਦੇ ਹਾਂ।
1: ਨਿਤ ਨਿਤ ਕੀ ਹੋਏ ਅਲਕ,
0: ਰੋਜ਼ ਰੋਜ਼ ਦਾ ਇਹਨਾਂ ਦਾ ਜਿਹੜਾ ਝਗੜਾ ਖਤਮ ਹੋ ਜਾਵੇਗਾ।
1: ਕੁਝ
0: ਕਹਿੰਦੇ ਵੀ ਇਹ ਜਿਹੜੇ ਮਲੇਰੇ ਕੋਟ ਲਈ ਆ ਨਾ, ਇਹਨਾਂ ਤੇ ਬਚਨ ਕਰਕੇ ਨੇ ਕਲਗੀਧਰ ਪਾਤਸ਼ਾਹ ਤੁਹਾਡੀ ਜੜ ਜਿਹੜੀ ਹੈ ਉਹ ਲੱਗੀ ਰਵੇਗੀ। ਜਿਸ ਵੇਲੇ 47 ਦਾ ਬਾਤ ਬਣੀ ਹੈ ਨਾ, ਉਸ ਵੇਲੇ ਵੀ ਗੁਰੂ ਕਾ ਖਾਲਸਾ ਸ਼ਸਤਰ ਲੈ ਕਰਕੇ ਬੰਦੂਕਾਂ ਲੈ ਕੇ ਹਥਿਆਰ ਲੈ ਕੇ ਸਤਿਪੁਰਸ਼ ਦੱਸਿਆ ਕਰਦੇ ਆ ਕਥਾ ਦੀ ਸੰਥਿਆ ਕਰਾਉਂਦਿਆਂ ਹੋਇਆ ਮਲੇ

0: ਪਰ ਮਨ ਬਦਲ ਜਾਂਦਾ ਸੀ ਜਿਸ ਵੇਲੇ ਕੋਲ ਗਏ, ਨਹੀਂ ਜੀ ਇੱਥੇ ਗੁਰੂ ਨੇ ਕਿਰਪਾ ਕੀਤੀ ਹੈ। ਭਾਵੇਂ ਜਿਹੜਾ ਸ਼ੇਰ ਮੁਹੰਮਦ ਜਿਹੜਾ ਉਹਨੇ ਹਾਰਾ ਹਾ ਦਾ ਨਾਰਾ ਇਕੱਲੇ ਨੇ ਮਾਰਿਆ ਹੈ, ਗੁਰੂ ਨਾਲ ਜੰਗ ਕਰਨ ਵੀ ਆਇਆ ਹੈ, ਉਹਦਾ ਭਰਾ ਹੀ ਤੇ ਨਾਰ ਖਾਂ ਜਿਹੜਾ ਚਮਕੌਰ ਦੀ ਜੰਗ ਵਿੱਚ ਮਰਿਆ ਹੈ, ਉਹਦਾ ਭਰਾ ਹੀ ਤੇ ਖਵਾਜਾ ਮਰਦੂਦ ਜਿਹੜਾ ਹੈ ਉਹ ਡਰ ਕੇ ਆਪਣੀ ਜਾਨ ਬਚਾਉਂਦਾ ਰਿਹਾ ਹੈ, ਪਰ ਸਤਿਗੁਰੂ ਮਹਾਰਾਜ ਨੇ ਬਚਨ ਕਰ ਦਿੱਤਾ ਸੀ, ਉਦੋਂ ਵੀ ਬਚਾ ਹੋ ਗਿਆ। ਜੇ ਬਾਬਾ ਬੰਦਾ ਸਿੰਘ ਬਹਾਦਰ ਆਇਆ ਹੈ ਉਦੋਂ ਵੀ ਮਲੇਰਕੋਟਲਾ ਬਚ ਜਾਣਾ ਕੀਤਾ ਸੀ। ਇਸ ਤਰ੍ਹਾਂ ਕੁਝ ਸਿੰਘ ਜਿਸ ਵੇਲੇ ਜਾਂਦੇ ਸੀ ਨਾ ਹੱਲਾ ਕਰਕੇ ਤੇ ਗੁਰੂ ਦੀ ਕਲਾ ਹੀ ਵਰਤਦੀ ਸੀ, ਉਹ ਉਸ ਵੇਲੇ ਮਾਣ ਹੀ ਬਦਲ ਜਾਂਦਾ ਸੀ ਵੀ ਇੱਥੇ ਆਪਾਂ ਹੱਲਾ ਨਹੀਂ ਕਰਨਾ।
1: ਕਉ ਕਹਿ ਯੈ ਮ੍ਰਿਤੀ ਅਬਨਾਈ,
0: ਕੁਝ ਸਿੰਘ ਕਹਿੰਦੇ ਵੀ ਨਹੀਂ ਇਹ ਜਿਹੜਾ ਮਲੇਰਕੋਟਲੇ ਨਹੀਂ ਮਾਰਿਆ ਜਾਵੇਗਾ,
1: ਗੁਰਬਚਨੀ ਪਈ ਰਚਿਆ ਯਾਹੀ,
0: ਕਿਉਂਕਿ ਗੁਰੂ ਦੇ ਬਚਨਾਂ ਕਰਕੇ ਇਹਨਾਂ ਦੀ ਰੱਖਿਆ ਆਪੇ ਹੀ ਹੋ ਜਾਂਦੀ, ਅੰਦਰੋਂ ਮਨ ਦੇ ਫੁਰਨਾ ਹੀ ਜਿਹੜਾ ਹੈ ਉਹ ਬਦਲ ਜਾਂਦਾ ਹੈ ਜੀ।
1: ਸੋ ਬਾਦੁਆ ਬਣਿਆਈ,
0: ਉਹ ਬਾਤ ਜਿਹੜੀ ਉਹ ਬਣ ਆਈ, ਸਿੰਘ ਤੇ ਉਹਨਾਂ ਦਾ ਲਿਹਾਜ਼ ਕਰਦੇ ਨੇ, ਰਾਏਕੋਟ ਠਹਿਰੇ ਹੋਏ ਨੇ ਵੀ ਮਲੇਰਕੋਟਲੇ ਤੇ ਹੱਲਾ ਕਰਨਾ ਹੈ, ਪਰ ਸਤਿਗੁਰੂ ਜੀ ਦੇ ਖਾਲਸੇ ਦੇ ਮਨ ਅੰਦਰ ਇਹ ਬਾਤ ਆ ਗਈ ਤਾਂ
1: ਦੋਹਰਾ ਜਵੈ ਪਠਾਨੀ ਸੁਣੀ,
0: ਉਧਰ ਜਦੋਂ ਮਲੇਰਕੋਟਲੇ ਦੇ ਪਠਾਣਾ ਨੇ ਇਹ ਗੱਲ ਸੁਣੀ ਵੀ ਖਾਲਸਾ ਜਿਹੜਾ ਰਾਏਕੋਟ ਪਹੁੰਚ

ਰਾਤੋ ਰਾਤ ਦੁਰਾਏ। ਉਧਰ ਜਿਹੜਾ ਜੈਨ ਖਾਂ ਸਰਹੰਦ ਲੁਕਿਆ ਹੋਇਆ ਸੀ ਨਾ, ਇਧਰ ਮਲੇਰ ਕੋਟਲੇ ਦੇ ਮੁਗਲਾਂ ਨੇ ਅੰਦਰ ਖਾਤੇ ਕੀ ਕੀਤਾ, ਉਸ ਜੈਨ ਖਾਂ ਨੂੰ ਆਪਣੀ ਮਦਦ ਵਾਸਤੇ ਮਲੇਰ ਕੋਟਲੇ ਲੈ ਆਂਦਾ ਹੈ। ਜਿਵੇਂ ਹੁਣ ਮਲੇਰ ਕੋਟਲੇ ਵਿੱਚ ਮੁਗਲ ਪਠਾਨ ਇਕੱਠੇ ਹੋ ਗਏ ਨੇ, ਗੁਰੂ ਕੇ ਖਾਲਸੇ ਨੂੰ ਕੋਈ ਪਤਾ ਨਹੀਂ ਹੈ, ਵੱਡਾ ਘੱਲੇ ਘਰ ਉਹਦੀ ਕਥਾ ਘੱਲੂ ਘਾਰੇ ਦੀ ਕਥਾ ਆਰੰਭ ਹੋ ਗਈ ਹੈ। ਉਧਰ ਜਿਵੇਂ ਲਾਹੌਰ ਵਿਖੇ ਅਬਦਾਲੀ ਨੂੰ ਹਲਕਾਰੇ ਜਾ ਕੇ ਖਬਰ ਦਿੰਦੇ ਨੇ ਕਿਵੇਂ ਸਾਡੇ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਸ਼ਹੀਦ ਹੁੰਦੇ ਨੇ। 5 ਫਰਵਰੀ ਦਾ ਸਮਾਂ ਸੀ, 1762 ਈਸਵੀ ਹੈ। ਆਓ ਜਿਵੇਂ ਅਗਲੀ ਕਥਾ ਚੱਲੇਗੀ ਉਹ ਆਪਾਂ ਕੱਲ ਦੇ ਦੀਵਾਨਾਂ ਅੰਦਰ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਸਤਿਗੁਰੂ ਜੀ ਰਹਿਮਤਾਂ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਣ ਜੀ। ਅੰਤਲੇ ਬਚਨ ਪਿਆਰੇ ਗੁਰਸਿੱਖ ਜੀ ਪੜ੍ਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਗਿਆਨੀ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਕਰਨ ਦਾ ਬਲ, ਬੁੱਧੀ, ਉਦਮ, ਚਾਓ ਬਖਸ਼ਿਸ਼ ਕਰਨ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਆਓ, ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹ ਆਪ ਜੀ ਨੂੰ 8:30 ਵਜੇ ਤੱਕ ਢਾਡੀ ਵਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਬੈਠ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਾਂਤੀ ਦੇ ਮੁਜੱਸਮੇ ਮਨੁੱਖਤਾ ਦੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਦੀ ਹਾਜ਼ਰੀ ਭਰਦੀ ਹੋਈ ਗੁਰੂ ਪਿਆਰੀ ਸਤਸੰਗ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਤੁਸੀਂ ਆਪਣੀ ਸ਼ਰਧਾ ਭਾਵਨਾ ਤਿਲ ਫੁੱਲ ਲੈ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਔਰ ਸ਼ਹਿਨਸ਼ਾਹ ਕਿਰਪਾ ਕਰਨ ਸਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਸੋ ਗੁਰੂ ਪਿਆਰਿਓ ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਮੈਂ 2-4 ਮਿੰਟ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਹਾਜ਼ਰੀ ਲਵਾਈਏ ਕਿਉਂਕਿ ਅੱਜ ਉਹਨਾਂ ਦਾ ਜੋਤੀ ਜੋਤ ਦਿਵਸ ਹੈ ਸੋਢੀ ਪਾਤਸ਼ਾਹ ਮੇਰੇ ਨੌਜਵਾਨ ਵੀਰੋ ਧੰਨ ਗੁਰੂ ਰਾਮਦਾਸ ਮਹਾਰਾਜ ਹੁਣ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਕੁਝ ਕੁ ਨੌਜਵਾਨ ਸਤਿਕਾਰਯੋਗ ਹੁੰਦੇ ਆ ਜਿਹਨਾਂ ਨੂੰ ਸਾਡੇ ਗੁਰੂ ਸਾਹਿਬਾਨਾਂ ਦੀ ਤਰਤੀਬਵਾਰ ਨਾਵਾਂ ਦਾ ਪਤਾ ਹੋਵੇ ਤੇ ਜਾਂ ਪਤਾ ਹੋਵੇ ਇਹ ਕਿੰਨਵੇਂ ਗੁਰੂ ਸਨ ਜਾਂ ਕਿੰਨਵੇਂ ਗੁਰੂ ਸਾਹਿਬ ਜੀ ਦਾ ਕੀ ਨਾਂ ਸੀ ਬਹੁਤ ਘੱਟ ਮੈਂ ਨੌਜਵਾਨ ਵੀਰ ਬੈਠੇ ਮੈਂ ਇਸ ਕਰਕੇ ਇਸ ਗੱਲ ਨੂੰ ਥੋੜ੍ਹਾ ਜਿਹਾ ਤੁਹਾਡੇ ਸਾਹਮਣੇ ਦੱਸਣ ਦਾ ਯਤਨ ਕਰਾਂ ਕਿ ਅੱਜ ਜਿਹੜੀ ਮੈਂ ਤੁਹਾਡੇ ਨਾਲ 2-4 ਮਿੰਟ ਵਾਸਤੇ ਗੱਲ ਕਰਨ ਦਾ ਯਤਨ ਕਰ ਰਿਹਾ ਇਹ ਦਰਬਾਰ ਸਾਹਿਬ ਵਾਲੇ ਬਾਬਾ ਜੀ ਹਰਿਮੰਦਰ ਸਾਹਿਬ ਵਾਲੇ ਬਾਬਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜਿਹਨਾਂ ਦੀ ਬਾਬਤ ਆਖਿਆ ਨਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਅੱਜ ਦੇ ਦਿਨ ਉਹਨਾਂ ਦਾ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੋਤੀ ਜੋਤ ਸਮਾਏ ਸਨ ਜੇ ਉਹਨਾਂ ਦੇ ਜੀਵਨ ਤੇ 5-6 ਝਾਤ ਮਾਰੀਏ ਨਾ ਛੋਟੀ ਜੀ ਮੈਂ ਗੱਲ ਕਰਾਂਗਾ 1534 ਈਸਵੀ ਦੇ ਵਿੱਚ ਲਾਹੌਰ ਦੀ ਧਰਤੀ ਤੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਬਚਪਨਾ ਸੀ ਮਾਤਾ ਪਿਤਾ ਬਚਪਨ ਦੇ ਵਿੱਚ 7 ਸਾਲ ਤੱਕ ਦੋਵੇਂ ਛੱਡ ਕੇ ਚਲੇ ਗਏ 2 ਸਾਲ ਦੇ ਸੀ ਜਦੋਂ ਮਾਤਾ ਜੀ ਚੜ੍ਹਾਈ ਕਰਦੇ ਆ ਦਇਆ ਕੌਰ ਜੀ ਤੇ ਹਰਦਾਸ ਜੀ ਜਦੋਂ ਅਕਾਲ ਚਲਾਣਾ ਕਰਦੇ ਆ ਉਦੋਂ ਬਾਬਾ ਜੇਠਾ ਜੀ ਇਹਨਾਂ ਦਾ ਬਚਪਨ ਦਾ ਨਾਂ ਸੀ ਬਾਬਾ ਜੇਠਾ ਜੀ ਤੇ ਮਾਤਾ ਪਿਤਾ ਜੀ 7 ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ ਬੱਚਾ ਯਤੀਮ ਹੋ ਗਿਆ ਯਤੀਮ ਬੱਚੇ ਦਾ ਜੀਣਾ ਦੁਨੀਆਂ ਦੇ ਉੱਤੇ ਕਿੱਦਾਂ ਕਦਾਂ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਔਰ ਕੋਈ ਘਰ ਦੇ ਵਿੱਚ ਜਾਇਦਾਦ ਇੰਨੀ ਜ਼ਿਆਦਾ ਨਹੀਂ ਕੋਈ ਸਰਮਾਏਦਾਰੀ ਨਹੀਂ ਕੋਈ ਬਹੁਤ ਖੁੱਲੀ ਜ਼ਮੀਨ ਨਹੀਂ ਹੈ ਕੋਈ ਵੱਡੀਆਂ ਵੱਡੀਆਂ ਦੁਕਾਨਾਂ ਨਹੀਂ ਪਿਤਾ ਹਰਦਾਸ ਜੀ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਪਾਲਦੇ ਸਨ ਮਾਤਾ ਦਾ ਸਾਇਆ ਸਿਰ ਤੋਂ ਉੜ ਗਿਆ ਪਿਤਾ ਦਾ ਸਾਇਆ ਚਲਾ ਗਿਆ ਤੇ ਗੁਰੂ ਪਿਆਰਿਓ ਆਪਾਂ ਸਮਾਜ ਜਿਸ ਸਮਾਜ ਦੇ ਵਿੱਚ ਰਹਿੰਦੇ ਹਾਂ ਨਾ ਝਾਤੀ ਮਾਰ ਕੇ ਦੇਖੀਏ ਮਾਤਾ ਪਿਤਾ ਸਿਰ ਤੋਂ ਤੁਰ ਜਾਣ ਤੇ ਨਿਆਣੇ ਵਿਗੜਨ ਲੱਗੇ ਮਿੰਟ ਨਹੀਂ ਲਾਉਂਦੇ ਨਿਆਣੇ ਵਿਗੜ ਜਾਂਦੇ ਆ ਔਰ ਇੱਥੋਂ ਤੱਕ ਕਿ ਮਾਤਾ ਪਿਤਾ ਸਿਰ ਤੇ ਹੁੰਦਿਆਂ ਵੀ ਨਿਆਣੇ ਬਾਤ ਨਹੀਂ ਪੁੱਛਦੇ ਨਿਆਣੇ ਵਿਗੜ ਜਾਂਦੇ ਆ ਤੇ ਜਿਸ ਬੱਚੇ ਦਾ ਮਾਤਾ ਪਿਤਾ 7 ਸਾਲ ਦੀ ਉਮਰ ਦੇ ਵਿੱਚ ਤੁਰ ਗਿਆ ਹੋਵੇ ਤੇ ਉਹ ਬੱਚਾ ਕਿੱਡੀਆਂ ਰਹਿਮਤਾਂ ਦੇ ਨਾਲ ਭਰਪੂਰ ਹੋਵੇਗਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚੋਂ ਕਿੱਡੀਆਂ ਰਹਿਮਤਾਂ ਲੈ ਕੇ ਆਇਆ ਹੋਵੇਗਾ ਕਿ ਇੱਕ ਦਿਨ ਇਦਾਂ ਦਾ ਆਉਂਦਾ ਇਹ ਰੱਬੀ ਤਖਤ ਦਾ ਮਾਲਕ ਬਣ ਜਾਂਦਾ ਹੈ ਕਿੱਡੀ ਕਮਾਈ ਹੋਵੇਗੀ ਕਿੱਡੀ ਬੰਦਗੀ ਹੋਵੇਗੀ ਉਸ ਮਹਾਂਪੁਰਸ਼ ਦੀ ਚੌਥੇ ਪਾਤਸ਼ਾਹ ਜੀ ਦੀ ਔਰ ਨਜ਼ਰੀ ਚੜ ਜਾਂਦੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਣ ਗੁਰੂ ਪਿਆਰਿਓ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੇ ਆਪਾਂ ਸ਼ਖਸੀਅਤ ਦੀ ਗੱਲ ਕਰੀਏ ਨਾ ਰਾਜਿਆਂ ਮਹਾਰਾਜਿਆਂ ਨਾਲੋਂ ਉੱਤੇ ਸੀ ਸ਼ਖਸੀਅਤ ਕੱਲੀਆਂ ਗੱਲਾਂ ਨਾਲ ਨਹੀਂ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਗੋਇੰਦਵਾਲ ਦੇ ਉੱਤੇ ਆ ਕੇ ਸਤਿਗੁਰਾਂ ਦੇ ਚਰਨੀ ਝੁੱਕ ਚੁੱਕਾ ਸੀ ਗੁਰੂ ਮਹਾਰਾਜ ਜੀ ਦਾ ਸ਼ਰਧਾਲੂ ਬਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ ਸੀ ਹਿੰਦੁਸਤਾਨ ਦਾ ਬਾਦਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਣ ਗੁਰੂ ਪਿਆਰਿਓ ਰਾਜਿਆਂ ਮਹਾਰਾਜਿਆਂ ਵਰਗੀ ਸ਼ਖਸੀਅਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਤੇ ਹੁਣ ਉਹ ਜਵਾਈ ਦੀ ਚੋਣ ਕਰਦੇ ਨੇ ਆਪਣੀ ਧੀ ਭਾਨੀ ਵਾਸਤੇ ਪਤੀ ਦੀ ਚੋਣ ਕਰਦੇ ਨੇ
ਚੋਣ ਕਿਹਦੀ ਕਰਦੇ ਆ ਹੁਣ? ਆਮ ਦੁਨੀਆਂ ਦੇ ਨਜ਼ਰਾਂ ਦੇ ਵਿੱਚ ਤੇ ਬਾਬਾ ਜੇਠਾ ਇੱਕ ਗਰੀਬ ਜਿਹਾ, ਇੱਕ ਲਵਾਰ ਸਜਿਆ, ਨਾ ਸਿਰ ਤੇ ਉੱਤੇ ਮਾਂ ਆ ਨਾ ਪਏ ਆ, ਤੇ ਨਾਨੀ ਵਿਚਾਰੀ ਮਾੜੀਆ ਮੋਟਾ ਉਹਨੇ ਪਾਲਿਆ ਸੀ ਤੇ ਘੁੰਗੜੀਆਂ ਵੇਚ ਵੇਚ ਕੇ ਗੁਜ਼ਾਰਾ ਕਰਦਾ ਸੀ। ਹੁਣ ਗੁਰੂ ਪਿਆਰਿਓ, ਇਹੋ ਜਿਹੇ ਸਮਿਆਂ ਦੇ ਵਿੱਚ ਬੱਚਾ ਕਿੰਨਾ ਵੀ ਲਾਇਕ ਕਿਉਂ ਨਾ ਹੋਵੇ, ਕੌਣ ਇਹੋ ਜਿਹੇ ਬੱਚੇ ਨੂੰ ਧੀ ਦੇਣ ਵਾਸਤੇ ਤਿਆਰ ਆ? ਬਹੁਤ ਮੁਸ਼ਕਲ ਹੈ, ਗੱਲਾਂ ਕਰ ਦੇਣੀਆਂ ਬਹੁਤ ਸੌਖੀਆਂ ਨੇ, ਪਰ ਧੰਨ ਹੈ ਤੂੰ ਧੰਨ ਗੁਰੂ ਅਮਰਦਾਸ ਮਹਾਰਾਜ, ਤੂੰ ਸਨਾਕਸ਼ ਕੀਤੀ ਹੈ ਕਿ ਤੇਰੀ ਧੀ ਦੇ ਲਾਇਕ ਇਹ ਬਾਬਾ ਜੇਠਾ ਜੀ 18.5 ਸਾਲ ਦੀ ਉਮਰ ਦੇ ਵਿੱਚ ਬੀਬੀ ਭਾਨੀ ਦੇ ਨਾਲ ਉਹਨਾਂ ਦਾ ਵਿਆਹ ਕਰ ਦਿੰਦੇ ਆ। ਗੁਰੂ ਪਿਆਰਿਓ, ਹੁਣ ਧੀਆਂ ਵਿਆਹੁਣ ਲੱਗੇ, ਪੁੱਤ ਵਿਆਹੁਣ ਲੱਗੇ, ਬੰਦਾ ਕਈ ਕੁਝ ਸੋਚਦਾ ਨਾ, ਨਾਨਕਿਆਂ ਦਾ ਪੁੱਛੀਦਾ, ਦਾਦਕਿਆਂ ਦਾ ਪੁੱਛੀਦਾ ਵੀ ਮੁੰਡੇ ਦੇ ਕਿਤੇ ਨਾਨਕਿਆਂ, ਕੁੜੀ ਦੇ ਕਿਤੇ ਨਾਨਕੇ, ਇੱਦਾਂ ਦੀਆਂ ਗੱਲਾਂ ਹੁੰਦੀਆਂ ਨਾ। ਤੇ ਗੌਰ ਨਾਲ ਬੈਠਿਓ, ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਧਿਆਨ ਦਿਓ ਥੋੜ੍ਹਾ ਜਿਹਾ ਗੱਲ ਵੱਲ। ਜਿੱਥੇ ਪਿਓ ਦਾ ਵਿਆਹ ਹੋਇਆ ਹੋਵੇ ਉੱਥੇ ਕਦੀ ਅੱਜ ਤੱਕ ਪੁੱਤ ਨਹੀਂ ਵਿਆਹ ਕਰਾਉਂਦਾ, ਨਾ ਹੁੰਦਾ ਹੀ ਹੈ, ਨਾ ਸਾਡਾ ਸਮਾਜ ਇਸ ਗੱਲ ਦੀ ਆਗਿਆ ਦਿੰਦਾ ਹੈ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਸਲੀ ਨਗਰ ਕਿਹੜਾ ਸੀ? ਬਾਂਸਰਕੇ। ਤੇ ਧੰਨ ਬਾਬਾ ਜੇਠਾ ਜੀ ਦਾ ਨਾਨਕਾ ਨਗਰ ਕਿਹੜਾ ਸੀ? ਬਾਂਸਰਕੇ। ਇਹਦਾ ਮਤਲਬ ਕਿ ਬਾਬਾ ਹਰਦਾਸ ਜੀ ਦਾ ਵਿਆਹ ਜਿਹੜਾ ਬਾਂਸਰਕੇ ਹੋਇਆ ਹੋਇਆ ਸੀ, ਤੇ ਬੀਬੀ ਭਾਨੀ ਜੀ ਦਾ ਜਨਮ ਕਿੱਥੇ ਸੀ? ਬਾਂਸਰਕੇ ਦਾ। ਆਓ ਸਮਾਜ ਦੀਆਂ ਇਹਨਾਂ ਦੂਰੀਆਂ ਤੋਂ ਉੱਚੇ ਉੱਠ ਕੇ ਦੇਖੀਏ, ਸੀਸ ਝੁਕਾਈਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ। ਮਹਾਰਾਜ, ਤੁਸੀਂ ਸਮਾਜਾਂ ਦੀਆਂ ਆ ਜਿਹੜੀਆਂ ਬਣਾਈਆਂ ਰੀਤਾਂ ਰਿਵਾਜਾਂ ਤੋਂ ਉੱਚੇ ਉੱਠ ਕੇ ਆਪਣੀ ਧੀ ਵਾਸਤੇ ਯੋਗ ਵਾਰ ਲੱਭਿਆ, ਇਹ ਨਹੀਂ ਦੇਖਿਆ ਇਹਦੇ ਨਾਨਕੇ ਕਿੱਥੇ ਨੇ, ਇਹਦੇ ਦਾਦਕੇ ਕਿੱਥੇ ਨੇ। ਔਰ ਗੁਰੂ ਪਿਆਰਿਓ, ਜਿੱਥੇ ਪਿਤਾ ਹਰਦਾਸ ਜੀ ਵਿਆਹੇ ਹੋਏ ਸਨ ਨਾ, ਜੇ ਆਪਾਂ ਦੂਰ ਅੰਦੇਸ਼ੀ ਦੇ ਨਾਲ ਦੇਖੀਏ, ਭਾਵੇਂ ਵਿਆਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੁੰਦਾ, ਲੇਕਿਨ ਨਾਨਕਾ ਪਿੰਡ ਤਾਂ ਬਾਂਸਰਕੇ ਹੀ ਹੈ ਨਾ। ਇਹ ਸਤਿਗੁਰਾਂ ਦੀ ਖੂਬੀ ਸੀ, ਵਡਿਆਈ ਸੀ, ਆਪਣੀ ਧੀ ਦੇ ਲਾਇਕ ਦੇਖਿਆ। ਔਰ ਗੁਰੂ ਪਿਆਰਿਓ, ਐਸੀਆਂ ਰਹਿਮਤਾਂ ਹੋਈਆਂ ਸੇਵਾ ਦੇ ਵਿੱਚ, ਦਿਨ ਰਾਤ ਲੱਗੇ ਰਹਿਣਾ, ਔਰ ਕਦੀ ਵੀ ਉਹਨਾਂ ਨੇ ਆਪਣੇ ਸਹੁਰੇ ਘਰ ਨੂੰ ਸਹੁਰਾ ਘਰ ਨਹੀਂ ਸੀ ਸਮਝਿਆ, ਇੱਕ ਸੇਵਕ ਬਣ ਕੇ, ਇੱਕ ਮਹਾਨ ਸੇਵਾਦਾਰ ਬਣ ਕੇ ਸਿਰ ਦੇ ਉੱਤੇ ਟੋਕਰੀ ਢੋਂਦੇ ਰਹੇ। ਇੱਥੋਂ ਤੱਕ ਕਿ ਸ਼ਰੀਕਿਆਂ ਨੇ ਕਈ ਵਾਰ ਆ ਕੇ ਵੀ ਇਹ ਅਲਾਮਾ ਵੀ ਦਿੱਤਾ, ਗੁਰੂ ਸਾਹਿਬ ਨੂੰ ਵੀ ਅਲਾਮਾ ਦੇ ਦਿੱਤਾ ਸੀ, ਬਾਬਾ ਜੇਠਾ ਨੂੰ ਵੀ ਅਲਾਮਾ ਦਿੱਤਾ, ਕਹਿੰਦਾ ਜੇਠਿਆ ਸਹੁਰਿਆਂ ਦੇ ਘਰ ਟੋਕਰੀਆਂ ਵੀ ਢੋਂਦਾ ਅੱਜ ਤੱਕ ਕੋਈ ਦੇਖਿਆ? ਉਹ ਜੇ ਆਹ ਹੀ ਦਿਹਾੜੀ ਦੱਪਾ ਹੀ ਕਰਨਾ ਸੀ, ਲਾਹੌਰ ਵਿੱਚ ਥੋੜਾ ਕੰਮ ਸੀ ਕਿਤੇ। ਗੁਰੂ ਪਿਆਰਿਓ, ਉਸ ਵੇਲੇ ਬਾਬਾ ਜੇਠਾ ਜੀ ਆਪਣੇ ਸ਼ਰੀਕਾਂ ਦੀਆਂ ਦਿਲ ਦੇ ਉੱਤੇ ਪੱਤਰ ਧਰ ਕੇ ਕਿੱਦਾਂ ਉਹਨਾਂ ਨੇ ਗੱਲਾਂ ਸੁਣੀਆਂ ਹੋਣਗੀਆਂ। ਕੋਈ ਉਜਰ ਨਹੀਂ ਕੀਤਾ, ਕੋਈ ਮੰਦਾ ਬੋਲ ਨਹੀਂ ਬੋਲਿਆ, ਗੁਰਦੇਵ ਪਾਤਸ਼ਾਹ ਤੱਕ ਵੀ ਸ਼ਿਕਾਇਤ ਕਰ ਦਿੱਤੀ, ਮਹਾਰਾਜ ਤੁਹਾਡਾ ਜਵਾਈ ਭਾਈ ਆ, ਤੁਸੀਂ ਇਹਤੋਂ ਟੋਕਰੀ ਢਵਾਉਂਦੇ ਹੋ। ਤੇ ਸਤਿਗੁਰਾਂ ਨੇ ਰਹਿਮਤ ਦੇ ਘਰ ਦੇ ਵਿੱਚ ਆਖ ਦਿੱਤਾ ਸੀ, ਉਹ ਭੋਲਿਓ ਜਿਹਨੂੰ ਤੁਸੀਂ ਟੋਕਰੀ ਸਮਝਦੇ ਹੋ ਨਾ, ਸਾਡੀਆਂ ਨਜ਼ਰਾਂ ਨਾਲ ਦੇਖੋ, ਇਹਦੇ ਸਿਰ ਦੇ ਉੱਤੇ, ਜੇਠੇ ਦੇ ਸਿਰ ਦੇ ਉੱਤੇ ਦੀਨ ਦੁਨੀ ਦਾ ਛਤਰ ਚੁੱਲ ਰਿਹਾ। ਔਰ ਗੁਰੂ ਪਿਆਰਿਓ, ਐਸੀਆਂ ਰਹਿਮਤਾਂ ਵਰਸੀਆਂ ਕਿ ਇਸ ਰੱਬੀ ਤਾਕਤ ਦੇ, ਰੱਬੀ ਤਖਤ ਦੇ ਵਾਰਸ ਬਣ ਜਾਂਦੇ ਨੇ। ਸਤਿਗੁਰਾਂ ਨੇ ਪਰਖਾਂ ਕੀਤੀਆਂ, ਉਸ ਪਰਖ ਦੇ ਵਿੱਚ ਪੂਰੇ ਉਤਰੇ, ਤੇ ਗੁਰੂ ਪਿਆਰਿਓ ਆਪਣੇ ਆਪਣੇ ਜੀਵਨ ਦੇ ਅੰਦਰ ਉਹਨਾਂ ਦਾ ਮਹਾਨ ਕਾਰਜ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਸੀ। 52 ਤਰ੍ਹਾਂ ਦੇ ਕਿਰਤੀ ਲੋਕ ਲਿਆ ਕੇ ਔਰ ਉਸ ਜਗ੍ਹਾ ਦੇ ਉੱਤੇ ਵਸਾਏ ਸਨ। ਹੁਣ ਗੁਰੂ ਪਿਆਰਿਓ, 1577 ਈਸਵੀ ਨੂੰ ਇਸ ਨਗਰ ਦੀ ਨੀਂਹ ਰੱਖੀ ਸੀ, ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 1588 ਈਸਵੀ ਨੂੰ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ। ਯਾਦ ਰੱਖਿਓ ਕਿ ਦਰਬਾਰ ਸਾਹਿਬ ਦੀ ਨੀਂਹ ਜਿਹੜੀ ਹੈ ਨਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਈਂ ਮੀਆਂ ਮੀਰ ਦੇ ਕੋਲੋਂ ਰਖਵਾਉਂਦੇ ਨੇ, ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਹਲੇ ਦਰਬਾਰ ਸਾਹਿਬ ਨਹੀਂ ਸੀ ਬਣਿਆ। ਬੇਸ਼ੱਕ ਉਹ ਨਕਸ਼ਾ ਬਣਾ ਕੇ ਦੇ ਕੇ ਗਏ ਸਨ, ਸਾਰਾ ਉਲੀਕ ਕੇ ਗਏ ਸਨ, ਸਭ ਕੁਝ ਦੱਸ ਕੇ ਗਏ ਸਨ। ਔਰ ਗੁਰੂ ਪਿਆਰਿਓ, ਐਸੀਆਂ ਰਹਿਮਤਾਂ ਦੇ ਸਾਗਰ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਹ ਗੋਇੰਦਵਾਲ ਸਾਹਿਬ। ਹੁਣ ਜੇ ਤੁਹਾਡੇ ਵਿੱਚੋਂ ਕੋਈ ਮਾਝੇ ਦਾ ਪ੍ਰੇਮੀ ਸੱਜਣ ਬੈਠਾ ਹੋਵੇ ਨਾ, ਤੇ ਧਿਆਨ ਦਿਓ, ਮਾਝੇ ਦੇ ਅੰਦਰ ਗੋਇੰਦਵਾਲ ਸਾਹਿਬ ਬਿਆਸਾ ਦਰਿਆ ਨੂੰ ਟੱਪ ਕੇ ਮਾਝਾ ਸ਼ੁਰੂ ਹੋ ਜਾਂਦਾ, ਉਰਲੇ ਪਾਸੇ ਇੱਧਰੋਂ ਕਪੂਰਥੇ ਵੱਲ ਦੀ ਸਾਈਡ ਨੂੰ ਆਪਾਂ ਦੇਖੀਏ ਤੇ ਇੱਧਰਲੀ ਸਾਈਡ ਦੁਆਬਾ ਹੈ, ਦਰਿਆ ਹੈ, ਦਰਿਆ ਵੰਡੀ ਪਾਉਂਦਾ ਹੈ, ਔਰ ਅਗਲੇ ਪਾਸੇ ਗੋਇੰਦਵਾਲ ਆ ਜਾਂਦਾ ਤੇ ਗੋਇੰਦਵਾਲ ਮਾਝੇ ਦੇ ਵਿੱਚ ਆਉਂਦਾ ਹੈ। ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਆਖਿਆ ਜਾਂਦਾ, ਸਿੱਖੀ ਦਾ ਧੁਰਾ। ਜੇ ਤੁਹਾਡੇ ਵਿੱਚੋਂ ਕੋਈ ਪ੍ਰੇਮੀ ਸੱਜਣ ਉੱਧਰ ਦਾ ਬੈਠਾ ਹੋਵੇ ਨਾ, ਤੇ ਤੁਸੀਂ ਥਾਂ ਥਾਂ ਦੇ ਉੱਤੇ ਬੋਰਡ ਲੱਗੇ ਮਿਲਣਗੇ, ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ। ਔਰ ਉਹਦਾ ਕਾਰਨ ਕਿ ਇੱਥੋਂ
ਜਦੋਂ ਸਿੱਖੀ ਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਇਸ ਸਿੱਖੀ ਦਾ ਕੇਂਦਰ ਗੋਇੰਦਵਾਲ ਸਾਹਿਬ ਨੂੰ ਬਣਾ ਦਿੱਤਾ ਸੀ ਔਰ ਜਿਹੜਾ ਮਤਲਬ ਕਹਿ ਦਈਏ ਵੀ ਹੈੱਡ ਆਫਿਸ ਜਿਹੜਾ ਸੀ ਉਹ ਸਾਡੀ ਸਿੱਖੀ ਦਾ ਗੋਇੰਦਵਾਲ ਸਾਹਿਬ ਸੀ। ਗੋਇੰਦਵਾਲ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸਾਰਾ ਜੀਵਨ ਬਸਰ ਹੁੰਦਾ ਹੈ। ਬਾਬਾ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਹਨਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਉਹਨਾਂ ਦੀ ਸ਼ਾਦੀ ਗੋਇੰਦਵਾਲ ਸਾਹਿਬ ਦੇ ਵਿੱਚ ਹੁੰਦੀ ਹੈ ਔਰ ਉਹਨਾਂ ਨੂੰ ਗੁਰਤਾ ਗੱਦੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਿਲਦੀ ਹੈ ਔਰ ਇੱਥੋਂ ਤੱਕ ਉਹਨਾਂ ਦਾ ਜੋਤੀ ਜੋਤ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਹੁੰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੋਤੀ ਜੋਤ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਹੁੰਦਾ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਰਥ ਜਿਹੜਾ ਉਹਨਾਂ ਦਾ ਜਨਮ ਹੈ ਉਹ ਵੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਹੁੰਦਾ। ਐਡੀਆਂ ਰਹਿਮਤਾਂ ਦੇ ਨਾਲ ਭਰਪੂਰ ਇਹ ਧਰਤੀ ਹੈ ਗੋਇੰਦਵਾਲ ਸਾਹਿਬ। ਕਿਤੇ ਪੰਜਾਬ ਜਾਂਦੇ ਹੋ ਨਾ ਸੱਜਣੋ, ਜਿੱਥੇ ਦਰਬਾਰ ਸਾਹਿਬ ਜਾ ਕੇ ਆਉਂਦੇ ਹੋ ਉੱਥੇ ਗੋਇੰਦਵਾਲ ਸਾਹਿਬ ਵੀ ਦਰਸ਼ਨ ਕਰਕੇ ਆਇਆ ਕਰੋ, ਸਤਿਗੁਰ ਰਹਿਮਤ ਕਰਨਗੇ। ਸੋ ਗੁਰੂ ਪਿਆਰਿਓ, ਅੱਜ ਦਾ ਇਹ ਪਾਵਨ ਪਵਿੱਤਰ ਦਿਹਾੜਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਮਰਪਿਤ ਹੈ। ਸਤਿਗੁਰ ਕਿਰਪਾ ਕਰਨ, ਸਾਡੇ ਸਿੱਖਾਂ ਦੇ ਉੱਤੇ ਰਹਿਮਤ ਵਰਤਾਉਣ, ਅਸੀਂ ਚੰਗੇ ਸਿੱਖ ਬਣ ਜਾਈਏ, ਅਸੀਂ ਗੁਰਬਾਣੀ ਨੂੰ ਸਮਝ ਸਕੀਏ, ਅਸੀਂ ਸਿੱਖੀ ਨੂੰ ਸਮਝ ਸਕੀਏ। ਲਓ ਖੈਰ ਆਓ, ਆਪਣਾ ਜਿਹੜਾ ਲੜੀਵਾਰ ਮਜ਼ਬੂਨ ਚੱਲਦਾ ਮੈਂ ਉਹਦੇ ਉੱਤੇ ਹੁਣ ਉਸੇ ਇਤਿਹਾਸ ਦੀ ਲੜੀ ਨੂੰ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਧੰਨ ਗੁਰੂ ਨਾਨਕ ਮਹਾਰਾਜ, ਉਹਨਾਂ ਦੇ ਆਪਾਂ ਪ੍ਰਕਾਸ਼ ਤੋਂ ਸਾਨੂੰ ਹੁਕਮ ਹੋਇਆ ਸੀ ਪ੍ਰਬੰਧਕ ਵੀਰਾਂ ਨੇ ਬਈ ਤੁਸੀਂ ਡਿਟੇਲ ਦੇ ਨਾਲ ਐਨ ਪੂਰੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੇ ਆਰੰਭ ਕਰਨਾ ਔਰ ਭਾਵੇਂ ਕਿੰਨੇ ਵੀ ਪ੍ਰਸੰਗ ਰਹਿ ਜਾਣ ਕੋਈ ਗੱਲ ਨਹੀਂ, ਪਰ ਜਿੰਨਾ ਬੋਲਣਾ ਐਨ ਪੂਰਾ ਵਿਸਥਾਰ ਦੇ ਨਾਲ ਬੋਲਣ ਦਾ ਯਤਨ ਕਰਿਓ। ਅਤੇ ਆਪਾਂ ਪਿਛਲੇ ਹਫ਼ਤੇ ਆ ਦੋ ਕੁ ਦਿਨ ਤਿੰਨ ਦਿਨ ਦਰਬਾਰ ਨਹੀਂ ਸੀ ਲੱਗੇ ਅਤੇ ਜਿਹੜੇ ਰੂਟੀਨ ਦੇ ਨਾਲ ਆਉਣ ਵਾਲੇ ਸੱਜਣ ਹੈ ਸ਼ਾਇਦ ਉਹਨਾਂ ਨੂੰ ਪਤਾ ਹੋਵੇਗਾ ਕਿ ਆਪਾਂ ਸੁਲਤਾਨਪੁਰ ਦੀ ਪਾਵਨ ਧਰਤੀ ਦੇ ਉੱਤੇ ਸਤਿਗੁਰਾਂ ਦਾ ਇਹ ਜਿਹੜਾ ਇਤਿਹਾਸ ਆ ਇੱਥੋਂ ਤੱਕ ਲੈ ਗਏ ਸਾਂ ਔਰ ਇਸ ਤੋਂ ਅੱਗੇ ਗੁਰੂ ਮਹਾਰਾਜ ਇੱਥੇ ਨਮਾਜ਼ ਪੜ੍ਹੀ ਜਾਂਦੀ ਹੈ। ਨਮਾਜ਼ ਦੀ ਜਿਹੜੀ ਇੱਕ ਗੁਰੂ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਆਉਂਦਾ ਵੀ ਨਮਾਜ਼ ਸਤਿਗੁਰਾਂ ਨੇ ਪੜ੍ਹੀ, ਤਾਂ ਉਹ ਜਿਹੜੇ ਤੁਸੀਂ ਰੂਟੀਨ ਦੇ ਨਾਲ ਆਉਣ ਵਾਲੇ ਜਾਂ ਲਾਈਵ ਸੁਣਨ ਵਾਲੇ ਸੱਜਣ ਹੈ ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਸੱਚੇ ਸਤਿਗੁਰਾਂ ਨੇ ਦਰਅਸਲ ਨਮਾਜ਼ ਪੜ੍ਹਨ ਦੀ ਯੋਗਤੀ ਕੀ ਦੱਸੀ ਸੀ। ਜੇ ਤੂੰ ਰੱਬ ਦੇ ਘਰ ਆਇਆ, ਤੇਰੀ ਸੁਰਤੀ ਇੱਥੇ ਨਹੀਂ, ਸੁਰਤੀ ਕਿਤੇ ਹੋਰ ਤੁਰੀ ਫਿਰਦੀ ਹੈ। ਇਹ ਇਕੱਲੇ ਮੁਸਲਮਾਨਾਂ ਵਾਸਤੇ ਉਪਦੇਸ਼ ਤੇ ਨਹੀਂ ਸੀ, ਇਹ ਸਾਡੇ ਸਿੱਖਾਂ ਵਾਸਤੇ ਵੀ ਓਨਾ ਹੀ ਹੈ, ਇਹ ਹਿੰਦੂਆਂ ਵਾਸਤੇ ਵੀ ਓਨਾ ਹੀ ਹੈ, ਇਹ ਕ੍ਰਿਸਚਨਾਂ ਵਾਸਤੇ ਵੀ ਓਨਾ ਹੀ ਹੈ। ਵੀ ਜੇ ਤੂੰ ਸੁਰਤੀ ਕਰਕੇ ਗੁਰੂ ਘਰ ਦੇ ਵਿੱਚ ਨਹੀਂ ਬੈਠਾ, ਦਿਮਾਗ ਤੇਰਾ ਆਸੇ ਪਾਸੇ ਘੁੰਮਦਾ ਫਿਰਦਾ, ਤੇਰਾ ਨਿੱਤ ਦੇ ਰੁਝੇਵਿਆਂ ਦੇ ਵਿੱਚ ਕੰਮ ਕਾਰ ਵਿੱਚ ਤੇਰਾ ਮਨ ਭੱਜਾ ਫਿਰਦਾ ਹੈ, ਤੇ ਗੁਰੂ ਮਹਾਰਾਜ ਕਹਿੰਦੇ ਫਿਰ ਬਹੁਤਾ ਫਾਇਦਾ ਨਹੀਂ। ਕਾਜੀ ਨੂੰ ਵੀ ਇਹੀ ਆਖਿਆ ਸੀ ਨਾ, ਬੇਸ਼ੱਕ ਤੂੰ ਸਰੀਰ ਕਰਕੇ ਨਮਾਜ਼ ਪੜ੍ਹ ਰਿਹਾ ਸੀ ਮਸਜਿਦ ਦੇ ਵਿੱਚ, ਪਰ ਤੇਰਾ ਧਿਆਨ ਕਿੱਥੇ ਸੀ? ਘਰੇ ਘੋੜੀ ਸੂਈ ਹੋਈ ਆ, ਉਹਨੇ ਬਛੇਰੀ ਬੜੀ ਕੀਮਤੀ ਦਿੱਤੀ ਆ, ਤੇ ਕਿਤੇ ਖੂਹ ਦੇ ਵਿੱਚ ਡਿੱਗ ਕੇ ਮਰ ਨਾ ਜਾਵੇ। ਤੇ ਗੁਰੂ ਪਿਆਰਿਓ, ਹੁਣ ਆਪਾਂ ਗੁਰੂ ਘਰ ਦੇ ਵਿੱਚ ਬੈਠੇ ਹਾਂ, ਭਾਵੇਂ ਆਪਾਂ ਸੁਣ ਵੀ ਰਹੇ ਗੁਰਦੇਵ ਪਾਤਸ਼ਾਹ ਦੇ ਦਰਸ਼ਨ ਦਰਾਰੀ ਕਰ ਰਹੇ, ਜੇ ਸਾਡੀ ਸੁਰਤੀ ਇੱਥੇ ਨਹੀਂ ਤੇ ਉਹੀ ਕਾਜੀ ਵਾਲਾ ਹਿਸਾਬ ਸਾਡਾ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇੱਥੋਂ ਇਤਿਹਾਸ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂ। ਤਿੰਨ ਦਿਨ ਨਦੀ ਦੇ ਵਿੱਚ ਅਲੋਪ ਰਹਿਣ ਤੋਂ ਬਾਅਦ ਜਦੋਂ ਗੁਰਦੇਵ ਪਾਤਸ਼ਾਹ ਪ੍ਰਗਟ ਹੁੰਦੇ ਆ ਤੇ ਨਮਾਜ਼ ਪੜ੍ਹਨ ਦੀ, ਉਦੋਂ ਬਾਅਦ ਵਿੱਚ ਹੀ ਇਹ ਕਥਾ ਆਉਂਦੀ ਹੈ। ਹੁਣ ਸਤਿਗੁਰਾਂ ਨੇ ਅਗਲੇ ਥੋੜੇ ਜਿਹੇ ਦਿਨਾਂ ਦੇ ਵਿੱਚ, ਹੁਣ ਗੁਰਦੇਵ ਪਾਤਸ਼ਾਹ ਦੇ ਸਹੁਰਾ ਪਰਿਵਾਰ ਵੀ ਇੱਥੇ ਸੁਲਤਾਨਪੁਰ ਆ ਗਿਆ ਸੀ, ਕਿਉਂਕਿ ਖਬਰਾਂ ਪਹੁੰਚ ਉੜਦੀਆਂ ਸਨ, ਦੂਰ ਦੂਰ ਤੱਕ ਰੌਲੀ ਪੈ ਚੁੱਕੀ ਸੀ ਕਿ ਗੁਰੂ ਨਾਨਕ ਨਦੀ ਦੇ ਵਿੱਚ ਡੁੱਬ ਗਏ ਨੇ, ਰੁੜ ਗਏ ਨੇ। ਔਰ ਗੁਰੂ ਪਿਆਰਿਓ, ਜਦੋਂ ਇਸ ਗੱਲ ਦਾ ਪਹਿਲੇ ਦਿਨ ਹੀ ਪਤਾ ਲੱਗਾ ਨਾ, ਤੇ ਭਾਈ ਜੈ ਰਾਮ ਜੀ ਹੋਣਾ ਨੇ ਇੱਕ ਸੁਨੇਹਾ ਦੇਣ ਵਾਲਾ ਬਟਾਲੇ ਵੀ ਭੇਜ ਦਿੱਤਾ ਸੀ, ਜਾਓ ਸਹੁਰੇ ਪਰਿਵਾਰ ਨੂੰ ਜਲਦੀ ਤੋਂ ਜਲਦੀ। ਗੁਰੂ ਪਿਆਰਿਓ, ਇੱਦਾਂ ਦੀ ਕੋਈ ਧੀ ਦੇ ਉੱਤੇ ਬਿਪਤਾ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਉਹਦੀ ਧੀ ਦੇ ਮਾਪਿਆਂ ਨੂੰ ਹੀ ਦੱਸਿਆ ਜਾਂਦਾ, ਔਰ ਮਾਤਾ ਸੁਲੱਖਣੀ ਜੀ ਦੇ ਉੱਤੇ ਇਹ ਬਿਪਤਾ ਸੀ। ਦੁਨੀਆਂ ਦੇ ਵਿੱਚ ਰੌਲੀ ਪੈ ਗਈ ਕਿ ਇਹਦਾ ਸੁਲੱਖਣੀ ਦਾ ਪਤੀ ਜਿਹੜਾ ਉਹ ਇਸ ਨਦੀ ਵੇਈ ਦੇ ਵਿੱਚ ਰੁੜ ਕੇ ਤੇ ਪਤਾ ਨਹੀਂ ਦੁਨੀਆਂ ਦੇ ਉੱਤੇ ਅਲੋਪ ਹੋ ਗਿਆ ਜਾਂ ਕਿੱਦਾਂ ਹੋ ਗਿਆ, ਇਹ ਰੌਲੀ ਪੈ ਚੁੱਕੀ ਸੀ। ਔਰ ਇੱਥੇ ਉਹਨਾਂ ਦਾ ਸਹੁਰਾ ਪਰਿਵਾਰ ਵੀ ਆ ਚੁੱਕਾ ਹੈ ਤੇ ਸਤਸੰਗ ਜੀ, ਅਗਲੇ ਥੋੜੇ ਦਿਨਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਇੱਥੋਂ ਤਿਆਰੀ ਕਰਨ ਲੱਗੇ ਨੇ ਸੁਲਤਾਨਪੁਰ ਤੋਂ। ਹੁਣ ਚੜਿਆ ਸੋਧਣ ਧਰਤ ਲੁਕਾਈ, ਵਿਗੜੀ ਹੋਈ ਲੁਕਾਈ ਨੂੰ ਸੋਧਣ ਵਾਸਤੇ ਧੰਨ ਗੁਰੂ ਦੇਵ ਪਾਤਸ਼ਾਹ, ਹੁਣ ਛੋਟੇ ਛੋਟੇ ਲਾਲ ਨੇ ਉਹਨਾਂ ਦੇ, ਦੋ ਹੀਰਿਆਂ ਵਰਗੇ, ਗੁਲਾਬ ਵਰਗੇ ਕੋਮਲ ਲਾਲ ਨੇ ਉਹਨਾਂ ਦੇ। ਬਾਬਾ ਸ਼੍ਰੀ ਚੰਦ ਜੀ ਦੀ 4 ਕੁ ਸਾਲ ਦੀ ਉਮਰ ਹੋ ਚੁੱਕੀ ਹੈ,
ਪਰ ਬਾਬਾ ਲਖਮੀਦਾਸ ਜੀ ਹਲੇ ਬੇਸਮਝ ਨੇ, ਸਾਲ ਡੇਢ ਸਾਲ ਦੀ ਉਮਰ ਹੈ, ਉਹਨਾਂ ਨੂੰ ਕੋਈ ਪਤਾ ਨਹੀਂ ਪਰਿਵਾਰ ਔਰ ਉਹਨਾਂ ਦੀ ਮਾਤਾ ਜੀ ਔਰ ਉਹਨਾਂ ਦੀ ਮਾਤਾ ਖੁਦ ਅੱਖਾਂ ਦੇ ਵਿੱਚ ਅਥਰੂ ਹੈ, ਕਦੀ ਮਾਤਾ ਵੱਲ ਦੇਖਦੇ ਨੇ, ਕਦੀ ਪਿਤਾ ਜੀ ਵੱਲ ਦੇਖਦੇ ਨੇ, ਗੱਲਬਾਤ ਨਹੀਂ ਕੋਈ ਵੀ ਹੋ ਰਹੀ। ਤੇ ਧੰਨ ਗੁਰੂ ਨਾਨਕ ਮਹਾਰਾਜ ਆਪਣੇ ਲਾਲਾਂ ਦੀਆਂ ਦੋਨਾਂ ਦੀਆਂ ਬਾਹਾਂ ਫੜਦੇ ਨੇ ਤੇ ਬੇਬੇ ਨਾਨਕੀ ਦੇ ਹੱਥ ਵਿੱਚ ਫੜਾ ਕੇ ਕੀ ਕਹਿੰਦੇ ਨੇ ਕਿ ਭੈਣੇ ਇਹ ਮੇਰੀਏ ਬੇਬੇ ਮੇਰੀਏ ਭੈਣੇ, ਹੁਣ ਇਹਨਾਂ ਦੀ ਵਾਰਸ ਤੂੰ ਹੈ, ਇਹਨਾਂ ਦੀ ਸਾਂਭ ਸੰਭਾਲ ਤੂੰ ਕਰਨੀ ਹੈ। ਤੇ ਸੱਚੇ ਸਤਿਗੁਰ ਪਹਿਲੀ ਆਪਣੀ ਪ੍ਰਚਾਰਕ ਯਾਤਰਾ ਦੇ ਉੱਤੇ ਸਾਡੀ ਸਿੱਖ ਕੌਮ ਨੇ ਉਹਨੂੰ ਉਦਾਸੀਆਂ ਆਖਿਆ। ਉਦਾਸੀ ਜਾਣ ਤੋਂ ਪਹਿਲਾਂ ਆਪਣੇ ਲਾਲਾਂ ਦੀ ਬਾਂਹ ਜਿਸ ਤਰ੍ਹਾਂ ਆਪਣੀ ਭੈਣ ਬੇਬੇ ਨਾਨਕੀ ਨੂੰ ਫੜਾ ਕੇ ਜਾਂਦੇ ਨੇ, ਉਸ ਵੇਲੇ ਦੀਆਂ ਸਤਰਾਂ ਢਾਡੀ ਜਥਾ ਤੁਹਾਡੇ ਨਾਲ ਇਉਂ ਸਨ।

ਬਹੁਤ ਬਹੁਤ ਧੰਨਵਾਦ ਸਿੱਖ ਸੰਗਤਾਂ ਦਾ, ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਗੁਰੂ ਸ਼ਹਿਨਸ਼ਾਹ ਦਾ ਇਤਿਹਾਸ ਤੁਸੀਂ ਸਰਵਣ ਕਰਨ ਦਾ ਯਤਨ ਕਰਦੇ ਹੋ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਸੁਲਤਾਨਪੁਰ ਦੇ ਵਿੱਚ ਕੀਤੇ ਹੋਏ ਕੌਤਕ ਜਿਹੜੇ ਬਹੁਤ ਸਾਰੇ, ਮੈਂ ਇੱਦਾਂ ਛੱਡ ਕੇ ਤੁਹਾਡੇ ਨਾਲ ਜਾ ਨਹੀਂ ਸਕਦਾ। ਹੁਣ ਗੁਰੂ ਦੇਵ ਪਾਤਸ਼ਾਹ ਇੱਥੋਂ ਤਿਆਰ ਹੋਣ ਲੱਗੇ ਨੇ, ਕੋਈ ਛੋਟਾ ਜਿਹਾ, ਕੋਈ ਦੋ ਚੌਂ ਦਿਨਾਂ, ਪੰਜਾਂ ਸੱਤਾਂ ਦਿਨਾਂ ਦੀ ਗੱਲ ਨਹੀਂ। ਵੀ ਵੇਈ ਚੋਂ ਜਦੋਂ ਬਾਹਰ ਆਏ ਆ ਤੇ ਨਮਾਜ਼ ਤੋਂ ਬਾਅਦ ਖਰਿਆ ਜਲਦੀ ਨਹੀਂ, ਕਾਫੀ ਥੋੜਾ ਜਿਹਾ ਟਾਈਮ ਲੱਗਾ ਹੈ। ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਬਾਰੇ ਸੁਲਤਾਨਪੁਰ ਦੇ ਵਿੱਚ ਰਹਿਣ ਦੇ ਜਿਹੜਾ ਇਤਿਹਾਸ ਹੈ, ਪੌਣੇ 15 ਸਾਲ ਦਾ, ਛੋਟੀ ਜਿਹਾ ਨਹੀਂ ਹੈ, ਬਹੁਤ ਇੱਕੋ ਮੈਂ ਕਹਿੰਦਾ ਹੁੰਦਾ, ਚੜ੍ਹਦੇ ਪੰਜਾਬ ਦੇ ਵਿੱਚ ਇੱਕੋ ਹੀ ਧੰਨ ਗੁਰੂ ਬਾਬਾ ਨਾਨਕ ਜੀ ਦਾ ਅਸਥਾਨ ਹੈ ਜਿੱਥੇ ਇੰਨਾ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਮਾਂ ਬਸਰ ਕੀਤਾ। ਖੈਰ ਇਹ ਜਦੋਂ ਕੌਤਕ ਹੋਇਆ ਵੇਈ ਵਾਲਾ ਨਾ, ਤੇ ਗੁਰਦੇਵ ਪਾਤਸ਼ਾਹ ਉਸ ਅਕਾਲ ਪੁਰਖ ਦੇ ਨਾਲ ਜੁੜੇ, ਉਹਦਾ ਸੱਦ ਆਇਆ ਤੇ ਜੋ ਸੰਦੇਸ਼ਾ ਆਇਆ ਸੀ ਹੁਣ ਦੁਨੀਆਂ ਦੇ ਵਿੱਚ ਉਹ ਵੰਡਣਾ ਸੀ। ਇੱਕ ਸਾਥੀ ਚਾਹੀਦਾ ਸੀ ਤੇ ਗੁਰਦੇਵ ਪਾਤਸ਼ਾਹ ਨੇ ਤਲਵੰਡੀ ਤੋਂ ਆਪਣਾ ਸਾਥੀ ਮੰਗਵਾ ਲਿਆ ਜਿਹਦਾ ਨਾਂ ਸੀ ਭਾਈ ਮਰਦਾਨਾ ਜੀ। ਗੁਰੂ ਪਿਆਰਿਓ, ਜਿੱਥੇ ਆਪਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਸਜਦਾ ਕਰਦੇ ਹਾਂ ਨਾ, ਉੱਥੇ ਪਿਆਰ ਦੇ ਨਾਲ ਭਾਈ ਮਰਦਾਨਾ ਜੀ ਨੂੰ ਵੀ ਯਾਦ ਕਰਿਆ ਕਰੋ। ਧੰਨ ਹੈ ਤੂੰ ਭਾਈ ਮਰਦਾਨਾ ਜੀ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਏਡਾ ਜ਼ਿਆਦਾ ਸੰਗ, ਇੰਨਾ ਲੰਬਾ ਸਮਾਂ ਤੁਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਬਤੀਤ ਕੀਤਾ। ਔਰ ਭਾਈ ਮਰਦਾਨਾ ਜੀ ਆਏ ਤੇ ਗੁਰਦੇਵ ਪਾਤਸ਼ਾਹ ਇੱਕ ਦਿਨ ਉਹਨੂੰ ਆਖਣ ਲੱਗੇ, ਕਹਿੰਦੇ ਮਰਦਾਨਿਆ ਘਰੇ ਬੇਬੇ ਕੋਲ ਜਾ। ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਬੇਬੇ ਆਖਦੇ ਸਨ। ਗੁਰੂ ਪਿਆਰਿਓ, ਸਾਡੇ ਬਜ਼ੁਰਗ ਇੱਦਾਂ ਹੀ ਆਖਦੇ ਹੁੰਦੇ ਸੀ, ਭੈਣਾਂ ਨੂੰ ਬੇਬੇ ਆਖਦਿਆ ਕਰਦਾ ਸੀ। ਕਹਿੰਦੇ ਬੇਬੇ ਕੋਲ ਜਾ, ਉਹਦੇ ਕੋਲ ਕੁਛ ਪੈਸੇ ਲੈ ਲਾ, ਇੱਥੇ ਇੱਕ ਨਗਰ ਹੈ ਲਾਗੇ ਭਰੋਵਾਲ, ਔਰ ਉੱਥੇ ਇੱਕ ਸਾਜ ਬਣਾਉਣ ਵਾਲਾ ਬੜਾ ਸਾਜ ਮਾਹਰ ਬੰਦਾ ਹੈ, ਉਹ ਸਾਜ ਬਣਾਉਂਦਾ, ਮਿਊਜ਼ਿਕ ਦਾ ਕੰਮ ਉਹ ਕਰਦਾ ਹੈ, ਔਰ ਉਹ ਬਹੁਤ ਕਮਾਲ ਦੇ ਸਾਜ ਬਣਾਉਂਦਾ। ਉਹਦੇ ਕੋਲੋਂ ਇੱਕ ਫਰੰਦਾ, ਉਹਦੇ ਕੋਲੋਂ ਇੱਕ ਸਾਜ ਲੈ ਕੇ ਆ, ਰਬਾਬ ਲੈ ਕੇ ਆ। ਬੰਦੇ ਦਾ ਜਿਹਦੇ ਕੋਲ ਭੇਜਿਆ ਸੀ ਉਹਦਾ ਨਾਂ ਸੀ ਫਰੰਦਾ, ਤੇ ਲੈਣ ਕੀ ਭੇਜਿਆ ਸੀ ਰਬਾਬ। ਤੇ ਗੁਰੂ ਪਿਆਰਿਓ, ਬਚਨਾਂ ਦਾ ਵੱਧਾ ਭਾਈ ਮਰਦਾਨਾ ਜੀ, ਹੁਣ ਆ ਜਿਹੜੀ ਮੈਂ ਤੁਹਾਨੂੰ ਸਾਖੀ ਸੁਣਾਉਣ ਲੱਗਾ, ਘਟਨਾ ਸੁਣਾਉਣ ਲੱਗਾ, ਇਹ ਤੁਹਾਨੂੰ ਕਿਸੇ ਇਤਿਹਾਸ ਦੇ ਵਿੱਚੋਂ ਨਹੀਂ ਮਿਲਣੀ। ਔਰ ਮੇਰਾ ਨਗਰ, ਮੈਂ ਪਹਿਲੇ ਦਿਨ ਵੀ ਜਿੱਦਣ ਅਸੀਂ ਇਤਿਹਾਸ ਆਰੰਭ ਕੀਤਾ ਸੀ ਨਾ, ਮੈਂ ਉਦਣ ਗੱਲ ਕੀਤੀ ਸੀ ਵੀ ਸੁਲਤਾਨਪੁਰ ਦੇ ਲਾਗੇ ਸਾਡਾ ਨਗਰ ਹੋਣ ਦਾ ਕਰਕੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਸਾਨੂੰ ਉਦਾਂ ਪਤਾ ਹੈ, ਉਹ ਇਤਿਹਾਸ ਦੇ ਵਿੱਚੋਂ ਨਹੀਂ ਮਿਲਦੀਆਂ। ਹੁਣ ਬਚਨਾਂ ਦਾ ਵੱਧਾ ਭਾਈ ਮਰਦਾਨਾ ਜੀ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਕੇ ਬੇਬੇ ਦੇ ਕੋਲ ਜਾਂਦੇ ਨੇ। ਬੇਬੇ, ਗੁਰੂ ਮਹਾਰਾਜ ਜੀ ਨੇ ਭੇਜਿਆ, ਕੁਛ ਮਾਇਆ ਮੰਗੀ ਆ। ਬੇਬੇ ਨੇ ਬਿਨਾਂ ਪੁੱਛਿਆ ਮਾਇਆ ਦਿੱਤੀ ਆ, ਕਹਿੰਦੇ 7 ਰੁਪਈਏ ਦਿੱਤੇ ਉਸ ਜ਼ਮਾਨੇ ਦੇ, 7 ਰੁਪਈਏ। ਔਰ ਨਹੀਂ ਪੁੱਛਿਆ ਤੂੰ ਕਿੱਥੇ ਵਰਤਣੇ ਆ। ਮਰਦਾਨਾ ਜੀ ਨੇ ਆਪੇ ਕਹਿਤਾ ਰਬਾਬ ਲੈਣ ਵਾਸਤੇ ਮੈਨੂੰ ਭੇਜਿਆ, ਇਸ ਕਰਕੇ ਪੈਸੇ। ਕਹਿੰਦੀ ਕੋਈ ਨੀ ਵੀਰ ਨੇ, ਜਿਹਨੂੰ ਜਿੱਥੇ ਤੈਨੂੰ ਪੈਸੇ ਆਖਿਆ ਜਿੱਦਾਂ ਮਰਜ਼ੀ ਖਰਚ, ਮੈਂ ਤੇ ਤੋਂ ਪੁੱਛਦੀ ਥੋੜੂ ਆ। ਇਹ ਸੀ ਭੈਣ ਤੇ ਵੀਰ ਦਾ ਪਿਆਰ। ਹੁਣ ਪਿਆਰਿਓ, ਪਿੰਡ ਪੁੱਛ ਕੇ, ਸੁਲਤਾਨਪੁਰ ਦੇ ਪਿਛਲੇ ਪਾਸੇ ਹੀ ਆ, ਕੋਈ 8-10 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਭਰੋਵਾਣਾ ਪਿੰਡ। ਭਰੋਵਾਣ ਦਾ ਪੁੱਛ ਕੇ, ਭਰੋਵਾਣੇ ਦਾ ਪੁੱਛ ਕੇ ਤੇ ਭਾਈ ਮਰਦਾਨਾ ਜੀ ਉੱਥੇ ਜਾਂਦੇ ਨੇ ਰਬਾਬ ਲੈਣ ਵਾਸਤੇ। ਹੁਣ ਇਹਦੇ ਨਾਲ ਗੱਲਬਾਤ ਕਰਦੇ, ਕਹਿੰਦੇ ਸੱਜਣਾ ਮੈਨੂੰ ਇੱਕ ਰਬਾਬ ਚਾਹੀਦੀ ਹੈ। ਤੇ ਭਾਈ ਫਰੰਦਾ ਆਲਾ ਦੁਆਲਾ ਜਾ ਦੇਖ ਕੇ ਆਖਣ ਲੱਗਾ, ਕਹਿੰਦੇ ਸੱਜਣਾ ਰਬਾਬ ਤੇ ਹੈ ਨਹੀਂ ਬਣੀ ਹੋਈ ਕੋਈ, ਟਾਈਮ ਲੱਗ ਜਾਏਗਾ। ਜੇ ਤੈਨੂੰ ਰਬਾਬ ਚਾਹੀਦੀ ਹੈ ਨਾ ਤੇ ਟਾਈਮ ਲੱਗ ਜਾਏਗਾ, ਥੋੜਾ ਵਕਤ ਲੱਗਣਾ, ਵਕਤ ਦੇ, ਸਾਈ ਵਾਈ ਆਪਾਂ ਕਰ ਲੈਂਦੇ ਹਾਂ ਤੇ ਵਕਤ ਦੇ, ਫਿਰ ਤੈਨੂੰ ਜਦੋਂ ਰਬਾਬ ਬਣ ਗਈ ਫਿਰ ਉਦੋਂ ਆ ਕੇ ਲੈ ਜੀ। ਤੇ ਭਾਈ ਮਰਦਾਨਾ ਜੀ ਦੇ ਨੇ ਗੌਰ ਨਾਲ ਤੱਕਿਆ ਜਿੱਥੇ ਇਹਦੇ ਸਾਜ ਪਏ ਸੀ ਨਾ, ਗੌਰ ਨਾਲ ਤੱਕਿਆ, ਇੱਕ ਕੀਲੀ ਦੇ ਉੱਤੇ ਰਬਾਬ ਟੰਗੀ ਹੋਈ ਹੈ। ਤੇ ਭਾਈ ਮਰਦਾਨਾ ਜੀ ਕਹਿੰਦੇ ਸੱਜਣਾ ਮੁੱਕਰਦਾ ਕਿਉਂ ਰਬਾਬ, ਉਹ ਵੇਖਾ ਬਣੀ ਹੋਈ ਆ, ਟੰਗੀ ਪਈ ਆ, ਇਹ ਰਬਾਬ ਦੇ ਦੇ ਮੈਨੂੰ। ਤੇ ਭਾਈ ਫਰੰਦਾ ਆਖਣ ਲੱਗਾ, ਕਹਿੰਦਾ ਨਹੀਂ ਸੱਜਣਾ, ਇਹ ਵੇਚਣ ਵਾਸਤੇ ਨਹੀਂ ਗੀ ਬਣਾਈ। ਕਹਿੰਦੇ ਆਪ ਵਜਾਉਣ ਵਾਸਤੇ ਬਣਾਈ ਹੋਵੇਗੀ, ਕੋਈ ਗੱਲ ਨੀ ਤੂੰ ਹੋਰ ਬਣਾ ਲਈ। ਨਹੀਂ ਕਹਿੰਦਾ ਸੱਜਣਾ, ਮੈਂ ਆਪ ਦੇ ਬਣਾਉਣ ਵਾਸਤੇ, ਆਪ ਦੇ ਵਜਾਉਣ ਵਾਸਤੇ ਨਹੀਂ ਇਹ ਬਣਾਈ। ਤੇ ਆਖਣ ਲੱਗਾ ਕੋਈ ਨੀ ਤੂੰ ਹੋਰ ਬਣਾ ਲਈ, ਜੇ ਕਿਸੇ ਨੂੰ ਹੋਰ ਨੂੰ ਦੇਣੀ ਆ ਤੇ ਤੇਰੇ ਕੋਲ ਵਕਤ ਹੋਵੇਗਾ, ਪਰ ਮੈਨੂੰ ਜਲਦੀ ਚਾਹੀਦੀ ਆ, ਇਸ ਕਰਕੇ ਤੂੰ ਰੁਪਈਆ ਵੱਧ ਲੈ ਲਾ, ਤਾਂ ਕਿਹੜੀ ਗੱਲ ਹੈ ਹਨਾ। ਇਹ ਬੰਦਾ ਸੋਚਦਾ ਹੁੰਦਾ ਵੀ ਜਿੱਥੇ ਸੌਦਾ ਨਾ ਬਣੇ ਵੀ ਹੋ ਸਕਦਾ ਵੀ ਇਹਨੇ ਪੈਸੇ ਵੱਧ ਮੰਗਣੇ ਹੋਣੇ ਆ, ਵੀ ਇਹ ਤਾਂ ਕਹਿੰਦਾ ਵੀ ਇਹ ਬਣੀ ਹੋਈ ਜਿਹੜੀ ਨਹੀਂ ਦੇਣੀ।
ਤੇ ਹੁਣ ਉਹ ਅੱਗੇ ਉਹ ਫਰੰਦਾ ਜਿਹੜਾ ਸੀ ਨਾ ਰਬਾਬ ਬਣਾਉਣ ਵਾਲਾ ਮਿਸਤਰੀ ਸਿੱਖ ਆਖਣ ਲੱਗਾ ਨਹੀਂ ਸੱਜਣਾ ਵੇਚਣ ਵਾਸਤੇ ਤੈਨੂੰ ਦੱਸਦਾ ਵੀ ਅਸੀਂ ਵੇਚਣ ਵਾਸਤੇ ਨਹੀਂ ਬਣਾਈ ਤੇ ਫਿਰ ਭਾਈ ਮਰਦਾਨਾ ਜੀ ਪੁੱਛ ਲੱਗ ਪਏ ਕਹਿੰਦੇ ਫਿਰ ਇੱਦਾਂ ਦੱਸ ਦੇ ਵੀ ਇਹ ਫਿਰ ਤੂੰ ਬਣਾਈ ਕਾਹਦੇ ਵਾਸਤੇ ਆ ਤੂੰ ਆਪ ਵੀ ਨਹੀਂ ਵਜਾਉਣੀ ਤੇ ਵੇਚਣੀ ਵੀ ਨਹੀਂ ਤੇ ਫਿਰ ਤੂੰ ਬਣਾਈ ਕਾਹਦੇ ਵਾਸਤੇ ਆ ਤੇ ਉਹ ਬੜੇ ਪਿਆਰ ਦੇ ਨਾਲ ਆਖਣ ਲੱਗਾ ਹੈ ਕਹਿੰਦਾ ਸੱਜਣਾ ਮੈਨੂੰ ਪਤਾ ਲੱਗਾ ਹੈ ਕਿ ਸਾਡੇ ਲਾਗੇ ਸੁਲਤਾਨਪੁਰ ਦੇ ਵਿੱਚ ਇੱਕ ਰਾਗਾਂ ਦਾ ਮਾਰ ਬਾਦਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਪਹੁੰਚੇ ਹੋਏ ਨੇ ਔਰ ਉਹ ਰਾਗਾਂ ਦੀ ਬੜੀ ਗੂੜੀ ਜਾਣਕਾਰੀ ਰੱਖਦੇ ਨੇ ਸੱਜਣਾ ਇਹ ਮੈਂ ਉਹਨਾਂ ਵਾਸਤੇ ਬਣਾਈ ਹੈ ਇਹ ਮੈਂ ਪ੍ਰੇਮ ਭੇਟਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਚ ਧਰਨੀ ਹੈ ਤੇ ਭਾਈ ਮਰਦਾਨਾ ਜੀ ਦੇ ਅੱਖਾਂ 'ਚ ਅੱਥਰੂ ਆ ਗਏ ਵੈਰਾਗ ਦੇ ਨਾਲ ਗਲਾ ਭਰ ਗਿਆ ਕਹਿੰਦਾ ਸੱਜਣਾ ਇਹ ਜਿਸ ਗੁਰੂ ਨਾਨਕ ਦੇ ਚਰਨਾਂ 'ਚ ਤੂੰ ਰਬਾਬ ਭੇਟ ਕਰਨੀ ਹੈ ਦਰਅਸਲ ਉਸੇ ਗੁਰੂ ਨੇ ਮੈਨੂੰ ਤੇਰੇ ਕੋਲ ਰਬਾਬ ਲੈਣ ਵਾਸਤੇ ਭੇਜਿਆ ਹੈ ਉਸੇ ਗੁਰੂ ਦਾ ਭੇਜਿਆ ਮੈਂ ਆਇਆ ਹੁਣ ਗੁਰੂ ਪਿਆਰਿਓ ਕੋਈ ਉਜਰ ਨਾ ਕੀਤਾ ਰਬਾਬ ਲਾਈ ਹੈ ਫਰੰਦਾ ਜੀ ਨਾਲ ਚੱਲ ਪਏ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਧੰਨ ਬਾਬਾ ਮਰਦਾਨਾ ਜੀ ਦੇ ਨਾਲ ਚੱਲ ਪਏ ਤੇ ਗੁਰੂ ਬਾਬਾ ਨਾਨਕ ਜੀ ਦੇ ਚਰਨਾਂ 'ਚ ਆਪ ਪਹੁੰਚ ਕੇ ਕੋਈ ਪੈਸਾ ਨਹੀਂ ਲਿਆ ਇਹ ਪ੍ਰੇਮ ਭੇਟਾ ਜਿਹੜੀ ਸੀ ਨਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਧਰ ਦਿੱਤੀ ਜਾਂਦੀ ਹੈ ਹੁਣ ਸਤਸੰਗਤ ਜੀ ਇੱਥੋਂ ਗੁਰੂ ਦੇਵ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਹੁਣ ਸੁਲਤਾਨਪੁਰ ਦੀਆਂ ਹੋਰ ਬਹੁਤ ਘਟਨਾਵਾਂ ਨੇ ਪਰ ਮੈਂ ਥੋੜੀਆਂ ਜਿਹੀਆਂ ਸੰਕੋਚ ਕੇ ਫਿਰ ਕਿਤੇ ਸਮਾਂ ਬਣਦਾ ਗਿਆ ਨਾ ਵਿੱਚ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗਾ ਮੈਂ ਇਤਿਹਾਸ ਨੂੰ ਸੁਲਤਾਨਪੁਰ ਤੋਂ ਤੋਰਨ ਦਾ ਯਤਨ ਕਰਾਂ ਇੱਕ ਇਦਾਂ ਦਾ ਦਿਨ ਆ ਗਿਆ ਜਦੋਂ ਗੁਰੂ ਦੇਵ ਪਾਤਸ਼ਾਹ ਉਹਨਾਂ ਨੇ ਜੋਗੀਆਂ ਵਾਲੇ ਜੋਗੀਆ ਕੱਪੜੇ ਪਹਿਨ ਲਏ ਮਰਦਾਨਾ ਜੀ ਨੂੰ ਵੀ ਪਹਿਨਾ ਦਿੱਤੇ ਹੁਣ ਘਰ ਦੇ ਵਿੱਚ ਇਹਨਾਂ ਦੇ ਸੱਸ ਸਹੁਰਾ ਭਾਈ ਮੂਲ ਚੰਦ ਜੀ ਪਟਵਾਰੀ ਸਾਹਿਬ ਤੇ ਮਾਤਾ ਚੰਦੋ ਰਾਣੀ ਜੀ ਇਹ ਵੀ ਆਏ ਸੋ ਹੋਏ ਸਨ ਕਿਉਂਕਿ ਖਬਰ ਪਹੁੰਚ ਚੁੱਕੀ ਸੀ ਨਾ ਬਟਾਲੇ ਕਿ ਗੁਰੂ ਨਾਨਕ ਮਹਾਰਾਜ ਨਦੀ ਦੇ ਵਿੱਚ ਰੁੜ ਗਏ ਆ ਔਰ ਉਦਣ ਦੇ ਉਹ ਵੀ ਆਏ ਹੋਏ ਸਨ ਇੱਥੇ ਸੁਲਤਾਨਪੁਰ ਦੇ ਵਿੱਚ ਹੁਣ ਕਿਸੇ ਨੂੰ ਨਹੀਂ ਪਤਾ ਗੁਰੂ ਨਾਨਕ ਕਿੱਧਰ ਨੂੰ ਜਾ ਰਹੇ ਆ ਹੁਣ ਗੁਰੂ ਪਿਆਰਿਓ ਗੱਲਾਂ ਕਰ ਦੇਣੀਆਂ ਬੜੀਆਂ ਸੌਖੀਆਂ ਮੈਂ ਆਪਣੇ ਆਪ ਅੰਦਰ ਝਾਤੀ ਮਾਰ ਕੇ ਦੇਖੀ ਆਪਾਂ ਧੀਆਂ ਵਾਲੇ ਹਾਂ ਔਰ ਕਿਸੇ ਦਾ ਜਵਾਈ ਧੀ ਨੂੰ ਵੀ ਦੱਸਣ ਤੋਂ ਬਗੈਰ ਪਤਾ ਨਹੀਂ ਕਿੱਥੇ ਜਾ ਰਿਹਾ ਔਰ ਇਹਨਾਂ ਛੋਟੇ ਛੋਟੇ ਲਾਲਾਂ ਦਾ ਵਾਰਸ ਕੌਣ ਹੋਵੇਗਾ ਉਹਨਾਂ ਬਾਰੇ ਪਤਾ ਨਹੀਂ ਤੇ ਕੁਦਰਤੀ ਗੱਲ ਹੈ ਇਹਨਾਂ ਦੇ ਸੱਸ ਸਹੁਰਿਆਂ ਨੇ ਗੁੱਸੇ ਦੇ ਵਿੱਚ ਆਉਣਾ ਹੀ ਆਉਣਾ ਸੀ ਭਾਈ ਮੂਲ ਚੰਦ ਨੇ ਗੁੱਸੇ ਦੇ ਵਿੱਚ ਵੀ ਸ਼ਬਦ ਬੋਲੇ ਹੋਣਗੇ ਕਿ ਨਾਨਕ ਜੇ ਇੱਦਾਂ ਦਾ ਤੂੰ ਸਾਧੂ ਹੀ ਬਣਨਾ ਸੀ ਸ਼ਾਂਤੀ ਬਣਨਾ ਸੀ ਜੰਗਲਾਂ ਵਿੱਚ ਜਾ ਕੇ ਵਿਹਲੀਆਂ ਖਾਣੀਆਂ ਸੀ ਨਾ ਤੇ ਫਿਰ ਵਿਆਹ ਕਰਾਉਣ ਦੀ ਕੀ ਲੋੜ ਹੈ ਵਿਆਹ ਕਾਹਦੇ ਵਾਸਤੇ ਕਰਾਇਆ ਆ ਬੱਚੇ ਕਾਹਦੇ ਵਾਸਤੇ ਪੈਦਾ ਕੀਤੇ ਇਹਨਾਂ ਨੂੰ ਕਿਹਦੇ ਆਸਰੇ ਛੱਡ ਕੇ ਚੱਲਿਆ ਇੱਦਾਂ ਦੀਆਂ ਗੱਲਾਂ ਗੁਰੂ ਬਾਬੇ ਨਾਨਕ ਦੇ ਨਾਲ ਜ਼ਰੂਰ ਕੀਤੀਆਂ ਹੋਣਗੀਆਂ ਕਿ ਉਹਨਾਂ ਦੀ ਧੀ ਹਲੇ ਸਿਰ ਦੇ ਵਾਰ ਕਾਲੇ ਸੀ ਹਲੇ ਕੋਈ ਬੁਢਾਪਾ ਨਹੀਂ ਸੀ ਆਇਆ ਹਲੇ ਚੜ੍ਹਦੀ ਜਵਾਨੀ ਦੇ ਵਿੱਚ ਸੀ ਔਰ ਉਹਨੂੰ ਕਿਹਦੇ ਆਸਰੇ ਛੱਡ ਕੇ ਚੱਲਿਆ ਇਹ ਗੁਰਦੇਵ ਪਾਤਸ਼ਾਹ ਦੇ ਨਾਲ ਗੱਲਾਂ ਬਾਤਾਂ ਜ਼ਰੂਰ ਕੀਤੀਆਂ ਹੋਣਗੀਆਂ ਪਰ ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਇੱਕ ਵੀ ਗੱਲ ਦਾ ਇਹਨਾਂ ਦਾ ਗੁੱਸਾ ਨਹੀਂ ਕੀਤਾ ਉਜਰ ਨਹੀਂ ਕੀਤਾ ਇਹ ਤੁਸੀਂ ਸਾਨੂੰ ਕੀ ਆਖ ਰਹੇ ਹੋ ਮੈਂ ਗੁਰੂ ਹਾਂ ਦੁਨੀਆਂ ਮੈਨੂੰ ਮੱਥੇ ਟੇਕਦੀ ਹੈ ਪਰ ਗੁਰਦੇਵ ਪਾਤਸ਼ਾਹ ਸ਼ਾਂਤੀ ਦੇ ਨਾਲ ਸੁਣਦੇ ਰਹੇ ਆਖਣ ਲੱਗੇ ਇਹਨਾਂ ਨੂੰ ਦੇ ਕੇ ਕੀ ਚੱਲਿਆ ਹੁਣ ਤੂੰ ਜਾ ਰਿਹਾ ਆਪ ਗੁਰਦੇਵ ਪਾਤਸ਼ਾਹ ਨੂੰ ਇੱਦਾਂ ਦੀਆਂ ਗੱਲਾਂ ਕਰਦੇ ਆਪ ਤੇ ਤੁਸੀਂ ਚੱਲੇ ਚੱਲੇ ਇਹਨਾਂ ਨੂੰ ਕੀ ਦੇ ਕੇ ਚੱਲਿਓ ਇਹ ਖਾਣਗੇ ਕੀ ਔਰ ਇਤਿਹਾਸਕਾਰ ਕਹਿੰਦੇ ਨੇ ਕਿ 700 ਰੁਪਈਆ ਗੁਰਦੇਵ ਪਾਤਸ਼ਾਹ ਦਾ ਉਸ ਵੇਲੇ ਉਸ ਜ਼ਮਾਨੇ ਦਾ ਰੁਪਈਆ ਜੋ ਵੀ ਸੀ ਜੋ ਕਰੰਸੀ ਸੀ ਇੱਥੇ ਦੇ ਹਾਕਮ ਦੌਲਤ ਖਾਂ ਲੋਧੀ ਵੱਲ ਨਿਕਲਦਾ ਸੀ ਤੇ ਅੱਜ ਗੁਰੂ ਪਿਆਰਿਓ ਜਦੋਂ ਪਤਾ ਲੱਗਾ ਹੈ ਨਾ ਗੁਰੂ ਬਾਬਾ ਨਾਨਕ ਜੀ ਇੱਥੋਂ ਜਾ ਰਹੇ ਨੇ ਤੇ 700 ਰੁਪਈਆ ਉਹ ਦਮੜੇ ਜਿਹੜੇ ਸੀ ਨਾ ਉਹ ਵੀ ਇਹ ਇੱਥੇ ਦਾ ਨਵਾਬ ਦੌਲਤ ਖਾਂ ਲੋਧੀ ਉਹ ਵੀ ਗੁਰਦੇਵ ਪਾਤਸ਼ਾਹ ਦੇ ਕੋਲ ਲੈ ਕੇ ਆ ਗਿਆ ਕਿਉਂਕਿ ਉਹਨਾਂ ਨੂੰ ਫਕੀਰੀ ਸੁਭਾਅ ਦਾ ਸੰਤ ਸੁਭਾਅ ਦਾ ਰੱਬੀ ਪਹੁੰਚੀ ਹੋਈ ਹਸਤੀ ਦਾ ਪਤਾ ਲੱਗ ਚੁੱਕਾ ਸੀ ਕਿ ਇਹੋ ਜਿਹੇ ਫਕੀਰ ਦੇ ਪੈਸੇ ਘਰ ਦੇ ਵਿੱਚ ਰੱਖਣੇ ਮਹਾਪਾਪ ਹੋਵੇਗਾ ਔਰ ਉਹ ਪੈਸੇ ਲੈ ਕੇ ਆ ਗਿਆ ਗੁਰਦੇਵ ਪਾਤਸ਼ਾਹ ਦੇ ਅੱਗੇ ਕੀਤੇ ਕਹਿੰਦੇ ਸਤਿਗੁਰੂ ਨਾਨਕ ਜੀ ਆ ਤੁਹਾਡਾ ਬਕਾਇਆ ਬੈਲੈਂਸ ਬਣਦਾ ਸੀ ਮੇਰੇ ਵੱਲ ਮੈਂ ਨਹੀਂ ਰੱਖਣਾ ਚਾਹੁੰਦਾ ਤੁਹਾਡਾ ਤੁਹਾਡੀ ਹੱਕ ਦੀ ਕਿਰਤ ਹੈ ਔਰ ਤੁਹਾਡਾ ਗਰੀਬਾਂ ਦੇ ਨਾਲ ਪਿਆਰ ਹੈ ਔਰ ਇਹ ਤੁਸੀਂ ਆਪਣਾ ਭਾਈ ਪੈਸੇ ਲੈ ਲਓ ਮੈਂ ਆਪਣੇ ਘਰ ਦੇ ਵਿੱਚ ਤੁਹਾਡੀ ਮਾਇਆ ਨਹੀਂ ਰੱਖਾਂਗਾ ਤੇ ਧੰਨ ਗੁਰੂ ਮਹਾਰਾਜ ਜੀ ਨੇ ਉਹ ਪੈਸੇ ਉਹਦਾ ਹੱਥ ਪਿੱਛੇ ਨੂੰ ਕਰਤਾ ਕਹਿੰਦੇ ਨਹੀਂ ਨਵਾਬ ਸਾਹਿਬ ਇਹ ਪੈਸੇ ਮੈਂ ਨਹੀਂ ਲਵਾਂਗਾ ਇਹ ਪੈਸੇ ਗਰੀਬਾਂ ਦੇ ਵਿੱਚ ਲੋੜਵੰਦਾਂ ਦੇ ਵਿੱਚ ਤੁਸੀਂ ਆਪ ਦੇਖਿਓ ਕਿ ਕਿਹੜਾ ਲੋੜਵੰਦ ਹੈ ਉਸ ਲੋੜਵੰਦ ਨੂੰ ਦੇ ਦਿਓ ਇਹ ਪੈਸੇ ਮੈਂ ਨਹੀਂ ਲਵਾਂਗਾ ਆਹ ਗੱਲ ਸੁਣ ਕੇ ਤੇ ਗੁਰਦੇਵ ਪਾਤਸ਼ਾਹ ਦੇ ਸਹੁਰਾ ਜੀ ਫਿਰ ਤੜਫ ਉੱਠੇ
ਮੂਲ ਚੰਦ ਜੀ ਵੀ 700 ਰੁਪਈਆ ਮਿਲਦਾ ਸੀ ਔਰ ਉਹ ਵਾਪਸ ਕਰ ਦਿੱਤਾ ਗਰੀਬਾਂ ਨੂੰ ਵੰਡਣ ਵਾਸਤੇ ਹੁਣ ਫਿਰ ਲੋਹਾ ਲਾਖਾ ਹੋ ਕੇ ਪੁੱਛਦੇ ਨੇ ਸੱਜਣਾ ਤੂੰ ਆਪ ਚਲੇ ਜਾਣਾ ਨਿਆਣਿਆਂ ਦਾ ਦੱਸ ਕੌਣ ਜ਼ਿੰਮੇਵਾਰ ਹੈ ਇਹ ਪੈਸੇ ਇਹਨਾਂ ਨੂੰ ਦਿੱਤੇ ਜਾਣ ਗੁਰੂ ਮਹਾਰਾਜ ਚੁੱਪ ਰਹਿ ਤੇ ਸਤਸੰਗ ਜੀ ਇੱਥੇ ਫਿਰ ਦੌਲਤ ਖਾਂ ਲੋਧੀ ਨੂੰ ਮੂਲ ਚੰਦ ਜੀ ਆਖਦੇ ਵੀ ਤੁਸੀਂ ਤਰਸ ਕਰੋ ਤੁਸੀਂ ਇੱਥੇ ਦੇ ਹਾਕਮ ਹੋ ਤੁਸੀਂ ਇਹ ਪੈਸੇ ਜਿਹੜੇ ਇਹਨਾਂ ਨੂੰ ਦੇ ਦਿੱਤੋ ਇਹਨਾਂ ਦੇ ਬੱਚਿਆਂ ਨੂੰ ਦੇ ਦਿਓ ਹੱਥ ਜੋੜ ਗਿਆ ਤੋਬਾ ਤੋਬਾ ਕਰ ਗਿਆ ਕੰਨਾਂ ਨੂੰ ਹੱਥ ਲਾ ਗਿਆ ਦੌਲਤ ਖਾਂ ਲੋਧੀ ਕਹਿੰਦਾ ਨਾ ਨਾ ਨਾ ਕਹਿੰਦਾ ਮੈਂ ਗੁਰੂਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਬਚਨਾਂ ਤੋਂ ਉਲਟ ਨਹੀਂ ਚੱਲ ਸਕਦਾ ਆਖਰ ਗੁਰੂ ਪਿਆਰਿਓ ਇਹਨਾਂ ਵਿਚਾਰਿਆਂ ਨੇ ਐਪਲੀਕੇਸ਼ਨ ਦਿੱਤੀ ਹੈ ਅਰਜੀ ਦਿੱਤੀ ਹੈ ਕਹਿੰਦੇ 50-50 ਕਰ ਦਿੱਤੇ ਜਾਣ ਅੱਧੇ ਪੈਸੇ ਬੱਚਿਆਂ ਨੂੰ ਪਰਿਵਾਰ ਨੂੰ ਦੇ ਦਿੱਤੇ ਜਾਣ ਤੇ ਅੱਧੇ ਗਰੀਬਾਂ ਦੇ ਵਿੱਚ ਵੰਡ ਦਿੱਤੇ ਜਾਣ ਏਦਾਂ ਗੁਰੂ ਮਹਾਰਾਜ ਜੀ ਦੇ ਇੱਥੇ ਮਾਇਆ ਦਾ ਫੈਸਲਾ ਹੋਇਆ ਸੀ ਤੇ ਹੁਣ ਗੁਰਦੇਵ ਪਾਤਸ਼ਾਹ ਵਿਗੜੀ ਹੋਈ ਲਕਾਈ ਨੂੰ ਸੋਧਣ ਵਾਸਤੇ ਸੀ ਨਾ ਉਹਨਾਂ ਨੇ ਦਰਅਸਲ ਆਪਣੀ ਪਹਿਲੀ ਧਰਮ ਪ੍ਰਚਾਰਕ ਫੇਰੀ ਜਿਹੜੀ ਸੀ ਉਹ ਪੂਰਬ ਵੱਲ ਦੇ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਵੱਲ ਨੂੰ ਕੀਤੀ ਪਰ ਇੱਥੋਂ ਗੁਰਦੇਵ ਪਾਤਸ਼ਾਹ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਵੀ ਮਿਲ ਕੇ ਜਾਣਾ ਸੀ ਉਹਨਾਂ ਨੇ ਲਾਹੌਰ ਦਾ ਰੌਕ ਕੀਤਾ ਔਰ ਲਾਹੌਰ ਹੁਣ ਗੋਇੰਦਵਾਲ ਦੇ ਪੱਤਣ ਤੋਂ ਉਦੋਂ ਗੋਇੰਦਵਾਲ ਨਹੀਂ ਸੀ ਹਲੇ ਵਸਿਆ ਦਰਿਆ ਦੇ ਇਸ ਪੱਤਣ ਦੇ ਉੱਤੇ ਬੇੜੀਆਂ ਦਾ ਪੁਲ ਹੁੰਦਾ ਸੀ ਲੱਕੜੀਆਂ ਦਾ ਇੱਥੋਂ ਦੀ ਆਵਾਜਾਈ ਹੁੰਦੀ ਸੀ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਜਿਹੜੀ ਸੀ ਨਾ ਉਹ ਇਹੀ ਸੀ ਇੱਥੋਂ ਦੀ ਫੌਜਾਂ ਲੰਘੀਆਂ ਕਰਦੀਆਂ ਸੀ ਜੋ ਵੀ ਸਰਕਾਰੀ ਅਮਲਾ ਇੱਥੋਂ ਦੀ ਹੀ ਸਾਰਾ ਅੱਗੇ ਉੱਧਰ ਨੂੰ ਲਾਹੌਰ ਵੱਲ ਨੂੰ ਜਾਂਦਾ ਸੀ ਹੁਣ ਗੁਰਦੇਵ ਪਾਤਸ਼ਾਹ ਇੱਥੋਂ ਲਾਹੌਰ ਦੇ ਵਿੱਚ ਜਾਂਦੇ ਨੇ ਉੱਥੇ ਇੱਕ ਜਵਾਹਰ ਲਾਲ ਦਾ ਚੌਹੱਟਾ ਦੱਸਿਆ ਜਾਂਦਾ ਹੈ ਆਪਾਂ ਲਾਹੌਰ ਗਏ ਨਹੀਂ ਪਰ ਜੋ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹਾਂ ਚੌਹੱਟੇ ਦਾ ਮਤਲਬ ਚੌਂਕ ਹੁੰਦਾ ਕਿਸੇ ਬੰਦੇ ਦੇ ਜਵਾਹਰ ਲਾਲ ਦੇ ਨਾਂ ਦੇ ਉੱਤੇ ਉਸ ਚੌਂਕ ਦਾ ਨਾਂ ਪਿਆ ਹੋਇਆ ਸੀ ਤੇ ਵੱਡਾ ਸਾਰਾ ਇੱਕ ਬੋਰਡ ਦਾ ਦਰਖਤ ਸੀ ਤੇ ਗੁਰਦੇਵ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਨਾਲ ਉੱਥੇ ਰਾਤ ਕੱਟਦੇ ਨੇ ਹੁਣ ਪਿਆਰਿਓ ਰਾਤ ਕੱਟ ਲਈ ਦਿਨ ਚੜ੍ਹੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਤੇ ਬੰਦਾ ਸੋਚਦਾ ਕਿੱਧਰੋਂ ਰੱਬ ਦੀ ਆਵਾਜ਼ ਆਉਂਦੀ ਹੈ ਕਿੱਧਰੋਂ ਖੁਦਾ ਦੀ ਕਿੱਧਰੋਂ ਅੱਲਾ ਦੀ ਕਿੱਧਰੋਂ ਵਾਹਿਗੁਰੂ ਤੇ ਕਿੱਧਰੋਂ ਪਿੰਡਾਂ ਦੇ ਪਾਠੀ ਸਿੰਘ ਲਾਊਡ ਸਪੀਕਰ ਦੇ ਵਿੱਚ ਦੀ ਵਾਹਿਗੁਰੂ ਦੀਆਂ ਆਵਾਜ਼ਾਂ ਦੇਣ ਬੰਦਾ ਇਹੀ ਸੋਚਦਾ ਹੁੰਦਾ ਨਾ ਪਰ ਗੁਰੂਦੇਵ ਪਾਤਸ਼ਾਹ ਜਦੋਂ ਉੱਠੇ ਆ ਹਲੇ ਅੰਮ੍ਰਿਤ ਵੇਲਾ ਹੋਇਆ ਹਲੇ ਨਮਾਜ਼ ਨਹੀਂ ਕਾਜ਼ੀਆਂ ਨੇ ਅਦਾ ਕੀਤੀ ਤੇ ਇੱਥੋਂ ਥੋੜੀ ਦੂਰ ਦੇ ਉੱਤੋਂ ਜਾਨਵਰਾਂ ਦੀਆਂ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਬੱਕਰੀਆਂ ਦੀਆਂ ਗਾਈਆਂ ਦੀਆਂ ਬੱਕਰਿਆਂ ਦੀਆਂ ਭੇਡੂਆਂ ਦੀਆਂ ਇਹਨਾਂ ਦੀਆਂ ਮਿਆਂਗਣ ਦੀਆਂ ਆਵਾਜ਼ਾਂ ਆ ਰਹੀਆਂ ਹੁਣ ਗੁਰਦੇਵ ਪਾਤਸ਼ਾਹ ਦੇਖਦੇ ਨੇ ਕਿ ਇੱਥੇ ਦੇ ਲੋਕ ਜਿਹੜੇ ਆ ਨਾ ਧਰਮ ਦੇ ਨਾਂ ਦੇ ਉੱਤੇ ਆਪਣੇ ਪੇਟ ਨੂੰ ਪਾਲਣ ਵਾਸਤੇ ਤੇ ਗੁਰੂ ਪਿਆਰਿਓ ਇਹਨਾਂ ਬੇਦੋਸ਼ੇ ਜਾਨਵਰਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ ਉਹਨਾਂ ਦੀ ਹੱਤਿਆ ਕਰ ਰਹੇ ਨੇ ਅੰਮ੍ਰਿਤ ਵੇਲੇ ਹੱਤਿਆ ਗੁਰਦੇਵ ਪਾਤਸ਼ਾਹ ਨੇ ਇਹਨਾਂ ਲੋਕਾਂ ਨੂੰ ਸਮਝਾਇਆ ਔਰ ਸੱਚੇ ਸਤਿਗੁਰੂ ਇੱਥੇ ਥੋੜਾ ਜਿਹਾ ਚਿਰ ਠਹਿਰਦੇ ਨੇ ਔਰ ਇੱਥੇ ਇੱਕ ਜਿਹਨੂੰ ਸੂਈ ਦੇਣ ਦੀ ਗੱਲ ਆਉਂਦੀ ਹੈ ਨਾ ਔਰ ਇੱਥੇ ਦਾ ਸ਼ਾਹੂਕਾਰ ਸੀ ਹੁਣ ਗੁਰੂ ਪਿਆਰਿਓ ਉਸ ਸ਼ਾਹੂਕਾਰ ਨੂੰ ਵੀ ਮਿਲਦੇ ਨੇ ਔਰ ਗੁਰੂ ਮਹਾਰਾਜ ਇਸ ਤੋਂ ਅੱਗੇ ਚਲੇ ਜਾਂਦੇ ਨੇ ਦੁਨੀ ਚੰਦ ਇਹਦਾ ਨਾਂ ਸੀ ਸੂਈ ਦਿੰਦੇ ਨੇ ਹੁਣ ਇਹ ਸਰਾਧਾਂ ਦੇ ਦਿਨ ਸੀ ਜਿੱਦਣ ਗੁਰਦੇਵ ਪਾਤਸ਼ਾਹ ਚੱਲੇ ਸੀ ਨਾ ਸੁਲਤਾਨਪੁਰ ਤੋਂ ਉਦਣ ਪਹਿਲੇ ਸਰਾਧ ਸੀ ਤੇ ਸਰਾਧਾਂ ਦੇ ਵਿੱਚ ਹਿੰਦੂ ਲੋਕ ਆਪਣੇ ਮਰੇ ਹੋਏ ਪਿੱਤਰਾਂ ਨੂੰ ਭੋਜਨ ਚੁਕਾਉਂਦੇ ਆ ਸਾਧੂਆਂ ਸੰਤਾਂ ਨੂੰ ਛੱਡ ਕੇ ਤੇ ਗੁਰਦੇਵ ਪਾਤਸ਼ਾਹ ਨੂੰ ਇੱਥੇ ਜਦੋਂ ਸੱਦਣ ਦਾ ਯਤਨ ਕੀਤਾ ਨਾ ਤੇ ਸਤਿਗੁਰਾਂ ਨੇ ਨਾਂਹ ਕਰ ਦਿੱਤੀ ਆ ਕਹਿੰਦੇ ਨਹੀਂ ਤੇ ਗੁਰੂ ਮਹਾਰਾਜ ਜੀ ਨੇ ਸਮਝਾਇਆ ਵੀ ਇੱਦਾਂ ਕਰ ਤੂੰ ਆ ਪਿੱਤਰਾਂ ਨੂੰ ਜਿਹੜਾ ਪ੍ਰਸ਼ਾਦਾ ਕਹਿੰਦਾ ਨਾ ਵੀ ਉੱਥੋਂ ਤਾਂ ਹੀ ਪਹੁੰਚਣਾ ਤੂੰ ਇੱਦਾਂ ਕਰ ਆ ਸੂਈ ਲੈ ਜਾ ਤੇ ਇਹ ਤੇ ਮੈਂ ਤੁਹਾਡੇ ਤੋਂ ਅਗਲੇ ਜਨਮ ਦੇ ਵਿੱਚ ਲੈ ਲੂੰਗਾ ਹੁਣ ਗੁਰੂ ਪਿਆਰਿਓ ਹੱਥ ਖੜੇ ਕਰ ਦਿੰਦਾ ਮਹਾਰਾਜ ਅਗਲੇ ਜਨਮ ਦੇ ਵਿੱਚੋਂ ਸੂਈ ਕਿੱਦਾਂ ਇਹ ਉੱਥੇ ਕਿੱਦਾਂ ਪਹੁੰਚੂਗੀ ਤੇ ਸਤਿਗੁਰ ਕਹਿੰਦੇ ਫੇ ਜਿਹੜੇ ਤੇਰੇ ਮਾਪੇ ਮਰ ਚੁੱਕੇ ਨੇ ਉਹਨਾਂ ਦੇ ਜਨਮਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਆ ਤੇ ਇੱਥੇ ਤੂੰ ਐਵੇਂ ਲੋਕਾਂ ਦੇ ਵਿੱਚ ਪਖੰਡ ਕਰਦਾ ਫਿਰਦਾ ਜੀਂਦਿਆਂ ਨੂੰ ਰੋਟੀਆਂ ਖਲਾਈ ਦੀਆਂ ਹੁੰਦੀਆਂ ਜੀਂਦਿਆਂ ਦੀ ਬਾਤ ਲਈ ਸਾਰ ਲਈਦੀ ਆ ਤੇ ਅੱਜ ਸਾਡੇ ਜ਼ਿਆਦਾ ਤੌਰ ਤੇ ਅੱਜ ਸਾਡੇ ਸਿੱਖਾਂ ਦੇ ਵਿੱਚ ਬੜਾ ਗੁਰੂ ਪਿਆਰਿਓ ਦਿਖਾਵੇ ਦਾ ਰਿਵਾਜ ਬਣ ਗਿਆ ਜੀਂਦਿਆਂ ਨੂੰ ਭਾਵੇਂ ਪਾਣੀ ਨਾ ਦਿੱਤਾ ਜਾਵੇ ਤੇ ਮਰਿਆਂ ਤੋਂ ਮਠਿਆਈਆਂ ਵੰਡੀਆਂ ਜਾਂਦੀਆਂ ਬੜਾ ਕੁਛ ਪੱਧਰ ਕੀਤੇ ਜਾਂਦੇ ਆ ਪਕੌੜੇ ਪਨੀਰ ਦੇ ਪਾਏ ਜਾਂਦੇ ਨਹੀਂ ਪਿਆਰਿਓ ਧੰਨ ਗੁਰਦੇਵ ਮਹਾਰਾਜ ਜੀ ਦਾ ਫਰਮਾਨ ਹੈ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ ਮਰਿਆਂ ਨੂੰ ਪੂਜਿਆ ਨਹੀਂ ਜਾਂਦਾ ਜੀਂਦਿਆਂ ਨੂੰ ਪੂਜਿਆ ਜਾਂਦਾ ਅੱਜ ਦੇਖ ਰਹੇ ਹਾਂ ਤੇ ਤੁਹਾਡੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਕੁੱਤੇ ਤੇ ਬੰਦੇ ਰੱਖੀ ਫਿਰਦੇ ਆ ਤੇ ਮਾਪਿਆਂ ਨੂੰ ਉਹਨਾਂ ਨੇ ਬਿਰਧ ਆਸ਼ਰਮ ਬੁੱਢਿਆਂ ਜਿੱਥੇ ਮਿਲਦੇ ਉੱਥੇ ਰੱਖ ਛੱਡਿਆ ਹੋਇਆ ਆਹ ਹਾਲਾਤ ਹੈ ਸਾਡੇ ਸਿੱਖ ਕੌਮ ਦੇ ਵੀ ਗੁਰੂ ਮਹਾਰਾਜ ਕਿਰਪਾ ਕਰੇ ਆਪਣੇ ਮਾਪਿਆਂ ਦੀ ਸੰਭਾਲ ਆਪ ਕਰਿਆ ਕਰੀਏ ਹੁਣ ਗੁਰਦੇਵ ਪਾਤਸ਼ਾਹ ਇੱਥੋਂ ਚੱਲਦੇ ਆਪਣੇ ਪਿੰਡ
78 ਸਾਲ ਦੀ ਉਮਰ ਹੋ ਚੁੱਕੀ ਸੀ ਉਹਨਾਂ ਦੇ ਪਿਤਾ ਕਾਲੂ ਜੀ ਦੀ, ਪਿਤਾ ਜੀ ਨੂੰ ਮਿਲੇ। ਹੁਣ ਗੁਰੂ ਪਿਆਰਿਓ ਕੁਦਰਤੀ ਗੱਲ ਹੈ, ਐ ਉਮਰ ਦੇ ਵਿੱਚ ਆਖਰੀ ਦਿਨਾਂ ਦੇ ਵਿੱਚ ਪੁੱਤਰਾਂ ਦੀਆਂ ਜ਼ਰੂਰਤਾਂ ਮਾਪਿਆਂ ਨੂੰ ਹੁੰਦੀਆਂ, ਤੇ ਪੁੱਤ ਦਾ ਭਗਵਾਂ ਲਿਬਾਸ ਰੇਖ ਦੇਖ ਕੇ ਪਿਤਾ ਕਾਲੂ ਜੀ ਦੇ ਦਿਲ ਦੇ ਉੱਤੇ ਕੀ ਬੀਤੀ ਹੋਵੇਗੀ। ਪਰ ਸਤਿਗੁਰਾਂ ਨੇ ਆਖ ਦਿੱਤਾ ਸੀ, ਪਿਤਾ ਜੀ ਚਿੰਤਾ ਨਾ ਕਰੋ, ਚਿੰਤਾ ਨਾ ਕਰੋ, ਤੁਹਾਡੇ ਇੱਕ ਪਿਤਾ ਦੀ ਖਾਤਰ, ਤੁਹਾਡੇ ਇੱਕ ਪਿਤਾ, ਤੁਸੀਂ ਆਪਣਾ ਫਿਕਰ ਕਰਦੇ ਹੋ, ਮੈਨੂੰ ਇਹ ਸਾਰੇ ਸੰਸਾਰ ਦੇ ਬੁੱਢੇ ਮਾਪਿਆਂ ਦਾ ਫਿਕਰ ਹੈ ਜੋ ਅੱਜ ਉਹਨਾਂ ਦੇ ਨਾਲ ਹੋ ਰਿਹਾ, ਔਰ ਇਹ ਮੈਂ ਇੱਕ ਸੱਚ ਦਾ ਹੋਕਾ ਦੇਣ ਵਾਸਤੇ ਚੱਲਿਆ, ਜਦੋਂ ਯਾਦ ਕਰੋਗੇ ਮੈਂ ਤੁਹਾਡੇ ਕੋਲ ਪਹੁੰਚਿਆ ਕਰਾਂਗਾ। ਔਰ ਸਤਿਗੁਰਾਂ ਨੇ ਆਪਣੇ ਮਾਤਾ ਪਿਤਾ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਖੈਰ, ਇਸ ਤੋਂ ਅੱਗੇ ਗੁਰਦੇਵ ਪਾਤਸ਼ਾਹ ਏਮਨਾਬਾਦ ਜਾਂਦੇ ਨੇ, ਔਰ ਉੱਥੇ ਇੱਕ ਪਿਆਰਾ ਸਿੱਖ ਭਾਈ ਲਾਲੋ ਮਿਲਦਾ, ਔਰ ਇਹਨੂੰ ਸਤਿਗੁਰੂ ਆਵਾਜ਼ ਮਾਰਦੇ ਨੇ ਪਿੱਛੇ, ਭਾਈ ਲਾਲੋ ਰੁਕੀ, ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ। ਤੇ ਭਾਈ ਲਾਲੋ ਆਪਣੇ ਸਿਰ ਤੋਂ ਲੱਕੜਾਂ ਦੀ ਪੰਡ ਸੱਟ ਕੇ ਤੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਿਉਂ ਕਰਦੇ?

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ, ਢਾਡੀ ਜਥੇ ਦਾ ਵਕਤ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਕੋਈ ਲਫ਼ਜ਼ ਵੱਧ ਘੱਟ ਬੋਲਿਆ ਜਾਂਦਾ ਹੈ, ਸਾਧ ਸੰਗਤ ਬਖਸ਼ਣ ਯੋਗ ਹੈ। ਹੁਣ ਆਨੰਦ ਸਾਹਿਬ ਦਾ ਪਾਠ ਹੋਏਗਾ, ਸਾਥ ਦੇਣ ਦਾ ਯਤਨ ਕਰਿਓ। ਧੰਨ ਗੁਰਾਂ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਆਪਾਂ ਬੈਠੇ ਹਾਂ, ਪਿਆਰ ਦੇ ਨਾਲ ਬੈਠਣ ਦਾ ਯਤਨ ਕਰਿਓ ਪਿਆਰਿਓ। ਹੋ ਸਕਦਾ ਕਿਸੇ ਪ੍ਰਾਣੀ ਨੂੰ ਕੋਈ ਕਾਹਲੀ ਹੋਵੇ ਜਾ ਸਕਦਾ, ਨਹੀਂ ਤੇ ਕੋਸ਼ਿਸ਼ ਕਰਿਆ ਕਰੀਏ ਆਪਾਂ ਅਰਦਾਸ ਦੇ ਵਿੱਚ ਸ਼ਾਮਿਲ ਹੋਇਆ ਕਰੀਏ। ਸਿੱਖ ਦੇ ਕੋਲ ਗੁਰੂ ਪਿਆਰਿਓ ਸਭ ਤੋਂ ਵੱਡੀ ਕੋਈ ਤਾਕਤ ਹੈ ਨਾ, ਤੇ ਉਹ ਅਰਦਾਸ ਹੈ। ਬਸ ਕੋਸ਼ਿਸ਼ ਕਰਿਆ ਕਰੋ ਆਪਾਂ ਅਰਦਾਸ ਦੇ ਵਿੱਚ ਸ਼ਾਮਿਲ ਹੋਇਆ ਕਰੀਏ। ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਹੋਵੇਗਾ ਤੇ ਸਤਿਗੁਰਾਂ ਦੇ ਸੁੱਖ ਆਸਣ ਤੱਕ ਤੁਸੀਂ ਕਿਰਪਾ ਬਣਾਈ ਰੱਖਿਓ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖ ਦਾ ਬਤੀਤ ਹੋਇਆ ਹੈ। ਕੋਟਾਨ ਕੋਟ ਸ਼ੁਕਰ ਹੈ, ਚਾਰ ਪਹਿਰ ਰਹਿਣ ਆਈ ਹੈ ਆਪਣੇ।

ਜੀਵਨ ਦੀਰਘ ਆਯੂ ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੋਭਾ ਗਿਆ ਪਾਲਣ ਦੀ ਸਮਤ ਬਖਸ਼ਣੀ ਸਮੂਹ ਪਰਿਵਾਰਾਂ ਦੇ ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਿਰਪਾ ਕਰੋ।

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ।

ਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾ। ਗੁਰ ਕਾ ਸਬਦ ਰਖਵਾਰੇ, ਚੌਕੀ ਚੌਂ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ। ਤਾਂ ਕੀ ਸੇਵਨ ਬਿਰਤੀ ਜਾਸੀ, ਅਨੰਦ ਕਰ ਹੈ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਹ ਉਹਨਾਂ ਲੱਗਈ, ਪਾਰ ਬ੍ਰਹਮ ਸ਼ਰਣਾਈ। ਜੋ ਗਿਰਦ ਹਮਾਰਾ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ

ਜੈਸਾ ਤੂੰ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾਂ ਮਨ ਵਹਿ ਚਿਤ ਬੋ ਚਿਤ ਬਿਨੀ

ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਕੀਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰ ਹੋ ਸਿਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੀ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਹਨ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੋ ਹੋਵਾ ਸੂਰਜੇ ਕੋ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮੱਲੇ ਆਨ ਲੋ ਪਵਨ ਚਵਨੂ ਕਰੇ ਸਗਲ ਮੁਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਰ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ।

ਨੂੰ ਸਹਿਸੇ ਡੰਡਾਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਕੰਡਾਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕਾਂਡ ਬ੍ਰਹਿਮੰਡ।

ਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚੱਲ ਹੋ ਹਰ ਲਾਹਾ ਆਗੈ ਬਸਨ ਸੁਹੇਲਾ ਔਧ ਕਟੇ ਦਿਨ ਸੁ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਮਾਰੀ, ਕੋ ਨਾਨਕ ਸਭ ਤੇਰੀ ਵਡਿਆਈ ਕੋਈ। ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਲ, ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਾਧੁਖ ਜਾਏ, ਤੇਗ ਬਹਾਦਰ ਸਿਮਰਿਐ, ਕਰਨੋਨ ਦਿਆਵੈ ਤਾਏ, ਸਭ ਥਾਈ ਹੁਨਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ, ਸਰਬੰਸ ਦਾਨੇ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਥਾਈ ਹੁਨਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਗਦੀ ਜੋਤ, ਪਰਮੇਸ਼ੁਰ ਦਾ ਹਿਰਦਾ ਸਭ ਰੂਪ, ਚਾਰਾ ਜੂਰ ਹਾਜ਼ਰਾ ਹਜੂਰ, ਸਰਵ ਕਲਾ ਪ੍ਰਭੂ ਨਾ ਬਣੀ ਕੇ ਬੋਝ, ਕਾਲਜੂ ਕੇ ਜਹਾਜ, ਹਲਤ ਪਲਤ ਕੇ ਲੋਕ ਲੋਪ ਲੋ ਦੇ ਸਹਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਦਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਨਿਆਸਰਿਓਂ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤੇ ਸੁਭਾਈ ਮਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ, ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ 16 ਸਾਲ ਦੇ ਜਾਪ ਹੋਏ। ਪਿਤਾ ਜੀ ਸੇਵਾ ਨਿਭਾਉਂਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। 4 ਪੈ ਦਿਨ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ, 4 ਪੈ ਰਹਿਣ ਆਈਏ ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਰਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੀ ਕਰੋ, ਸੁੱਖ ਹੋਵੇ, ਤੇਰਾ ਹੀ ਨਾਮ ਚਿੱਤਾ ਹੋਵੇ, ਨਾਨਕ ਨਾਮ ਤੇਰੇ ਭਾਣੇ

ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

मन जानै मन कोए। मन्नै पावह मूख द्वार, मन्नै परवारै साधार, मन्नै तरै तारे गुर सिख, मन्नै नानक पवहै न भिख। ऐसा नाम निरंजन होए, जे को मन जानै मन कोए। पंच परवान पंच प्रधान, पंचे पावह दरगह मान, पंचे सोह दर राजान, पंचा का गुर एक ध्यान। जे को कह करै विचार, करते कै करनै नाही सुमार। धौल धर्म दया का पूत, संतोख थाप रखिया जिन सूत। जे को बुझै होवै सचियार, धवलै उपर किता भार। धरती होर परै होर होर, तिस्ते भार तलै कवन जोर। जी जात रंगा के नाव, सबना लिखिया बुड़ी कलाम। एहो लेखा लिख जाने कोए, लेखा लिखिया केता होए। केता तान सुवाले हो रूप, केती दात जाने कौन कूत। कीता पसाओ एको कवाओ, तिस्ते होए लख दरियाओ। कुदरत कवन कहा विचार, वारिया ना जावा एक वार। जो तुद पावै साई भली कार, तू सदा सलामत निरंकार। असंख जाप असंख पाओ, असंख पूजा असंख तप ताओ। असंख ग्रंथ मुख वेद पाठ, असंख जोग मन रह है उदास। असंख भगत गुण ज्ञान विचार, असंख सती असंख दातार। असंख सूर मोह पख सार, असंख मोन लिव लाए तार। कुदरत कवन कहा विचार, वारिया ना जावा एक वार। जो तुद पावै साई भली कार, तू सदा सलामत निरंकार। असंख मूर्ख अंध कोर, असंख चोर हराम खोर। असंख अमर कर जाहे जोर, असंख गाल वड हत्या कमाहे। असंख पापी पाप कर जाहे, असंख कूड़े आर कूड़े फिराहे। असंख मलेच्छ मल भख खाहे, असंख निंदक सिर करहै भार। नानक नीच कहै विचार, वारिया ना जावा एक वार। जो तुद पावै साई भली कार, तू सदा सलामत निरंकार। असंख नाव असंख थाव, अगम अगम असंख लो। असंख कह है सिर भार होए, अखरी नाम अखरी सालाह। अखरी ज्ञान गीत गुण गाह, अखरी लिखन बोलन बाण। अखरा सिर संजोग वखान, जिन एह लिखे तिस सिर नाहे। जिव फुरमाए तिव तिव पाहे, जेता कीता तेता नाओ। बिन नावै नाही को थाओ, कुदरत कवन कहा विचार। वारिया ना जावा एक वार, जो तुद पावै साई भली कार, तू सदा सलामत निरंकार। भरियै हाथ पैर तन देह, पानी धोतै उत्तर सो खेह। मूत पलीती कपड़ होए, दे साबून लईऐ ओह धोए। भरियै मत पापा कै संग, ओह धोपै नावै कै रंग। पुन्नी पापी आखन नाहे, कर कर करना लिख लै जाहो। आपे बी जापे ही खाहो, नानक हुक्मी आवह जाहो। तीरथ तप दया दत दान, जे को पावै तिल का मान। सुनिया मन्या मन कीता भाओ, अंतरगत तीरथ मल नाओ। सब गुण तेरे मैं नाही कोए, वेन गुण कीते भगत ना होए। स्वस्थ आत बाणी बरमाओ, सत सुहान सदा मन चाओ। कवन सो वेला वक्त कवन, कवन थित कवन वार। कवन से रुति माहो, कवन जित हुआ आकार। वेल ना पाया पंडती, जे होवै लेख पुराण। वक्त ना पायो कादिया, जे लिखन लेख कुरान। थित वार ना जोगी जानै, रुत माहो ना कोई। जा करता सिर ठीकाओ, साजे आपे जानै सोई। केव कर आखा केव सालाही, क्यों वरनी केव जाना। नानक आखन सब को आखै, एक दू एक सियाना। वड्डा साहिब वड्डी नाई, कीता जा का होवै।
ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤੇ ਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੂਖ ਭੂਖ ਸਾਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਬਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾ ਆਖ ਨਾ ਸਕਹਿ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵੇ ਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤੇ ਆਧਾਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਕਾਂਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ
ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ। ਭਉ ਖੱਲਾ ਅਗਣ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖਿਲੈ ਸਗਲ ਜਗਤ। ਚੰਗੇ ਆਇਆ ਬੁਰੇ ਆਇਆ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤਵੈ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ। ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ, ਕੋਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ। ਸਾਹੇ ਸਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਾਨ ਤ੍ਰਿਨ ਕਹਿਤ, ਤਵੈ ਸਰਬਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ ਨਮਸਤਵੰ, ਕਿਰਪਾਲੇ ਨਮਸਤੰ, ਅਰੂਪੇ ਨਮਸਤੰ, ਅਨੂਪੇ ਨਮਸਤੰ, ਅਪੇਖੇ ਨਮਸਤੰ, ਅਲੇਖੇ ਨਮਸਤੰ, ਅਕਾਏ ਨਮਸਤੰ, ਅਜਾਏ ਨਮਸਤੰ, ਅਗੰਜੇ ਨਮਸਤੰ, ਅਪੰਜੇ ਨਮਸਤੰ, ਅਨਾਮੇ ਨਮਸਤੰ, ਅਠਾਮੇ ਨਮਸਤੰ, ਅਕਰਮੰ ਨਮਸਤੰ, ਅਧਰਮੰ ਨਮਸਤੰ, ਅਨਾਮੰ ਨਮਸਤੰ, ਅਤਾਮੰ ਨਮਸਤੰ, ਅਜੀਤੇ ਨਮਸਤੰ, ਅਪੀਤੇ ਨਮਸਤੰ, ਅਬਾਹੇ ਨਮਸਤੰ, ਅਟਾਹੇ ਨਮਸਤੰ, ਅਨੀਲੇ ਨਮਸਤੰ, ਅਨਾਦੇ ਨਮਸਤੰ, ਅਛੇਦੇ ਨਮਸਤੰ, ਅਗਾਧੇ ਨਮਸਤੰ, ਅਗੰਜੇ ਨਮਸਤੰ, ਅਪੰਜੇ ਨਮਸਤੰ, ਉਦਾਰੇ ਨਮਸਤੰ, ਅਪਾਰੇ ਨਮਸਤੰ, ਸੋ ਏਕੈ ਨਮਸਤੰ, ਅਨੇਕੈ ਨਮਸਤੰ, ਅਭੂਤੇ ਨਮਸਤੰ, ਅਜੂਪੇ ਨਮਸਤੰ, ਨਿਰਕਰਮੇ ਨਮਸਤੰ, ਨਿਰਭਰਮੇ ਨਮਸਤੰ, ਨਿਰਦੇਸੇ ਨਮਸਤੰ, ਨਿਰਭੇਸੇ ਨਮਸਤੰ, ਨਿਰਨਾਮੇ ਨਮਸਤੰ, ਨਿਰਕਾਮੇ ਨਮਸਤੰ, ਨਿਰਧਾਤੇ ਨਮਸਤੰ, ਨਿਰਘਾਤੇ ਨਮਸਤੰ, ਨਿਰਧੂਤੇ ਨਮਸਤੰ, ਅਭੂਤੇ ਨਮਸਤੰ, ਅਲੋਕੇ ਨਮਸਤੰ, ਅਸੋਕੇ ਨਮਸਤੰ, ਨਿਰਤਾਪੇ ਨਮਸਤੰ, ਅਥਾਪੇ ਨਮਸਤੰ, ਤ੍ਰਿਮਾਨੇ ਨਮਸਤੰ, ਨਿਧਾਨੇ ਨਮਸਤੰ, ਅਗਾਹੇ ਨਮਸਤੰ, ਅਬਾਹੇ ਨਮਸਤੰ, ਤ੍ਰਿਵਰਗੇ ਨਮਸਤੰ, ਅਸਰਗੇ ਨਮਸਤੰ, ਪ੍ਰਭੋਗੇ ਨਮਸਤੰ, ਸੋਜੋਗੇ ਨਮਸਤੰ, ਅਰੰਗੇ ਨਮਸਤੰ, ਅਪੰਗੇ ਨਮਸਤੰ, ਅਗੰਮੇ ਨਮਸਤਸਤਰੰਮੇ ਨਮਸਤੰ, ਜਲਾਸਰੇ ਨਮਸਤੰ, ਨਿਰਾਸਰੇ ਨਮਸਤੰ, ਅਜਾਤੇ ਨਮਸਤੰ, ਅਪਾਤੇ ਨਮਸਤੰ, ਅਮਜਬੇ ਨਮਸਤਸਤ ਅਜਬੇ, ਅਦੇਸੰ ਅਦੇਸੇ ਨਮਸਤੰ, ਅਪੇਸੇ ਨਮਸਤੰ, ਨਿਰਧਾਮੇ ਨਮਸਤੰ, ਨਿਰਬਾਮੇ ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ ਨਮਸਤੰ, ਅਪੇਵੈ ਨਮਸਤੰ, ਅਜਨਮੇ ਨਮਸਤੰ, ਸੁਬਨਮੇ ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ, ਅਭਰਨੇ ਨਮਸਤੰ, ਅਮਰਨੇ ਨਮਸਤੰ, ਜਰਾਰੰਗ ਨਮਸਤੰ, ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਦੇ, ਨਮਸਤੰ ਨਿਰਸਾਕੇ ਨਮਸਤੰ, ਨਿਰਬਾਕੇ ਨਮਸਤੰ, ਰਹੀਮੇ ਨਮਸਤੰ, ਕਰੀਮੇ ਨਮਸਤੰ, ਅਨੰਤੇ ਨਮਸਤੰ, ਮਹੰਤੇ ਨਮਸਤਸਤਰਾਗੇ ਨਮਸਤੰ, ਸੁਹਾਗੇ ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵੈ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ,
ਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਭਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪਰਿਆਤ ਛੰਦ, ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ ਪਰਭੰਗੀ ਪਰਮਾਥੇ, ਸਮਸਤੀ ਬਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਇਸਨਾਨੰ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ, ਸਦਾ ਸੱਚ ਦਾ ਆਨੰਦ ਸਤਰੰ, ਸਦਾ ਸੱਚ ਦਾ ਆਨੰਦ ਸਰਬੰ ਭਰਨਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ, ਅਧੋ ਉਰਧ ਅਰਧੰ ਅਗੰ ਓਗ ਹਰਤਾ, ਪਰਮ ਪਰਮ ਪਰਮੇਸ਼ਵਰੰ ਪਰੋਛ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਿਆਲੰ, ਅਛੇਦੀ ਅਭੇਦੀ ਅਨਾਮੰ ਅਕਾਮੰ, ਸਮਸਤੋ ਪਰਾਜੀ ਸਮਸਤਸਤ ਧਾਮੰ, ਤੇਰਾ ਜੋਰ ਚਾਚਰੀ ਛੰਦ ਜਲੇ ਹੈ, ਥਲੇ ਹੈ, ਅਭੀਤ ਹੈ, ਅਭੇ ਹੈ, ਪ੍ਰਭੂ ਹੈ, ਅਜੂ ਹੈ, ਅਦੇਸ ਹੈ, ਅਭੇਸ ਹੈ, ਭੁਜੰਗ ਪਰਿਆਤ ਛੰਦ, ਅਗਾਧੇ ਅਬਾਧੇ ਅਨੰਦੀ ਸਰੂਪੇ, ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮਸਤਵੰ ਨਿਰਨਾਥੇ, ਨਮਸਤਵੰ ਪਰਮਾਥੇ, ਨਮਸਤਵੰ ਅਗੰਜੇ, ਨਮਸਤਵੰ ਅਪੰਜੇ, ਨਮਸਤਵੰ ਅਕਾਲੇ, ਨਮਸਤਵੰ ਅਪਾਲੇ, ਨਮੋ ਸਰਬ ਦੇਸੇ, ਨਮੋ ਸਰਬ ਭੇਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰ, ਨਮੋ ਸਰਬ ਭੀਤੰ, ਨਮੋ ਸਰਬ ਗਿਆਨੰ, ਨਮੋ ਪਰਮ ਤਾਨੰ, ਨਮੋ ਸਰਬ ਮੰਤਰੰ, ਨਮੋ ਸਰਬ ਜੰਤਰੰ, ਨਮੋ ਸਰਬ ਦ੍ਰਿਸੰ, ਨਮੋ ਸਰਬ ਕ੍ਰਿਸੰ, ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ ਅਖਿਜੇ ਅਭਿਜੇ, ਸਮਸਤੰ ਪ੍ਰਸਿੱਜੇ ਕਿਰਪਾਲੰ ਸਰੂਪੇ ਕੋ ਕਰਮੰ ਪਰਣਾਸੀ, ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ, ਚਰਪਟ ਛੰਦ ਤਵੈ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ, ਅਚਲ ਰਾਜੇ ਅਟਲ ਸਾਜੇ, ਅਖਲ ਧਰਮੰ ਅਲਖ ਕਰਮੰ, ਸਰਬੰ ਦਾਤਾ ਸਰਬੰ ਗਿਆਤਾ, ਸਰਬੰ ਦਾਤਾ ਸਰਬੰ ਗਿਆਤਾ, ਸਰਬੰ ਭਾਨੇ ਸਰਬੰ ਮਾਨੇ, ਸਰਬੰ ਪ੍ਰਾਣੰ ਸਰਬੰ ਤ੍ਰਾਣੰ, ਸਰਬੰ ਭੁਗਤਾ ਸਰਬੰ ਜੁਗਤਾ, ਸਰਬੰ ਦੇਵੰ ਸਰਬੰ ਭੇਵੰ, ਸਰਬੰ ਕਾਲੇ ਸਰਬੰ ਪਾਲੇ,
रुआल छंद त्वै प्रसाद आद रूप अनाद मूरत अजोन पुरख अपार सर्वमान त्रिमान देव अपेव आद उदार सर्व पालक सर्व कालक सर्व को पुन काल सर्व पालक सर्व कालक सर्व को पुन काल जतर ततर विराज ही अवधूत रूप रिसाल नाम ठाम ना जात जाकर रूप रंग ना रेख आद पुरख उदार मूरत अजोन आद असेक देश और ना पेश जाकर रूप रेख ना राग जतर ततर दिशा विसा होए फैल्यो अनुराग नाम काम बेहीन पेखत ताम हूं नह जाहे सर्व मान सर्वतर मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव भेव ना जान ही जेह बेद और कतेब रूप रंग ना जात पात सो जानई केह जेब तात मात ना जात जाकर जन्म मरण बिहीन चक्कर बकर फिरै चतर चक मान ही पुर तीन लोक चौदह के बिखै जग जापई जेह जाप आद देव अनाद मूरत थाप्यो सबै जेह थाप परम रूप पुनीत मूरत पूरन पुरख अपार सर्व बिसव रच्यो स्वयं भव गड़न भंजन हार कालहीन कला संयुगत अकाल पुरख आदेश धर्म धाम सो परम रहत अपूत अलख अपेस अंग राग ना रंग जाक है जात पात ना नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवधूत गर्भ गंजन सर्व भंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्व गंता सर्व हंता सर्व ते अनपेख सर्व शास्त्र ना जान ही यह रूप रंग आर रेख परम वेद पुराण जा कह नेत भाखत नित कोट सिमृत पुराण शास्त्र ना आव ही वह चित मद भार छंद त्वै प्रसाद गुण गण उदार महिमा अपार आसन अपंग उपमा अनंग अनभव प्रकाश निस दिन अनास आ जान बाहु साहान साहु राजान राज भानान भान देवान देव उपमा महान इंद्रान इंद्र बालान बाल रंकान रंक कालान काल अनभूत अंग अब अपंग गतमित अपार गुण गण उदार मुन गण प्रणाम निर्भय निकाम अत दुत प्रचंड मित गत अखंड अलिस्य कर्म अदृश्य धर्म सर्वा भर नाडय अन डंड बाडय चाचरी छंद त्वै प्रसाद गोबिंदे मुकंदे उदारे अपारे हरियंग करियंग निरनामे अकामे पुजंग प्रयात छंद चत्तर चक्कर करता चत्तर चक्कर हरता चत्तर चक्कर दाने चत्तर चक्कर जाने चत्तर चक्कर वर्ती चत्तर चक्कर परती चत्तर चक्कर पाले चत्तर चक्कर काले चत्तर चक्कर पासे चत्तर चक्कर वासे चत्तर चक्कर माने आए चत्तर चक्कर दाने आए चाचरी छंद ना सत्तर है ना मित्र है ना परमंग ना पितर है ना कर्मंग ना काय अजन्मंग अजाय ना चित्रय ना मित्रय परे है पवित्रय पृथ्वीसय अदिसय अदृश्य अकृश्य भगवती छंद त्वै प्रसाद कथते के आ छिज देसै के आ भिज भेसै के आ गंज करमै के आ भंज भरमै के आ भंज भरमै के आ भिज लोकै के आ दित सोकै के अवधूत बरनै के विभूत करनै के राजं प्रभा है के धर्मं तुजा है के आ सूक बरनै के सर्वा अपरनै के जगतं कृति है के क्षत्रं क्षत्री है के ब्रह्मं स्वरूपै के अनुभव अनुपै के आदि अदेव है के आप अपेव है के चित्रंग बेहीनै के एकै अधीनै के रोजी रजाकै रहीमै रिहाकै के पाक बेऐब हैं के गैबुल गैब हैं के अफवुल गुनाह हैं के साहान साह हैं
ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜੈ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ ਕਿ ਸਰਬਤਰ ਕਾਲਾ ਕਿ ਸਰਬਤਰ ਪਾਲਾ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿੱਖ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿਨਰਕੰ ਪਰਨਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹਿੰਦ ਹੈ
ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ, ਗਨੀਮ ਉਲ ਖਿਰਾਜ ਹੈ, ਗਰੀਬ ਉਲ ਨਿਵਾਜ ਹੈ, ਹਰੀ ਫੁੱਲ ਸਿਕੰਨ ਹੈ, ਹਿਰਾਸ ਉਲ ਫਿਕੰਨ ਹੈ, ਕਲੰਕੰਗ ਪਰਨਾਸ ਹੈ, ਸਮਸਤ ਉਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤ ਉਲ ਜੁਬਾ ਹੈ ਕਿ ਸਾਹਿਬ ਕਿਰਾ ਹੈ, ਕਿ ਨਰਕੰਗ ਪਰਨਾਸ ਹੈ, ਬਿਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ, ਕਿ ਸਰਬੁਲ ਗਵਨ ਹੈ, ਹਮੇਸੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ ਹੈ, ਪਰੰ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸੁਲ ਅਭੇਖ ਹੈ, ਜਮੀਨ ਉਲ ਜਮਾ ਹੈ, ਅਮੀਕ ਉਲ ਇਮਾ ਹੈ, ਕਰੀਮ ਉਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਬਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤਵੈ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣ ਗਣ ਮੁਦਾਮ, ਅਰ ਬਰ ਅਗੰਜ, ਹਰ ਨਰ ਪ੍ਰਭੰਜ, ਅਣਗਣ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ, ਅਨੁਭਵ ਅਨਾਸ, ਮੁਨ ਮਨ ਪ੍ਰਕਾਸ਼, ਗੁਣ ਗਣ ਪ੍ਰਣਾਮ, ਜਲ ਥਲ ਮੁਦਾਮ, ਅਨਛਿਜ ਅੰਗ, ਆਸਨ ਅਭੰਗ, ਉਪਮਾ ਅਪਾਰ, ਗਤਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨੁਭਵ ਅਨਾਸ, ਧ੍ਰਿਤ ਧਰ ਤੁਰਾਸ, ਆ ਜਾਨ ਬਾਹੁ ਏਕੈ ਸਦਾਹੁ, ਓਅੰਕਾਰ ਆਦਿ ਕਥਨੀ ਅਨਾਦਿ, ਖਲ ਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਛਿਜ ਗਾਤ, ਆਜਿਜ ਨਾ ਬਾਤ, ਅਨਝੰਜ ਗਾਤ, ਅਨਝੰਜ ਗਾਤ, ਅਨਰੰਜ ਬਾਤ, ਅਣ ਤੁੱਟ ਭੰਡਾਰ, ਅਣ ਥੱਟ ਅਪਾਰ, ਆ ਡੀਠ ਧਰਮ, ਅਤ ਢੀਠ ਕਰਮ, ਅਨ ਬਰਨ ਅਨੰਤ, ਦਾਤਾ ਮਹੰਤ, ਹਰ ਬੋਲ ਮਨਾ ਛੰਦ, ਤਵੈ ਪ੍ਰਸਾਦ, ਕਰੁਣਾਲੈ ਹੈ, ਅਰਕਾਲੈ ਹੈ, ਖਲ ਖੰਡਨ ਹੈ, ਮਹਿ ਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਬੰ ਭਰ ਹੈ, ਸਰਬੰ ਕਰ ਹੈ, ਸਰਬ ਪਾਸਿਆ ਹੈ, ਸਰਬਨਾਸਿਆ ਹੈ, ਕਰੁਣਾਕਰ ਹੈ, ਬਿਸਵੰ ਭਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰ ਤੇ ਪਰ ਹੈ, ਕਰੁਣਾਕਰ ਹੈ, ਅਜੱਪਾ ਜਪ ਹੈ, ਅਥਾਪਾ ਥਾਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲ ਕਾਇਕ ਹੈ, ਬਿਸਵੰਗ ਭਰ ਹੈ, ਕਰੁਣਾਲੈ ਹੈ, ਨਿਰਿਪਨਾਇਕ ਹੈ, ਸਰਬ ਪਾਇਕ ਹੈ, ਭਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪਰੇ ਆਤਿ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰ ਬਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਛਰੀ ਛੰਦ,
अजय अलय अपय अभय अपू अजू अनास अकाश अगंज अपंज अलख अपख अकाल दयाल अलेख अपेख अनाम अकाम अगाह अटाह अनाथे परमाथे अनाथे परमाथे अजूनी अमोनी ना रागे ना रंगे ना रूपे ना रेखे अकर्मंग अपरमंग अगंजे अलेखे पुजंग प्रयात छंद नमस्तुल परनामे समस्तुल परनासे अगंजुल अनामे समस्तुल निवासे निरकामं बेपूते समस्तुल स्वरूपे को कर्मं परनासी सुतर्मं बेपूते सदा सचदा नंद सतरंग परनासी करी मुल कुनिंदा समस्तुल निवासी अजायब बिपुते गजायब गनीमे हरियंग करियंग करीमुल रहीमे चतर चक्र वर्ते चतर चक्र पुगते सोयंग पाव सुबंग सर्वदा सर्व जुगते दुकालं परनासी दयालं स्वरूपे सदा अंग संगे अपंगं बिपुते दुकालं परनासी दयालं स्वरूपे सदा अंग संगे अपंगं बेपूते वाहिगुरु जी का खालसा वाहिगुरु जी की फतेह। एक ओंकार सतगुर प्रसाद पात साहि दसवी त्वै प्रसाद सुवैये सरावग सुध समूह सिदान के देख फिरयो कार जोग जति के सूर सुरार्दन सुध सुधादिक संत समूह अनेक मति के सारे ही देश को देख रहे हो मत को ना देखियत प्राण पति के श्री भगवान की पाए कृपा हूं ते एक रति बिन एक रति के माते मतांग जरे जार सांग अनूप उतांग सुरांग सवारे माते मतंग जरे जर संग अनूप उतंग सुरंग सवारे कोट तुरंग कुरंग से कूदत पावन के गावन कौ जात निवारे भारी पुजान के भूप भली बिद नियावत सीस ना जात बिचारे एते भय तो कहा भय भूपत अंत कौ नांगे ही पाए पधारे जीत फिरै सब देश दिसान को बाजत ढोल मृदंग नगारे गुंजत गूड गजान के सुंदर हिंसत ही है राज हजारे भूत भविख पवान के भूपत कौन गणे नहीं जात बिचारे श्री पत श्री भगवान भजे बिन अंत कौ अंत के धाम सिधारे तीरथ नान दया दाम दान सो संजम नेम अनेक बिसेख है वेद पुराण कतेब कुरान जमीन जमान सबान के पेख है पौन आहार जति जत तार सबै सो विचार हजारक देखै श्री भगवान भजे बिन भूपत एक रति बिन एक ना लेखै सुध सिपाह दुरंत दुबाह सो साज सनाह दुरजान दलैंगे भारी गुमान परे मन मै कर पर्वत पंख हले ना हलैंगे तुर अरीन मरूर मवासन मातिम तंगन मान मलैंगे श्री पत श्री भगवान कृपा बिन त्याग जहान निदान चलैंगे वीर अपार बड़े बरियार अभिचार है सार की धार पछैया तोरत देश मलिंद मवासन माते गजान के मान मलैया गाड़े गडान के तोड़न हार सो बातन ही चक चार लवैया साहिब श्री सब को सिर नायक जाचक अनेक सुवेक देवैया दानव देव फनिंद निसाचर भूत भविख पवान जपैंगे जीव जिते जाल मैं थाल मैं पाल ही पाल मैं सब थाप थपैंगे पुन प्रतापन बाढ़ जैत धुन पापन के बहु पुंज खपैंगे साध समूह प्रसन्न फिरै जग सत्तर सबै अवलोक चपैंगे मानव इंद्र गजिंदर नरादप जौन तेरे लोक को राज करेंगे कोट इसनान गजादिक दान अनेक स्वंबर साज बरेंगे ब्रह्म महेश्वर बिशन सची पत अंत फसे जम फास परेंगे जे नर श्री पत के प्रस हैं पग ते नर फेर ना देह तरेंगे कहा पयो जो दो लोचन मूंद कै बैठ रहे हो बाक ध्यान लगायो
ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਾਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੀਐ ਹੋ ਰੱਛਾ ਰਾਖ ਲਿਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਾਵ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਭਕਾਰ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦਿ ਸਰੂਪ ਸੋਯੰ ਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ
ਸਕਲ ਮਲੇਛ ਕਰੋ ਰਾਨ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾ ਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰ ਮੋਹ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ

0: लाया कह नानक मन चंचल चतुराई किना ना पाया ए मन प्यारिया तू सदा सच समाले एहो कुटंब तू जे देखदा चलै नाही तेरा नाले साथ तेरा चलै नाही तिस नाल क्यों चित लाइया ऐसा काम मूले ना कीचै जित अंत पछोताइया सत गुरु का उपदेश सुन तू होवै तेरा नाले कह नानक मन प्यारे तू सदा सच समाले अगम अगोचरा तेरा अंत ना पाया अंतो ना पाया किने तेरा अपना आप तू जान हे जी जंत सब खेल तेरा क्या को आख वखान आए आख है ता वेख है सब तू है जिन जगत उपाया कह नानक तू सदा अगम है तेरा अंत ना पाया सुर नर मुन जन अमृत खोज दे सो अमृत गुर ते पाया पाया अमृत गुर कृपा किनी सच्चा मन वसाया जी जंत सब तुद उपाए एक वेख परसन आया लब लोभ अहंकार चूका सत गुरु भला पाया कह नानक जिसनु आप तुठा तिन अमृत गुर ते पाया भगता की चाल निराली चाला निराली भगता हकेरी बिखम मार्ग चलना लब लोभ अहंकार तज तृष्णा बहुत नाही बोलना खन्या हो तिखी वाल हुनकी ए तो मार्ग जाना गुर प्रसादी जिनी आप तजया हर वासना समानी कह नानक चाल भगता जुग हो जुग निराली ज्यो तू चलाए हिते विचल है स्वामी होर क्या जाना गुण तेरे जेव तू चलाए हिते वै चल है जिन्ना मार्ग पाव हे कर कृपा जिन नाम लाए हे से हर हर सदा त्याव हे जिसनो कथा सुनाए हे अपनी से गुरद्वार सुख पाव हे कह नानक सच्चे साहिब ज्यो भावै तिवै चलाव हे एहो सोहिला शब्द सुहावा शब्द सुहावा सदा सोहिला सत गुरु सुनाया एहो तिन कै मन वस्या जिन तुर हो लिखिया आया एक फिर है कनेरे कर है गल्लां गल्ली किने ना पाया कह नानक शब्द सोहिला सत गुरु सुनाया पवित होए से जना जिनी हर त्याया पवित होए गुरमुख जिनी त्याया पवित माता पिता कुटंब सहत स्यो पवित संगत सबाइया कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहज ना उपजै वेन सह जय सहसा ना जाए नह जाए सहसा कितै संजम रहे कर्म कमाए सह सह जियो मलीन है कित संजम धोता जाए मन तो वहो शब्द लाग हो हर स्यो रहो हो चित लाए कह नानक गुर प्रसादी सहज उपजै एह सहसा इव जाए जी आहो मैले बहरहु निर्मल बहरहु निर्मल जी आहो ता मैले तिनी जन्म जुवै हारिया एह तिसना वड्डा रोग लगा मरन मनहु विसारिया वेदा मह नाम उत्तम सो सुनहै नाही फिर है ज्यो बेतालिया कह नानक जिन सच तजिया कूड़े लागे तिनी जन्म जुवै हारिया जी आहो निर्मल बहरहु निर्मल बहरहु ता निर्मल जी आहो निर्मल सतगुर ते करनी कमाणी कूड की सोए पहुचै नाही मनसा सच समाणी जन्म रतन जिनी खटिया भले सेवन जारे कह नानक जिन मन निर्मल सदा रह है गुर नाले जे को सिख गुरु सेती सनमुख होवै होवै ता सनमुख सिख कोई जी आहो रह गुर नाले गुर के चरण हिरदै त्याए अंतर आत्मै समाले आप छड सदा रह परनै गुर बिन अवर न जानै कोए कह नानक सुनहो संत हो सो सिख सनमुख होए जे को गुर ते वेमुख होवै बिन सतगुर मुक्त न पावै पावै मुक्त न होर थै कोई पुछो बिबेकिया जाए अनेक जूनी भरम आवै बिन सतगुर मुक्त न पाए फिर मुक्त पाए लाग चरणी सतगुरु शब्द सुनाए कह नानक विचार देख हो बिन सतगुर मुक्त न पाए आवहु सिख सतगुरु के प्यारे हो गावहु सच्ची बाणी बाणी ता गावहु गुरु केरी बाणिया सिर बाणी जिन कौ नदर कर्म होवै हृदय तिना समानी पीवहो अमृत सदा रहो हर रंग जपहो सारिग पानी कह नानक सदा गावहो एह सची बाणी सत गुरु बिना होर कच्ची है बाणी बाणी ता कच्ची सत गुरु बज होर कच्ची बाणी कह दे कच्चे सुन दे कच्चे कच्ची आख वखाणी हर हर नित कर है रसनाम कहया कछु ना जानी चित जिन का हिर लया माया बोलन पैर वाणी कह नानक सत गुरु बज होर कच्ची बाणी गुर का शब्द रतन है हीरे जित जड़ाओ शब्द रतन जित मन लागा एहो हुआ समाओ शब्द सेती मन मिलिया सच्चा लाया भाओ आपे हीरा रतन आपे जिसनो दे बुझाए कह नानक शब्द रतन है हीरा जित जड़ाओ सिव सकत आप उपाय कै करता पे हुकम वरताए आप वेखै गुरमुख किसै बुझाए तोड़े बंधन होवै मुक्त शब्द मन वसाए गुरमुख जिसनु आप करे सो होवै एकस सिव लिवलाए कह नानक आप करता पे हुकम बुझाए सिमरित शास्त्र पुन पाप बिचार दे ततै सार ना जानी ततै सार ना जानी गुरु बजहु ततै सार ना जानी तिहि गुणी संसार भ्रम सुता सुत्या रैन विहानी गुर कृपा ते से जन जागे जिना हार मन वसया बोलह अमृत बाणी कह नानक सो तत पाए जिसनो अन दिन हार लिव लागै जागत रैन विहानी माता के उदर मह प्रतपाल करे सो क्यों मनहु विसारियै मनहु क्यों विसारियै एवड दाता जे अगन मह आहार पहुचावे ओसनो केहो पोहे ना सकी जिस नौ अपनी लिव लावे अपनी लिव आपे लाए गुरमुख सदा संभालियै कह नानक एवड दाता सो क्यों मनहु विसारियै जैसी अगन उदर मह तैसी बाहर माया माया अगण सब इको जेही करता खेल रचाया जात इस भाणा ता जम्या परवार भला पाया लिव छुड़की लगी तृष्णा माया अमर वरताया एह माया जित हर विसरै मोह उपजै भाओ दूजा लाया कह नानक गुर प्रसादी जिना लिव लागी तिनी विचे माया पाया हर आप अमुलक है मुल ना पाया जाए मुल ना पाया जाए किसै विटहो रहे लोक विल लाए ऐसा सतगुर जे मिलै तिसनु सिर सौ पियै विचहो आप जाए जिसदा जियो तिस मिल रहै हर वसै मन आए हर आप अमुलक है भाग तिना के नानका जिन हर पलै पाए हर रास मेरी मन वनजारा हर रास मेरी मन वनजारा सतगुर ते रास जानी हर हर नित जपिहो जियाहो लाहा खटिहो दिहाड़ी एहो धन तिना मिलिया जिन हर आपे भाणा कह नानक हर रास मेरी मन हुआ वनजारा ए रसना तू अन रस रात रही तेरी प्यास ना जाए होरत कितै जिचर हर रस पलै ना पाए हर रस पाए पलै पियै हर रस बहुड़ ना तृष्णा लागै आए एहो हर रस करमी पाईऐ सतगुर मिलै जिस आए कह नानक होर अन रस सब विसरे जा हर वसै मन आए ए शरीरा मेरिया ए शरीरा मेरिया हर तुम मह जोत रखी ता तू जग मह आया हर जोत रखी तुद विच ता तू जग मह आया हर आपे माता आपे पिता जिन जियो उपाय जगत दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जोत राखी ता तू जग मह आया मन चाओ भया प्रभ आगम सुनिया हर मंगल गाओ सखी गृह मंदर बनिया हर गाओ मंगल नित सखिए सोग दुख ना व्यापए गुर चरण लागे दिन सभागे अपना पिर जापए अनहत बाणी गुर शब्द जानी हर नाम हर रस भोगो कह नानक प्रभ आप मिलिया करन कारण जोगो ए शरीरा मेरिया इस जग मह आए कह क्या तुद कर्म कमाया ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਾਰ ਤੇਰਾ ਰਚਨ ਰਚਿਆ ਸੋ ਹਾਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨਿਤ ਰਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋ ਵਹੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਗੁਰਦੁਆਰੈ ਲਾਏ ਭਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ ਗਾਵਹੁ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੇ ਸਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਨ ਪਾਵ ਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੇ ਅਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਓ ਅਨ ਦਿਨ ਨੀਤ

संत सुन यार हमारे सज्जन, एक कराओ बेनंतिया।

ਬੁੱਧੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ

उपदेश गुरु हर हर जप जापे सब किल बिख पाप दुख लह जा।

그룹.

그룹.

Ve guru, ve guru.

Well,

우리

Müller

Well, guru.

Mm-hmm.

Ra, Guru, Ra, Guru,

Guru Ra, Guru Ra.

ਵਿਚਾਰ ਨਹੀਂ ਆਉਣ ਦੇਣੇ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ। ਜੇ ਵਿਚਾਰ ਆਉਣ ਲੱਗਦੇ ਆ ਅੰਤਰਗਤ, ਸਿਮਰਨ ਵਾਹਿਗੁਰੂ ਵਾਹਿਗੁਰੂ, ਇਸ ਵਿੱਚ ਧਿਆਨ ਲਾ ਲੈਣਾ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ।

Guru Va Guru Va Guru Va Guru Va Guru Va Guru Va Guru Va Guru

Ve ül

Gru, ja, gru, ja, gru, ja, gru, ja.

veya mürü veya mürü

Mm-hmm.

Müller,

ਹੋੜੀ ਸਤਿਗੁਰੂ ਗਟਵਾਰੀ ਜਿਤ ਮਿਲੇ ਕਸਮ ਸੰਭਾਲ ਲਿਆ ਜਿਨ ਕਰ ਉਪਦੇਸ਼ ਪਿਆਰ ਅੰਜਲ ਇਤਨੇ ਨਿਹਾਲ ਲਿਆ ਕਸਮ ਛੋੜ ਜੋੜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਤੁਹਾਡੇ ਸਾਹਿਬ ਹੋਏ ਦਿਆਲ ਕਿਰਪਾ ਕਰਿਤਾ ਸਹਾਈ ਕਰ ਕਰਾਏ ਸੀ। ਸੋ ਸੇਵਕ ਸੇਵਕ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨੇ ਹੋਵੇ ਪ੍ਰਮਾਣਤਾ ਕਸਮੇ ਕਾ ਮਹਿਲ ਪਾਏ ਸੀ। ਕਸਮੇ ਪਾਵੇ ਸੋ ਕਰੇ।

ਚੌਕੇ ਪਛਾਣ ਵਿੱਚ ਚੌਕਾ ਕੰਡੀ ਕਰ ਪੜਾ ਗੱਠੇ ਕੁੜੀਆ ਮਤ ਪਿੱਟਾ ਵੇ ਮਤ ਪਿੱਟੇ ਸੜਾ ਪਿੱਟੇ ਕਰ ਪਿੱਟੇ ਪੇੜ ਕਰੇ।

ਓੜ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਇਆ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਵਿੱਚੋਂ ਮਾਰ।

ਉਸਤਤ ਕਵਣ ਕਰੀਜੈ ਕਰਤੇ ਪੇਖ ਰਹੇ ਬਿਸਮਾ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ।

0: ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜੀਵਨ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਵਾਸਤਵ ਵਿੱਚ ਵੇਖਿਆ ਜਾਵੇ ਤਾਂ ਸੰਸਾਰ ਇੱਕ ਸਰਾਂ ਹੈ। ਆਖੋ ਜੀ ਸਤਨਾਮ ਸ਼੍ਰੀ। ਕਿਧਰੇ ਆਪਾਂ ਯਾਤਰਾ ਕਰਨ ਜਾਂਦੇ ਹੋਈਏ, ਕੱਲ ਵਿਚਾਰ ਚੱਲ ਰਹੀ ਸੀ, ਜਿਸ ਵੇਲੇ ਕਿਧਰੇ ਸਾਨੂੰ ਸਰਾਂ ਦੇ ਵਿੱਚ ਕਮਰਾ ਮਿਲ ਜਾਂਦਾ ਹੈ, ਧਿਆਨ ਦੇ ਕੇ ਸੁਣਿਓ, ਕਮਰਾ ਮਿਲ ਜਾਂਦਾ ਹੈ, ਇੱਕ ਸੱਜੇ ਵੀ ਕਮਰਾ ਹੈ, ਇੱਕ ਖੱਬੇ ਵੀ ਹੈ। ਸਾਡਾ ਕਮਰਾ ਜਿਹੜਾ ਹੈ ਦ੍ਰਿਸ਼ਟਾਂਤ ਹੈ ਸਮਝਣ ਵਾਸਤੇ, ਵਿਚਕਾਰ ਹੈ। ਔਰ ਸਾਡੀ ਸੂਰਤ ਵਿੱਚ ਇਹ ਗੱਲ ਜ਼ਰੂਰ ਹੈ ਵੀ ਇਸ ਕਮਰੇ ਵਿੱਚ ਅਸੀਂ ਅੱਜ ਦੀ ਰਾਤ ਰਹਿਣਾ ਹੈ, ਅਗਲੇ ਦਿਨ ਅਸੀਂ ਸਵੇਰ ਨੂੰ ਚਲੇ ਜਾਣਾ ਹੈ। ਪਰ ਜਿਸ ਵੇਲੇ ਅਸੀਂ ਉਸ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸੱਜੇ ਵਾਲੇ ਕਮਰੇ 'ਚ ਵੀ ਬੜਾ ਚੀਕ ਝੁਕਾੜਾ ਰੌਲਾ ਰੱਪਾ ਰਿਹਾ, ਪਰ ਅਸੀਂ ਸਭ ਕੁਝ ਸਹਿਜ ਵਿੱਚ ਉਹਨੂੰ ਗੁਜ਼ਾਰ ਲਿਆ ਵੀ ਰਾਤ ਤਾਂ ਅੱਜ ਦੀ ਹੈ। ਸਮਝ ਆਈ ਬਾਤ? ਜਿਹੜਾ ਖੱਬੇ ਪਾਸੇ ਸੀ ਉਹਦੇ ਵਿੱਚ ਵੀ ਹੱਲਾ ਗੁੱਲਾ ਜਿਹਾ ਤਾਂ ਹੁੰਦਾ ਰਿਹਾ, ਪਰ ਅਸੀਂ ਆਪਣੇ ਅੰਦਰ ਸਹਿਜ ਬਣਾਈ ਰੱਖਿਆ ਵੀ ਅੱਜ ਦੀ ਰਾਤ ਇੱਥੇ ਕੱਟਣੀ ਹੈ, ਕੱਲ੍ਹ ਸਵੇਰ ਨੂੰ ਤਾਂ ਚਲੀ ਜਾਣਾ, ਸੱਜੇ ਵੀ ਹੋ ਰਿਹਾ ਕੋਈ ਪਰਵਾਹ ਨਹੀਂ ਹੈ, ਖੱਬੇ ਵੀ ਹੋ ਰਿਹਾ ਗੱਲ ਕੋਈ ਨਹੀਂ ਹੈ, ਰਾਤ ਅੱਜ ਦੀ ਹੈ, ਦਿਨ ਚੜ ਜਾਵੇਗਾ, ਆਪਾਂ ਇਸ ਕਮਰੇ ਨੂੰ ਤਾਲਾ ਮਾਰ ਕੇ ਤੇ ਆਪਾਂ ਚੱਲਦੇ ਬਣਨਾ ਹੈ। ਥੋੜ੍ਹਾ ਜਿਹਾ ਅਗਾਂਹ ਗਏ ਹਾਂ, ਅਜੇ ਕਮਰਾ ਛੱਡਿਆ, ਸੂਰਜ ਦੀ ਟਿੱਕੀ ਚੜ੍ਹ ਆਈ, ਕੀ ਵੇਖਿਆ? ਇੱਕ ਗੱਲ ਚੇਤੇ ਵਿੱਚ ਹੋਰ ਰੱਖੀਏ ਵੀ ਸੱਜੇ ਖੱਬੇ ਰੌਲਾ ਰੱਪਾ ਤਾਂ ਪੈਂਦਾ ਰਿਹਾ, ਪਰ ਨਾ ਅਸੀਂ ਸੱਜੇ ਵਾਲੇ ਕਮਰੇ ਨਾਲ ਤੇ ਨਾ ਖੱਬੇ ਵਾਲੇ ਨਾਲ ਸਾਡੇ ਅੰਦਰ ਕੋਈ ਈਰਖਾ ਪੈਦਾ ਹੋਈ, ਉਹਨਾਂ ਦੇ ਨਾਲ ਸਾਡਾ ਕੋਈ ਵਿਰੋਧ ਪੈਦਾ ਨਹੀਂ ਹੋਇਆ, ਕੋਈ ਈਰਖਾ ਪੈਦਾ ਹੀ ਨਹੀਂ ਹੋਈ ਵੀ ਰਾਤ ਤੇ ਇੱਕ ਦੀ ਸੀ। ਥੋੜ੍ਹਾ ਜਿਹਾ ਅਗਾਂਹ ਗਏ, ਦਿਨ ਚੜ੍ਹਿਆ ਤਾਂ ਕੀ ਵੇਖਿਆ ਵੀ ਇੱਕ ਜੀਵ ਜਿਹੜਾ ਐਸਾ ਜਿਹਨੂੰ ਚਾਰ ਜਾਣੇ ਚੱਕੀ ਆ ਰਹੇ ਨੇ, ਜਿਹਨੂੰ ਕਹਿੰਦੇ ਨੇ ਬਾਬਾ ਸਾਹਿਬ ਜੀ ਵੇਖੋ ਬੰਦਾ ਚੱਲਿਆ ਚੌ ਜਾਣਿਆਂ ਦੇ ਕੰਨ ਨਾ ਹੁੰਦਾ ਮੋਢਿਆਂ ਦਾ, ਜਿਹਨੂੰ ਚਾਰ ਜਾਣੇ ਚੱਕੀ ਆਉਂਦੇ ਨੇ, ਬਹੁਤ ਲੋਕ ਦੁਨੀਆਂ ਦੇ ਉਹਦੇ ਮਗਰ ਮਗਰ ਵਿਰਲਾਪ ਕਰਦੇ ਆ ਰਹੇ ਨੇ। ਉਸ ਸ਼ਬ ਵੱਲੇ ਵੇਖ ਕੇ ਸਾਡੀਆਂ ਅੱਖਾਂ ਚੋਂ ਪਾਣੀ ਵੀ ਨਾ ਆਇਆ, ਕਿਉਂ? ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਸੰਬੰਧ ਨਹੀਂ ਸੀ, ਅਸੀਂ ਚੁੱਪ ਕਰਕੇ ਉਹਦੇ ਲਾਗੋਂ ਦੀ ਅਗਾਂਹ ਨਿਕਲ ਗਏ। ਜਦੋਂ ਥੋੜ੍ਹਾ ਜਿਹਾ ਅਗਾਂਹ ਗਏ ਫਿਰ ਕੀ ਵੇਖਿਆ, ਇੱਕ ਨੌਜਵਾਨ ਘੋੜੀ ਤੇ ਚੜ੍ਹਿਆ ਹੋਇਆ, ਉਹਦੇ ਅੱਗੇ ਬੈਂਡ ਵਾਜਾ ਵੱਜ ਰਿਹਾ, ਲੋਕ ਭੰਗੜੇ ਪਾ ਰਹੇ ਨੇ, ਕਲਗੀ ਉਹਦੇ ਲੱਗੀ ਹੋਈ ਹੈ, ਸਿਹਰਾ ਉਹਦੇ ਲੱਗਾ ਹੋਇਆ, ਗੀਤ ਗਾਏ ਜਾ ਰਹੇ ਨੇ, ਨਾਚ ਹੋ ਰਿਹਾ ਹੈ। ਨਾ ਤੇ ਅਸੀਂ ਸ਼ਬ ਵੱਲੇ ਵੇਖ ਕੇ ਰੋਏ ਤੇ ਨਾ ਉਸ ਖੁਸ਼ੀ ਵੱਲੇ ਵੇਖ ਕੇ ਅਸੀਂ ਹੱਸੇ, ਨਾ ਉਹਦੇ ਵੱਲੇ ਵੇਖ ਕੇ ਸਾਨੂੰ ਹਾਸਾ ਹੀ ਆਇਆ, ਕਿਉਂਕਿ ਸਾਡਾ ਉਹਦੇ ਨਾਲ ਸੰਬੰਧ ਹੀ ਕੋਈ ਨਹੀਂ ਸੀ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਇੱਕ ਸਰਾਂ ਹੈ, ਇੱਥੇ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਇਆ ਹੈ। ਹੁਣ ਮੈਂ ਬੋਲ ਪੜ੍ਹ ਕੇ ਤੁਹਾਨੂੰ ਸੁਣਾਉਣ ਲੱਗਾ ਹੈ। ਭਾਈ ਸਾਹਿਬ ਜੀ ਕਹਿੰਦੇ ਵਾਟ ਵਟਾਉ ਰਾਤ, ਵਾਟ ਰਸਤੇ ਤੈਅ ਕਰਨ ਵਾਲਾ ਜੀ, ਰਵਾਟ ਵਟਾਉ ਰਾਤ ਸਰਾਈ ਵਸਿਆ, ਇਹ ਸੰਸਾਰ ਇੱਕ ਸਰਾਂ ਹੈ, ਇਹਦੇ ਵਿੱਚ ਅਸੀਂ ਰਾਤ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਏ ਹਾਂ। ਇੱਕ ਗੱਲ ਚੇਤਾ ਰੱਖਣੀ, ਜਿਵੇਂ ਉਸ ਕਮਰੇ ਵਿੱਚ ਨਾ ਸੱਜੇ ਨਾਲ ਵਿਰੋਧ ਨਾ ਖੱਬੇ ਨਾਲ ਵਿਰੋਧ, ਇਹ ਸੰਸਾਰ ਇੱਕ ਕਮਰਾ ਹੈ, ਰਾਤ ਕੱਟਣੀ ਹੈ, ਨਾ ਸਾਡੇ ਇੱਧਰ ਨਾਲ ਵਿਰੋਧ ਨਾ ਸਾਡੇ ਨਾਲ ਇੱਧਰ ਨਾਲ ਵਿਰੋਧ, ਸਾਡੀ ਸੁਰਤ ਵਿੱਚ ਕੇਵਲ ਹੋਵੇ ਸਤਨਾਮ ਸ਼੍ਰੀ। ਸਾਨੂੰ ਪਤਾ ਹੈ ਜਦੋਂ ਕਾਲ ਰੂਪੀ ਦਿਨ ਚੜ੍ਹ ਆਇਆ ਤੇ ਅਸਾਂ ਨੇ ਇਸ ਸਰਾਂ ਚੋਂ ਤੁਰ ਜਾਣਾ ਹੈ। ਵਾਟ ਵਟਾਉ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ ਦਿਸਿਆ, ਜਦੋਂ ਸਵੇਰਾ ਹੋਇਆ ਮਾਰਗ ਨਜ਼ਰ ਆਇਆ ਤੇ ਉੱਠ ਕੇ ਤੁਰ ਪਿਆ, ਜਦੋਂ ਕਾਲ ਦਾ ਸੂਰਜ ਚੜ੍ਹਿਆ ਤਾਂ ਇਸ ਮਹਤ ਲੋਕ ਸੰਸਾਰ ਤੋਂ ਉੱਠ ਕੇ ਚਲੇ ਜਾਣਾ ਹੈ। ਨਾ ਹੀ ਤਾਤ ਪਰਾਈ, ਉੱਥੇ ਕੋਈ ਈਰਖਾ ਨਹੀਂ ਸੀ ਵੀ ਵਾਹਨ ਹੱਸਿਆ ਤੇ ਇਹ ਸੰਸਾਰ ਹੈ, ਇੱਥੇ ਬਾਲੀ ਖੁਸ਼ੀ ਵੀ ਆ ਜਾਵੇ ਤੇ ਖੁਸ਼ੀ ਵਿੱਚ ਵੀ
1: एक बराबर जीवन बतईत करी, नाहे पराई तात विवाह ना हसया, मोए ना पुछे जात विवाह ना हसया। कहिंदे जे कोई मर गया है ते ओदे विच भी एक रब दा भाणा मान लिया भी जिस जगह ते ए भी चला गया ता मैं भी ता चले ही जाना है। ऐसो ओ संसार पेखना रह ना को पई है रे, सूदे सूदे रेग चलो तुम नतर को धक्का दवाई है रे, बारे बूढ़े तरने भैया सब हो जमले जई है रे, मानस बपरा मूसा कीनो मीच बलैया खई है रे, धनवंता अर निरतन मन नहीं ताकि कशु न कानी रे, राजा प्रजा समकर मारे ऐसो काल बिडानी रे, हर के सेवक जो हर पाए तन की कथा निरारी रे, आवे न जाहे न कबू मरते पार ब्रह्म संगारी रे, नाहे पराई तात विवाह न हसया, मोय न पुछे जात, गुरमुख सिमरन वात कमल विगसया, दाता करे सो दात ना भुखा तसिया। बड़ा प्यारा बोल जे, संसार संसार विच रहिंदिया जो सानू उथो रुखा मिसा प्रशादा मिल गया वह असी छक के रब दा शुकर कीता, ता भाई साहब जी कहिंदे सरार जिहड़ा संसार है सरा है जो मेरे वाहिगुरु ने तेनू दे दिता है ना, ता भाई साहब जी कहिंदे बस ओहदे विच तृप तरिया कर, ओहदे विच रज्जिया रिहा कर, तेरी सुरत विच सिमरन हर वेले जाप गुरु गुरु दा चलदा रवे। ते तुसी वड्डिया भागा वाले हो, संसार नू सरा जानदिया होया, दिन चढ़दा है अमृत वेला हुंदा है, तुसी भौरे दी तरह पतंगे दी तरह उड़दे होए, जिवें उह रूप ते जांदा जिवें उह सुगंधी ते जांदा है। मेरे सतगुरु जी सचे पातशाह आदि गुरु ग्रंथ साहिब जी दी पावन हजूरी अंदर आके जुड़ जांदे हो, ਤੁਸੀਂ ਜਾਣਦੇ ਹੋ ਜ਼ਿੰਦਗੀ ਦੇ ਸਵਾਸ ਹਮੇਸ਼ਾ ਮੁੱਕਦੇ ਨੇ, ਸਾਸ ਸਾਸ ਹਰ ਨਾਮ ਜਪ ਬਿਰਥਾ ਸਾਸ ਨਾ ਖੋਏ, ਕਿਆ ਜਾਣੋ ਕਿਆ ਅੰਤ ਕਹੋ ਇਹੀ ਸਵਾਸ ਮਤ ਹੋਏ। ਇਸ ਗੱਲ ਨੂੰ ਜਾਣ ਨਹੀਂ ਸਕਦੇ, ਗੁਰੂ ਰਹਿਮਤ ਕਰੇ ਆਓ ਤੁਹਾਡੀ ਇਕਾਗਰਤਾ ਬਣ ਗਈ ਹੈ, ਦਾਸ ਦੀ ਵੀ ਹੋਰ ਬਣ ਜਾਵੇ, ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ, ਇੱਕ ਪੌੜੀ ਆਪਾਂ ਰੋਜ਼ਾਨਾ ਸਾਂਝ ਕਰ ਲੈਂਦੇ ਹਾਂ। ਗਰੀਬ ਨਿਵਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਸਾਧ ਸੰਗਤ ਦੀ ਮਹਿਮਾ ਰੋਜ਼ਾਨਾ ਹੋਇਆ ਕਰਦੀ ਹੈ, ਆਓ ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰੀਏ ਜੀ।

ਗੁਰੂ ਸਵਾਰੀ ਸੰਗਤ ਜੀ, ਸਾਧ ਸੰਗਤ ਦੀਆਂ ਮੌਲਿਕ ਘੜੀਆਂ ਪ੍ਰਾਪਤ ਹੋਈਆਂ ਨੇ ਤੇ ਸਾਧ ਸੰਗਤ ਵਿੱਚ ਆ ਕੇ ਕੇਵਲ ਗੁਰੂ ਦਾ ਨਾਮ ਹੀ ਸੁਣਿਆ ਜਾਣਾ। ਸੰਗਤ ਵਿੱਚ ਕੀ ਹੈ? ਕੇਵਲ ਨਾਮ ਹੈ। ਸਤ ਸੰਗਤ ਕੈਸੀ ਜਥੈ ਏਕੋ ਨਾਮ ਵਖਾਣੀ। ਸੰਗਤ ਉਹੀ ਹੈ ਜਿੱਥੇ ਨਾਮ ਹੈ, ਤੇ ਸੰਗਤ ਵਿੱਚ ਆ ਕੇ ਤੁਸਾਂ ਨੇ ਨਾਮ ਹੀ ਪ੍ਰਾਪਤ ਕਰਨਾ ਹੈ। ਅਗਰ ਕਿਧਰੇ ਤੁਸੀਂ ਲੋਹੇ ਵਾਲੀ ਦੁਕਾਨ ਤੇ ਜਾਓ ਜਿੱਥੇ ਸਰੀਆ ਪਿਆ ਹੋਵੇ, ਗਾਡਰ ਪਏ ਹੋਣ, ਤੇ ਉੱਥੇ ਜਾ ਕੇ ਤੁਸੀਂ ਪੁੱਛੋ ਵੀ ਜਿਹੜਾ ਕੱਪੜਾ ਵਿਕਦਾ ਹੈ ਫਲਾਨੀ ਥਾਂ ਤੇ, ਉਹ ਕੱਪੜੇ ਦਾ ਕੀ ਰੇਟ ਹੈ? ਤੇ ਉਹ ਲੋਹੇ ਵਾਲਾ ਬੰਦਾ ਕਹਿੰਦਾ ਹੈ ਵੀ ਮੇਰੇ ਕੋਲ ਤੇ ਲੋਹੇ ਦਾ ਕਾਰਜ ਚੱਲ ਰਿਹਾ ਹੈ, ਇੰਨੇ ਕਾਰੀਗਰ ਲੱਗੇ ਹੋਏ, ਤੇ ਕੱਪੜੇ ਦਾ ਆ ਕੇ ਮੁੱਲ ਪੁੱਛੀ ਜਾਂਦਾ ਹੈ, ਦ੍ਰਿਸ਼ਟਾਂਤ ਹੈ। ਤੇ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਪੁੱਛੋ ਵੀ ਜਿਹੜਾ ਲੋਹੇ ਦਾ ਭਾਅ ਉਹ ਕੀ ਹੈ, ਉਹ ਰੇਟ ਕੀ ਹੈ? ਤੇ ਕੱਪੜੇ ਵਾਲਾ ਕਹੇਗਾ ਵੀ ਮੇਰੇ ਕੋਲ ਤੇ ਕੱਪੜੇ ਦੇ ਢੇਰ ਲੱਗੇ ਹੋਏ ਨੇ, ਤੇ ਲਾ ਕੇ ਲੋਹੇ ਦਾ ਮੁੱਲ ਪੁੱਛਦਾ ਫਿਰਦਾ ਹੈ। ਕੱਪੜੇ ਵਾਲੀ ਦੁਕਾਨ ਤੋਂ ਕੱਪੜਾ ਹੈ, ਲੋਹੇ ਵਾਲੀ ਦੁਕਾਨ ਤੋਂ ਲੋਹਾ। ਬਹੁਤ ਦ੍ਰਿਸ਼ਟਾਂਤ ਨਹੀਂ ਦੇਣੇ। ਇਹ ਗੁਰੂ ਨਾਨਕ ਦੀ ਦੁਕਾਨ ਹੈ। ਤੁਸੀਂ ਕਹੋ ਵੀ ਗੁਰੂ ਨਾਨਕ ਦੀ ਦੁਕਾਨ? ਹਾਂ, ਗੁਰੂ ਨਾਨਕ ਮਹਾਰਾਜ ਕਿਰਪਾਲੂ ਦਾ ਤਾਰ ਜੀ ਦੇ ਅੰਮ੍ਰਿਤ ਬਚਨ ਨੇ, ਨਾਨਕ ਤੇਰਾ ਬਾਣੀਆਂ, ਮੈਂ ਤੇਰਾ ਇੱਕ ਦੁਕਾਨਦਾਰ ਹਾਂ। ਗੁਰੂ ਨਾਨਕ ਦੇ ਘਰ ਵਿੱਚ ਸਾਧ ਸੰਗਤ ਵਿੱਚ ਕੇਵਲ ਨਾਮ ਹੀ ਚੱਲਦਾ ਹੈ। ਨਾਨਕ ਤੇਰਾ ਬਾਣੀਆਂ, ਤੂੰ ਸਾਹਿਬ, ਮੈਂ ਰਾਸ। ਰਾਸ ਨਾਮ ਹੁੰਦਾ ਪੂੰਜੀ। ਗੁਰੂ ਨਾਨਕ ਦੇ ਘਰ ਦੇ ਵਿੱਚ ਸਾਧ ਸੰਗਤ ਵਿੱਚ ਕੇਵਲ ਸਤਨਾਮ ਸ਼੍ਰੀ, ਬਸ ਇੱਥੇ ਇਹੀ ਸੌਦਾ ਮਿਲਣਾ ਹੈ। ਨਾਨਕ ਤੇਰਾ ਬਾਣੀਆਂ, ਤੂੰ ਸਾਹਿਬ, ਮੈਂ ਰਾਸ। ਮਨ ਤੇ ਧੋਖਾ ਤਾਂ ਲਹਿ, ਜਾਂ ਸਿਫਤ ਕਰੀ ਅਰਦਾਸ। ਗੁਰੂ ਦੇ ਅੱਗੇ ਅਰਦਾਸ ਕਰ। ਗੁਰੂ ਖਾਲਸਾ ਸਾਧ ਸੰਗਤ ਜੀ, ਸਾਧ ਸੰਗਤ ਜਿਹੜੀ ਹੈ, ਗੁਰੂ ਦਾ ਸਿੱਖ ਕਦੇ ਛੱਡਦਾ ਨਹੀਂ ਹੈ। ਜਿਵੇਂ ਇੱਕ ਚੋਰ ਪੁਰਸ਼ ਜਿਹੜਾ ਹੈ, ਚੋਰੀ ਕਰਨ ਵਾਲੇ ਨੂੰ ਹਮੇਸ਼ਾ ਸਮਝਾਈਏ ਵੀ ਚੋਰੀ ਮਾੜੀ ਹੋਇਆ ਕਰਦੀ ਹੈ, ਤੈਨੂੰ ਮਾਰ ਪੈ ਜਾਵੇਗੀ, ਤੂੰ ਪਕੜਿਆ ਜਾਵੇਂਗਾ। ਉਹ ਕਈ ਵਾਰ ਪਕੜਿਆ ਵੀ ਜਾਂਦਾ ਔਰ ਮਾਰ ਵੀ ਪੈਂਦੀ ਹੈ, ਪਰ ਚੋਰ ਚੋਰੀ ਕਰਨ ਤੋਂ ਹਟਦਾ ਨਹੀਂ ਹੈ। ਇੱਕ ਬੇਸ਼ਵਾ ਗਾਮੀ ਹੈ, ਪਰ ਪੁਰਸ਼ਾਂ ਦੇ ਨਾਲ ਕਰਨ ਵਾਲੇ, ਸੰਭੋਗ ਕਰਨ ਵਾਲੇ ਤਰ੍ਹਾਂ ਤਰ੍ਹਾਂ ਦੇ ਵਿਕਾਰੀ ਪੁਰਸ਼ ਨੇ, ਵਿਕਾਰਾਂ ਵਿੱਚ ਗਲਤਾਨ ਨੇ। ਉਹਨਾਂ ਨੂੰ ਕਹੀਏ ਵੀ ਤੁਹਾਨੂੰ ਚੰਦਰੇ ਰੋਗ ਲੱਗ ਜਾਣਗੇ, ਉਹ ਵਿਕਾਰਾਂ ਤੋਂ, ਭੈੜਿਆਂ ਥਾਵਾਂ ਤੋਂ ਜਾਣ ਤੋਂ ਗੁਰੇਜ਼ ਨਹੀਂ ਕਰਦੇ, ਉਹ ਫਿਰ ਉੱਥੇ ਜਾਂਦੇ ਨੇ। ਇੱਕ ਤੀਸਰਾ ਬੋਲ ਹੈ, ਇਹ ਕਮਲੀ ਪੁਰਸ਼ ਹੈ, ਨਸ਼ਈ ਹੈ, ਉਹਨੂੰ ਪਤਾ ਹੈ ਔਰ ਉਹਨੂੰ ਦੱਸਦੇ ਵੀ ਹਾਂ ਵੀ ਇਹ ਜਿਹੜੇ ਨਸ਼ੇ ਨੇ ਇਹ ਤੇਰਾ ਸਰੀਰ ਨੂੰ ਖਤਮ ਕਰ ਦੇਣਗੇ, ਤੈਨੂੰ ਇਹੋ ਜਿਹੇ ਦੁੱਖ ਲੱਗ ਜਾਣੇ ਨੇ, ਤੈਨੂੰ ਨਾਲ ਹੀ ਲੈ ਜਾਣੇ ਨੇ। ਉਹ ਸਮਝਦਾ ਵੀ ਹੈ ਪਰ ਫਿਰ ਨਸ਼ਿਆਂ ਕਰਨ ਤੋਂ ਹਟਦਾ ਨਹੀਂ ਹੈ। ਤਿੰਨ ਦ੍ਰਿਸ਼ਟਾਂਤ ਆਏ ਹਨ, ਪਹਿਲਾ ਕੀ ਸੀ? ਚੋਰ ਦਾ। ਦੂਜਾ ਕੀ ਸੀ? ਵਿਕਾਰੀ ਪਾਂਬਰ ਪੁਰਸ਼ ਦਾ। ਤੀਜਾ ਕੀ ਹੈ? ਅਮਲੀ ਦਾ। ਇਹ ਨੀਚ ਪੁਰਸ਼ ਨੇ ਤੇ ਨੀਚਾਂ ਦੀ ਸੰਗਤ ਕਰਨ ਤੋਂ ਹਟਦੇ ਨਹੀਂ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਿਆਣਿਆਂ ਗੁਰਸਿੱਖਾ, ਜੇ ਨੀਚਾਂ ਦੀ ਸੰਗਤ ਕਰਨ ਤੋਂ ਹਟਦੇ ਨਹੀਂ ਤੇ ਤੇਰੀ ਗੁਰੂ ਨੇ ਤੈਨੂੰ ਮੱਤ ਉੱਚੀ ਦਿੱਤੀ ਹੈ, ਮਨ ਨੀਵਾਂ ਰੱਖਿਆ ਹੈ, ਤੇ ਗੁਰੂ ਦਾ ਗੁਰਸਿੱਖ ਜਿਹੜਾ ਹੈ ਉਹ ਸਾਧ ਸੰਗਤ ਕਰਨ ਤੋਂ ਕਦੇ ਹਟਦਾ ਨਹੀਂ। ਤੁਸੀਂ ਕਹੋ ਜੀ ਉਹ ਕਿਵੇਂ? ਤੇ ਤੁਹਾਨੂੰ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਿੱਤ ਪੜ੍ਹ ਕੇ ਸਰਵਣ ਕਰਾ ਦਿਆਂ। ਮੇਰੀ ਚਿੱਤ ਦੀ ਇੱਛਾ ਉਹੀ ਹੁੰਦੀ ਹੈ ਵੀ ਜਿਹੜਾ ਬਿਲਕੁਲ ਬਾਣੀ ਦੇ ਬੋਲ ਨੇ, ਭਾਈ ਗੁਰਦਾਸ ਸਾਹਿਬ ਜੀ ਦੇ ਕਬਿੱਤ ਨੇ, ਵਾਰਾਂ ਨੇ, ਭਗਤ ਬਾਣੀ ਸੋਈਏ ਨੇ, ਉਹਨਾਂ ਦੇ ਵਿੱਚੋਂ ਹੀ ਪ੍ਰਮਾਣ ਹੋਵੇ, ਕੋਈ ਬਾਹਰਲਾ ਬਾਤ ਨਾ ਹੋਵੇ। ਜੇ ਹੋਵੇ ਤੇ ਗੁਰਬਾਣੀ ਦੇ ਮੁਤਾਬਕ ਹੋਵੇ। ਤਾਂ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਕਹਿੰਦੇ ਮਾਰਬੇ ਕੋ ਤਰਾਸ ਦੇਖ, ਮਾਰਬੇ ਕੋ, ਕੁੱਟ ਤੋਂ ਡਰਦਾ ਵੀ ਡਰ ਹੈ, ਮਾਰਬੇ ਕੋ ਤਰਾਸ ਦੇਖ, ਚੋਰ ਨਾ ਤੱਜਤ ਚੋਰੀ। ਚੋਰ ਜਿਹੜਾ ਚੋਰੀ ਕਰਨ ਤੋਂ ਹਟਦਾ ਨਹੀਂ ਹੈ। ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਮਾਰਬੇ ਕੋ ਤਰਾਸ ਦੇਖ, ਚੋਰ ਨਾ ਤੱਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ, ਤਕਤ ਹੈ ਠੱਗ ਪੁਰਸ਼ ਠੱਗੀਆਂ ਦੇ ਵਿੱਚ ਲੱਗਾ ਰਹਿੰਦਾ ਹੈ। ਬਟਵਾਰਾ ਬਟਵਾਰੀ ਸੰਗ ਹੋਏ, ਤਕਤ ਹੈ ਬੇਸ਼ੁਆ ਰਤ ਭਏ, ਮਨ ਮੈਂ ਨਾ ਸ਼ੰਕਾ ਮਨ ਹੈ। ਬੇਸ਼ੁਆ ਪਾਂਬਰ ਪੁਰਸ਼ ਵਿਕਾਰੀ ਨੂੰ ਗਲਾਨੀ ਨਹੀਂ ਆਉਂਦੀ ਵਿਕਾਰਾਂ ਤੋਂ, ਉਹ ਫਿਰ ਭੈੜੇ ਕੋ ਕਰਮਾਂ ਵੱਲੇ ਜਾਂਦਾ। ਜੇ ਜੁਆਰੀ ਨਾ ਸਰਬ ਸਹਾਰੇ ਸੇ ਥਕਤ ਹੈ, ਤੇ ਜੂਆ ਖੇਡਣ ਵਾਲਾ ਜਿੰਨਾ ਚਿਰ ਭਾਂਡੇ ਨਹੀਂ ਵਿਕ ਜਾਂਦੇ ਹਟਦਾ ਹੀ ਨਹੀਂ ਹੈ।
ਜੁਆਰੀ ਨਾ ਸਰਬ ਸਹਾਰੇ ਸੇ ਥਕਤ ਹੈ, ਅਮਲੀ ਨਾ ਅਮਲ ਤਜਤ, ਅਮਲੀ ਨਾ ਅਮਲ ਤਜਤ ਜਿਉਂ ਤਿਰਕਾਰ ਕੀਏ। ਲੋਕ ਧ੍ਰਿਗ ਧ੍ਰਿਗ ਵੀ ਕਹਿੰਦੇ ਨੇ, ਉਹ ਫਿਰ ਨਹੀਂ ਛੱਡਦਾ। ਅਮਲੀ ਨਾ ਅਮਲ ਤਜਤ ਜਿਉਂ ਤਿਰਕਾਰ ਕੀਏ, ਦੋਖ ਦੁੱਖ ਲੋਗ ਬੇਦ ਸੁਣਤ ਸ਼ਕਤ ਹੈ। ਉਹਨੂੰ ਪਤਾ ਵੀ ਹੈ, ਸਮਝਦਾ ਵੀ ਹੈ, ਲੋਕਾਂ ਤੋਂ ਸੁਣਦਾ ਵੀ ਹੈ। ਤਾਂ ਫਿਰ ਚੌਥਾ ਬੋਲ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਅਧਮ ਐੜਾ ਧੱਦਾ ਮੰਮਾ ਨੀਚ, ਅਧਮ ਅਸਾਧ। ਹੁਣ ਸਾਧ ਦੇ ਨਾਲ ਐੜਾ ਲੱਗ ਗਿਆ, ਖੋਟੀ ਸੰਗਤ, ਭੈੜੀ ਸੰਗਤ, ਬੁਰੀ ਸੰਗਤ, ਬਾਂਬਰਾਂ ਦੀ ਸੰਗਤ। ਨੀਚ ਪੁਰਸ਼ ਨੀਚ ਤੋਂ ਹਟਦੇ ਨਹੀਂ ਹੈ। ਅਧਮ ਅਸਾਧ ਸੰਗ ਨਾ ਛਾਡਤ, ਅੰਗੀਕਾਰ ਕਰਤ। ਤਾਂ ਅੱਧੇ ਬੋਲ ਵਿੱਚ ਰਿਜ਼ਲਟ ਕੱਢਿਆ ਗੁਰ ਸਿੱਖ। ਹੁਣ ਤੁਹਾਡੇ ਵੱਲੇ ਇਸ਼ਾਰਾ ਆ ਗਿਆ ਜੇ, ਗੁਰ ਸਿੱਖ ਸਾਧ ਸੰਗ ਛਾਡ ਕਿਉਂ ਸਕਤ ਹੈ। ਕਹਿੰਦੇ ਫਿਰ ਜਿਹੜਾ ਗੁਰੂ ਦਾ ਸਿੱਖ ਹੈ, ਉਹ ਗੁਰੂ ਸਵਾਰਿਆਂ ਦੀ ਸੰਗਤ ਕਦੇ ਵੀ ਨਹੀਂ ਛੱਡਦਾ। ਕਿਉਂ ਨਹੀਂ ਛੱਡਦਾ? ਉਹਦੇ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਾਚਾ ਨੇ, ਸਾਧਕ ਸੰਗ ਸੁਣੋ ਹਰ ਨਾਓ। ਉਹਨੂੰ ਪਤਾ ਹੈ ਵੀ ਜਦੋਂ ਸਾਧ ਸੰਗਤ ਵਿੱਚ ਆਵਾਂਗਾ ਤਾਂ ਫਿਰ ਸਤਿਗੁਰੂ ਜੀ ਦਾ ਅੰਮ੍ਰਿਤ ਨਾਮ ਮੇਰੇ ਕੰਨਾਂ ਦੇ ਵਿੱਚ ਵਾਜ ਪਵੇਗੀ। ਸਾਧ ਸੰਗ ਹਰ ਕੇ ਗੁਣ ਗਾਓ ਤੇ ਸੰਗਤ ਵਿੱਚ ਬੈਠ ਕੇ ਮੇਰੇ ਵਾਹਿਗੁਰੂ ਜੀ ਦੀ ਵਡਿਆਈ ਕੀਤੀ ਜਾਵੇਗੀ। ਗੁਣ ਇੱਕ ਖੂਬੀ ਹੁੰਦੀ ਹੈ, ਗੁਣ ਪਰ ਉਪਕਾਰ ਹੁੰਦਾ ਹੈ, ਉਹਦੇ ਵਾਹਿਗੁਰੂ ਜੀ ਦੇ ਵਡਿਆਈ ਕੀਤੀ ਜਾਵੇਗੀ ਸੰਗਤ ਵਿੱਚ। ਗੁਣਾ ਕਹੋਵੈ ਵਾਸੁਲਾ ਕੱਢ ਵਾਸਲ ਈਜੈ, ਜੇ ਗੁਣ ਹੋਵਣ ਸਾਜਣ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਏ। ਇੱਥੇ ਅਵਗੁਣ ਛੱਡੇ ਜਾਂਦੇ ਨੇ, ਸ਼ੁਭ ਗੁਣਾਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਛੋੜ ਅਵਗੁਣ ਚੱਲੀਏ, ਪਹਿਰੇ ਪਟੰਬਰ ਕਰ ਆਡੰਬਰ, ਆਪਣਾ ਪਿੜ ਮੱਲੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਗੁਣਾ ਕਹੋਵੈ ਵਾਸੁਲਾ ਕੱਢ ਵਾਸ ਲਈ ਜੇ। ਇੱਥੇ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਨੇ, ਇਹ ਗੁਰੂ ਦੀ ਸੰਗਤ ਹੈ। ਕਿਉਂ? ਗੁਰੂ ਪਰ ਉਪਕਾਰ ਕਰਦਾ, ਫਿਰ ਗੁਰੂ ਦੀ ਉਸਤਤ ਹੋਵੇਗੀ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਲਿਖੀ ਹੈ, ਕਹਿੰਦੇ ਸੌਦਾ ਇੱਕ ਤਹੱਟ ਹੈ। ਸੌਦਾ ਜਿਵੇਂ ਪਹਿਲਾਂ ਆਪਾਂ ਬਚਨ ਕਿਹਾ ਸੀ ਹੱਟ ਦਾ, ਸੌਦਾ ਇੱਕ ਤਹੱਟ ਹੈ, ਸਾਹੋ ਸਤਿਗੁਰ ਪੂਰਾ। ਇਹਦਾ ਸ਼ਾਹ ਕੇਵਲ ਗੁਰੂ ਹੈ। ਸੌਦਾ ਇੱਕ ਤਹੱਟ ਹੈ, ਸਾਹੋ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣ। ਇੱਥੇ ਗੁਰੂ ਔਗਣ ਲੈਂਦਾ ਤੇ ਗੁਣ ਦਿੰਦਾ ਹੈ। ਔਗਣ ਲੈ ਗੁਣ ਵਿਕਣ, ਬਚਨੇ ਦਾ ਸੂਰਾ, ਬਚਨ ਦਾ ਸੂਰਮਾ ਹੈ, ਬਚਨੇ ਦਾ ਸੂਰਾ ਸਫਲ ਕਰੇ। ਧਿਆਨ ਦਿਓ ਜੇ ਸੰਗਤ ਦੀ ਵਡਿਆਈ, ਜੇ ਸਫਲ ਕਰੇ ਕਿਨੂੰ? ਸਿਮਲ ਬਿਰਖ ਸੁਵਰਨ ਮਨੂਰਾ, ਜਿਹੜੇ ਸਿਮਲ ਵਰਗੇ ਕੱਚੇ ਨੇ। ਤੋਤੇ ਨੇ ਕਿਧਰੇ ਵੇਖਿਆ, ਲੰਬਾ ਉੱਚਾ ਦਰਖਤ ਨਜ਼ਰ ਆਇਆ, ਵੇਖਿਆ ਵੀ ਮੈਂ ਅੰਬ ਨੂੰ ਛੱਡ ਕੇ ਜਾਂ ਹੋਰ ਦਰਖਤਾਂ ਫਲਾਂ ਵਾਲਿਆਂ ਨੂੰ ਛੱਡ ਕੇ ਉਹਦੇ ਤੇ ਜਾ ਬੈਠਾ, ਸੋਹਣਾ ਲੱਗਦਾ ਜੇ। ਜਦੋਂ ਉਹਦੇ ਤੇ ਜਾ ਕੇ ਬੈਠਿਆ, ਜਿਉਂ ਹੀ ਫਲ ਤਾਂ ਫੁੱਲ ਮੂੰਹ ਵਿੱਚ ਪਾਏ, ਫਿੱਕੇ ਪੱਕ ਬੱਕਾ ਨਜ਼ਰ ਆਇਆ। ਕਿਧਰੇ ਸਿੱਖਾ, ਇਹ ਨਾ ਸੋਚ ਲਵੀ ਉਸ ਤੋਤੇ ਵਾਂਗੂ ਜਾਂ ਪੰਛੀ ਵਾਂਗੂ ਵੀ ਮੈਂ ਗੁਰੂ ਸੰਗਤ ਨੂੰ ਛੱਡ ਕੇ ਹੋਰ ਥਾਂ ਤੇ ਜਾ ਕੇ ਬੜਾ ਚੰਗਾ ਜਿਹਾ ਲੱਗਦਾ ਹੈ। ਜਦੋਂ ਉੱਥੇ ਜਾਵੇਂਗਾ ਬਾਤ ਏਦਾਂ ਦੀ ਬਣ ਜਾਣੀ ਜੇ, ਸਿਮਲ ਰੁੱਖ ਸਰਾਏ ਰਾਹ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨ ਆਵੇ ਪਤ। ਇਹ ਗੁਰੂ ਦੀ ਵਡਿਆਈ, ਇੱਥੇ ਸਿਮਲ ਵਰਗਾ ਕੱਚਾ ਪੁਰਖ ਵੀ ਆ ਜਾਵੇ ਤੇ ਗੁਰੂ ਉਹਨੂੰ ਚੰਦਨ ਬਣਾ ਦਿੰਦਾ ਹੈ। ਜਿਹੜਾ ਜੰਗਾਲਿਆ ਲੋਹੇ ਵਰਗਾ ਹੋਵੇ, ਲੋਹੇ ਵਰਗਾ ਜੰਗਾਲਿਆ, ਉਹ ਗੁਰੂ ਪਾਰਸ ਨਾਲ ਛੋ ਜਾਵੇ ਜਿਵੇਂ ਸੋਨਾ ਬਣ ਜਾਂਦਾ, ਸੰਗਤ ਵਿੱਚ ਆ ਜਾਵੇ ਤੇ ਗੁਰੂ ਪਾਪ ਕੱਟ ਦਿੰਦਾ ਹੈ। ਔਗਣ ਲੈ ਗੁਣ ਵਿਕਣ, ਬਚਨੇ ਦਾ ਸੂਰਾ ਸਫਲ ਕਰੇ ਸਿਮਲ ਬਿਰਖ ਸੋ ਵਰਨ ਮਨੂਰਾ, ਵਾਸ ਸੁਆਸ ਨਿਵਾਸ ਹੈ ਕਾਉ ਹੰਸ ਨਾ ਊਰਾ। ਇੱਥੇ ਕਾਂ ਵਾਲੀ ਬਿਰਤੀ ਵਾਲੇ ਹੰਸ ਬਣ ਜਾਂਦੇ ਨੇ, ਕਾਉ ਹੰਸ ਨਾ ਊਰਾ,
ਘੁੱਗੂ ਸੁੱਜ ਸੁਜਾਏ ਦਾ ਉੱਲੂ, ਜਿਹੜੇ ਉੱਲੂ ਵਰਗੇ ਗਿਆਨੀ ਪੁਰਸ਼ ਨੇ ਜਦੋਂ ਮੇਰਾ ਗੁਰੂ ਰਹਿਮਤ ਕਰਦਾ ਹੈ ਉਹ ਲਾਲ ਚੰਦ ਵਰਗਿਆਂ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਤੇ ਗੀਤਾ ਦਾ ਪਾਠ ਹੀ ਗਲਤ ਕਰ ਰਿਹਾ ਹੈ। ਸਾਹਿਬ ਕਹਿੰਦੇ ਹੁਣ ਆਪੇ ਹੀ ਕਰ ਤੇ ਆਪੇ ਹੀ ਅਰਥ ਕਰ। ਇਸ਼ਾਰਾ ਤੁਸੀਂ ਸਮਝ ਗਏ ਹੋ, ਲਵੇਰੀ ਸਾਖੀ ਦੀ ਲੋੜ ਨਹੀਂ ਹੈ। ਘੁੱਗੋ ਸੁੱਜ ਸੁਝਾਏ ਦਾ ਸੰਖ ਮੋਤੀ ਚੂਰਾ, ਜਿਹੜੇ ਭਾਵ ਸੰਖਾਂ ਵਰਗੇ ਖਾਲੀ ਨੇ ਸੁੱਚੇ ਮੋਤੀ ਪੈਦਾ ਹੋ ਜਾਂਦੇ ਨੇ। ਸੰਖ ਮੋਤੀ ਚੂਰਾ ਵੇਦ ਕਤੇ ਬਹੁ ਬਾਹਰ ਗੁਰ ਸ਼ਬਦ ਹਜੂਰਾ। ਧੰਨ ਮੇਰੇ ਸਤਿਗੁਰੂ ਜੀ ਦੀ ਵਡਿਆਈ ਜੇ, ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ। ਸਾਧ ਕੇ ਸੰਗ ਸੁਣੋ ਹਰ ਨਾਓ, ਸਾਧ ਕੇ ਸੰਗ ਸੁਣੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਅੱਗੇ ਚਲੀਏ। ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਧਿਆਨ ਦਿਓ ਜੇ,

ਆਖੋ ਸਤਨਾਮ ਸ਼੍ਰੀ, ਗੱਜ ਕੇ ਬੋਲੋ, ਨਾਰਾਜ਼ ਨਾ ਹੋਇਆ ਕਰੋ, ਫਿਰ ਆਖੋ ਸਤਨਾਮ ਸ਼੍ਰੀ।

ਵਾਲੇ ਸੰਸਾਰ ਤੋਂ ਤਰ ਜਾਂਦੇ ਨੇ। ਤੁਸੀਂ ਕਹੋ ਜੀ ਉਹ ਕਿਵੇਂ, ਤੇ ਤੁਸੀਂ ਬੇਸ਼ੱਕ ਪੌੜੀ ਬੜੀ ਵਾਰ ਸੁਣੀ ਹੋਵੇ, ਪਰ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਹੈ। ਇੱਕ ਸਾਧ, ਜਿਹੜਾ ਸਾਧੀ ਬਚਨ ਚੱਲ ਰਿਹਾ, ਜਿਹਨੇ ਮਨ ਨੂੰ ਸਾਧਿਆ ਹੋਇਆ, ਸਾਧ ਸੰਗ ਸਰਨ ਸਰਪਰ ਨਿਸਤਰ ਹੈ, ਜਾਸ ਜਪਤ ਹੋਵੇ ਸਾਧ, ਜਿਹਦੇ ਆਪਾਂ ਬੋਲ ਸਾਂਝੇ ਕਰ ਰਹੇ ਹਾਂ। ਸਾਧ ਜਿਹਨੇ ਮਨ ਨੂੰ ਸਾਧਿਆ ਨਹੀਂ ਹੈ, ਜਿਵੇਂ ਬਾਹਰ ਮੀਂਹ ਪੈ ਰਿਹਾ ਹੈ, ਬਾਰਿਸ਼ ਪੈ ਰਹੀ ਹੈ, ਉਹ ਚੱਲਦਾ ਚੱਲਦਾ ਸਾਧ ਜਿਹੜਾ ਹੈ ਨਾ, ਇੱਕ ਦਰਵਾਜ਼ੇ ਦੇ ਅੱਗੇ ਜਾ ਕੇ ਉਹਨੂੰ ਟੱਕ ਟੱਕ ਆਵਾਜ਼ ਦਿੱਤੀ ਹੈ, ਜਦੋਂ ਦਰਵਾਜ਼ਾ ਇਹਦਾ ਕੁੰਡਾ ਖੜਕਾਇਆ ਹੈ, ਉਸ ਦਰਵਾਜ਼ੇ ਦੇ ਅੰਦਰੋਂ ਉਹ ਸਾਧ ਨੇ ਤੇ ਦਰਵਾਜ਼ਾ ਇਸ ਕਰਕੇ ਖੜਕਾਇਆ ਹੈ ਵੀ ਬਾਰਿਸ਼ ਪੈ ਰਹੀ ਹੈ, ਮੀਂਹ ਪੈ ਰਿਹਾ ਹੈ, ਮੈਂ ਬਚਨ ਵਾਸਤੇ ਜੋ ਚਾਰ ਦਸ ਪੰਜ ਮਿੰਟ ਇਹਦੇ ਅੰਦਰ ਟਿਕ ਕੇ ਤੇ ਮੈਂ ਅਗਾਂਹ ਚਲੇ ਜਾਣਾ ਹੈ, ਥੋੜਾ ਜਿਹਾ ਇੱਥੇ ਮੈਂ ਠਹਿਰ ਜਾਵਾਂ। ਜਦੋਂ ਉਹਨੇ ਦਰਵਾਜ਼ਾ ਖੜਕਾਇਆ ਤੇ ਉਸ ਦਰਵਾਜ਼ੇ 'ਚ ਇੱਕ ਸੁੰਦਰ ਸਰੂਪ ਵਾਲੀ ਔਰਤ, ਨੌਜਵਾਨ, ਜਿਹਨੇ ਤਰ੍ਹਾਂ ਤਰ੍ਹਾਂ ਦੇ 16 ਸ਼ਿੰਗਾਰ ਕੀਤੇ ਹੋਏ ਨੇ, ਉਹਨੇ ਜਦੋਂ ਦਰਵਾਜ਼ਾ ਇੱਕਦਮ ਕਵਾੜ ਖੋਲਿਆ ਤੇ ਉਸ ਸਾਧ ਦੀ ਨਿਗਾਹ ਉਸ ਨੌਜਵਾਨ ਬੀਬੀ ਵੱਲੇ ਪਈ, ਉਹਦੀ ਰਸਨਾ ਤੋਂ ਪਹਿਲੇ ਬੋਲ ਨਿਕਲੇ, ਧੀਏ ਬੇਟਾ ਬਾਰਿਸ਼ ਪੈ ਰਹੀ ਹੈ, ਮੈਂ ਕੁਝ ਸਮਾਂ ਤੇਰੇ ਘਰ, ਤੇਰੇ ਚੁਬਾਰੇ, ਤੇਰੇ ਕਮਰੇ ਵਿੱਚ ਠਹਿਰਨਾ ਹੈ। ਫਿਰ ਅਰਜ਼ ਕਰਾਂ, ਉਸ ਸਾਧ ਦੇ ਮੁੱਖ ਚੋਂ ਬੋਲ ਨਿਕਲਿਆ, ਬੇਟਾ ਧੀਏ ਮੈਂ ਕੁਝ ਸਮਾਂ ਤੇਰੇ ਘਰ ਵਿੱਚ ਠਹਿਰਨਾ ਹੈ। ਬਸ ਧੀ ਲਫ਼ਜ਼ ਕਹਿਣ ਦੀ ਡੇਰ ਸੀ, ਉਹ ਨੌਜਵਾਨ ਬੀਬੀ ਭੁੱਬਾਂ ਮਾਰ ਮਾਰ ਕੇ ਰੋਈ, ਇੰਨਾ ਰੋਈ ਨੇਤਰਾਂ ਚੋਂ ਅੱਖਾਂ ਦੇ ਫੁਹਾਰੇ ਜਿਹੜੇ ਸੀ ਚੱਲ ਪਏ। ਮੰਨ ਲਓ ਉਹ ਜਿਹੜਾ ਅੱਖਾਂ ਚੋਂ ਪਾਣੀ ਜਾ ਰਿਹਾ ਸੀ ਨਾ, ਉਹਦਾ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪਾਂ ਨੂੰ ਧੋਂਦਾ ਜਾ ਰਿਹਾ ਸੀ। ਜਦੋਂ ਵੈਰਾਗ ਦੇ ਵਿੱਚ ਇੱਕ ਇੱਕ ਅਥਰੂ ਡਿੱਗਦਾ ਜੇ ਪਿਆਰਿਓ, ਤਾਂ ਕਰੋੜਾਂ ਕਰੋੜਾਂ ਪਾਪਾਂ ਨੂੰ ਧੋ ਦਿੰਦਾ ਜੇ, ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ ਹੈ। ਉਸ ਬੱਚੀ ਦੇ ਅੰਦਰੋਂ ਆਵਾਜ਼ ਆਈ, ਤੁਸੀਂ ਮੈਨੂੰ ਧੀ ਕਹਿਣ ਵਾਲੇ ਮੇਰੇ ਪਿਤਾ ਸਮਾਨ ਬਾਬਾ ਜੀ, ਅੱਜ ਤੱਕ ਮੈਂ ਆਪਣੇ ਇਸ ਘਰ ਦੇ ਵਿੱਚੋਂ ਮੇਰੇ ਕੋਲ ਅਨੇਕਾਂ ਪੁਰਸ਼ ਆਏ ਨੇ, ਉਹਨਾਂ ਨੇ ਕੇਵਲ ਮੇਰੇ ਰੂਪ ਵੱਲੇ ਵੇਖਿਆ ਹੈ, ਮੇਰੇ ਚਿਹਰੇ ਵੱਲੇ ਵੇਖਿਆ ਹੈ, ਮੇਰੇ ਹਾਰ ਸ਼ਿੰਗਾਰ ਵੱਲੇ ਵੇਖਿਆ ਹੈ, ਮੇਰੇ ਰੂਪ ਦੇ ਪੁਜਾਰੀ ਆਏ ਨੇ। ਤੂੰ ਅੱਜ ਬਾਬਾ ਪਹਿਲਾਂ ਆਇਆ ਹੈ ਜਿਹਨੇ ਮੈਨੂੰ ਧੀ ਆਖਿਆ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕੌਣ ਹੈ? ਉਹ ਗਣਕਾ ਹੈ ਜਿਹਨੇ ਪਾਪਾਂ ਦਾ ਹਾਰ ਪਰੋਇਆ ਹੋਇਆ ਹੈ। ਸਾਧ ਸੰਗ ਸਰਪਰ ਨਿਸਤਰ ਹੈ। ਦੇਖੋ ਸੰਗ ਹੋ ਗਿਆ ਹੈ, ਜਦੋਂ ਉਹਦੇ ਅੱਖਾਂ ਚੋਂ ਵੈਰਾਗ ਚੱਲਿਆ, ਕੁੰਡਾ ਖੋਲ ਦਿੱਤਾ, ਉਹ ਸਾਧ ਜਿਹੜਾ ਸੀ ਨਾ, ਜਿਹਨੇ ਮਨ ਨੂੰ ਸਾਧਿਆ ਸੀ, ਉਹ ਅੰਦਰ ਚਲਾ ਗਿਆ। ਉਹ ਰੋਈ ਜਾ ਰਹੀ ਹੈ, ਉਹਦੇ ਚਰਨਾਂ ਤੇ ਸਿਰ ਰੱਖਿਆ ਹੋਇਆ ਹੈ। ਉਸ ਸਾਧ ਨੇ ਕਹਿਣ ਲੱਗੇ, ਬੇਟਾ ਕਈ ਵਾਰ ਮੈਂ ਹੈਰਾਨ ਹੋ ਜਾਂਦਾ, ਜਦੋਂ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਨਾ, ਮੈਨੂੰ ਮਾਫ਼ ਕਰ ਦਿਓ, ਕਈ ਏਦਾਂ ਦੇ ਬੋਲ ਵੀ ਸਟੇਜ ਤੋਂ ਬੋਲ ਜਾਂਦੇ ਨੇ ਵੀ ਵਾਹਿਗੁਰੂ ਸ਼ਬਦ ਜਪਣਾ ਤੋਤਾ ਰਟਨ ਹੈ, ਕਈ ਬੋਲ ਜਾਂਦੇ ਨੇ, ਤੇ ਮੈਂ ਉਹਨਾਂ ਚਰਨਾਂ ਦੇ ਵਿੱਚ ਬੇਨਤੀ ਕਰਦਾ, ਤੋਤਾ ਰਟਨ ਕਰਕੇ ਵੇਖ ਲਿਓ, ਤੋਤੇ ਰਟਨ ਵਿੱਚੋਂ ਹੀ ਕਿਰਪਾ ਵਰਤਣੀ ਹੈ, ਐਵੇਂ ਨਹੀਂ ਵਰਤਣੀ। ਇਹ ਜਿਹੜਾ ਸਥਾਨ ਹੈ ਨਾ, ਇੱਥੇ ਜੋੜਨ ਵਾਲਾ ਹੋਇਆ ਕਰਦਾ ਹੈ। ਉਸ ਸਾਧੂ ਨੇ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿਣ ਲੱਗੇ, ਬੇਟਾ ਤੇਰੇ ਪਾਪ ਧੋਤੇ ਜਾ ਰਹੇ ਨੇ, ਆ ਲੈ ਜਾਨਵਰ ਇੱਕ ਤੋਤਾ ਹੀ, ਮੈਂ ਇਹਨੂੰ ਰਾਮ ਨਾਮ ਸਿਖਾਇਆ ਹੀ, ਇਹਨੂੰ ਰੋਜ਼ਾਨਾ ਪੜ੍ਹਾਇਆ ਕਰ, ਰਾਮ ਨਾਮ ਮੰਨ ਲਓ ਪੜ੍ਹਾਇਆ ਕਰ, ਸਤਨਾਮ ਸ਼੍ਰੀ। ਐਸੀ ਲਗਨ ਲੱਗੀ, ਸਰਪਰ ਨਿਸਤਰ ਹੈ, ਸਾਧ ਦਾ ਸੰਗ ਹੋ ਗਿਆ ਜੇ, ਵਿਕਾਰਾਂ ਤੋਂ ਗਲਾਨੀ ਆ ਗਈ। ਗੁਰਮੁਖੋ ਜਿਹੜੇ ਵਿਕਾਰ ਭੋਗਦੀ ਸੀ ਛੱਡ ਦਿੱਤੇ, ਉਹਨੂੰ ਪਿੰਜਰੇ ਵਿੱਚ ਰੱਖ ਲਿਆ, ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿੱਤਾ, ਤੇ ਉਸ ਪਿੰਜਰੇ ਦੇ ਸਨਮੁਖ ਬੈਠ ਜਾਂਦੀ ਹੈ, ਇਸ਼ਨਾਨ ਪਾਣ ਕਰਕੇ ਚੌਂਕੜਾ ਮਾਰਦੀ ਹੈ। ਐਸੀ ਲਗਨ ਲਾ ਗਿਆ, ਐਸੀ ਚੰਗਿਆੜੀ ਲਾ ਗਿਆ, ਘੰਟਿਆਂ ਬੱਧੀ ਉਹਨੂੰ ਰਾਮ ਨਾਮ ਜਪਾਈ ਜਾਂਦੀ, ਚੌਂਕੜਾ ਮਾਰੀ ਬੈਠੀ ਹੈ। ਦਿਨ ਕਈ ਲੰਘ ਗਏ, ਇੱਕ ਦਿਨ ਕੀ ਹੋਇਆ ਜੇ, ਅਚਾਨਕ ਉਸ ਪਿੰਜਰੇ ਵਿੱਚ ਸਰਪ ਆ ਗਿਆ ਜੀ। ਕੀ ਆ ਗਿਆ? ਸੱਪ ਆ ਗਿਆ। ਸੱਪ ਨੇ ਕੀ ਕੀਤਾ?

ਉਸ ਤੋਤੇ ਨੂੰ ਪਿੰਜਰੇ ਦੇ ਵਿੱਚ ਡੰਗ ਮਾਰ ਦਿੱਤਾ ਤੇ ਤੋਤਾ ਜਿਹੜਾ ਸੀ ਉਹ ਕਾਲ ਚਲਾਨਾ ਕਰ ਗਿਆ, ਮਾਤ ਲੋਕ ਤੋਂ ਕੂਚ ਕਰ ਗਿਆ। ਹਨੇਰੀ ਰਾਤ ਹੈ, ਇਹ ਬੀਬੀ ਉੱਠੀ ਅੰਮ੍ਰਿਤ ਵੇਲੇ ਸੰਭਾਲਿਆ, ਉਸ ਪਿੰਜਰੇ ਦੇ ਸਨਮੁਖ ਬੈਠ ਕੇ ਤੇ ਉਹੀ ਲਫ਼ਜ਼ ਸ਼ੁਰੂ ਕਰ ਦਿੱਤੇ, ਬੋਲ ਰਾਮ ਨਾਮ, ਬੋਲ ਸਤਨਾਮ ਸ਼੍ਰੀ। ਹੁਣ ਪਿੰਜਰੇ ਵਿੱਚ ਉਹ ਸੁਣਨ ਆਵਾਜ਼ ਸੁਣਨ ਵਾਲਾ ਹੋਵੇ ਤਾਂ ਬੋਲੇ, ਪਿੰਜਰੇ ਵਿੱਚ ਆਵਾਜ਼ ਸੁਣਨ ਵਾਲਾ ਹੋਵੇ ਤਾਂ ਬੋਲੇ, ਉਹ ਤੇ ਪੰਖੀ ਉਡਾਰੀ ਮਾਰ ਚੁੱਕਾ ਹੈ। ਜਿਸ ਵੇਲੇ ਆਵਾਜ਼ ਨਾ ਆਈ, ਦੂਜੀ ਆਵਾਜ਼ ਨਾ ਫਿਰ ਆਖਿਆ ਤੇ ਪਿੰਜਰੇ ਨੂੰ ਹਿਲਾਇਆ। ਜਦੋਂ ਪਿੰਜਰੇ ਨੂੰ ਹਿਲਾਇਆ, ਆਵਾਜ਼ ਫਿਰ ਨਾ ਆਈ, ਅੱਖਾਂ ਬੰਦ ਨੇ, ਵੇਖੋ ਸੁਰਤੀ ਟਿੱਕੀ ਹੋਈ ਹੈ, ਤੇ ਤੀਜੀ ਆਵਾਜ਼ ਨਾਲ ਪਿੰਜਰੇ ਵਿੱਚ ਹੱਥ ਪਾ ਕੇ ਕਹਿੰਦੀ ਹੈ, ਬੋਲ ਰਾਮ ਨਾਮ। ਤੇ ਜਦੋਂ ਹੱਥ ਪਾਇਆ ਤੇ ਹੱਥ ਤੇ ਡੰਗ ਸਰਪ ਦਾ ਵੱਜਾ ਤੇ ਮੁੱਖ ਤੇ ਹੈ ਸਤਨਾਮ ਸ਼੍ਰੀ ਵਾਹਿਗੁਰੂ, ਨਾਲ ਅਕਾਲ ਚਲਾਨਾ ਕਰ ਗਈ ਤੇ ਸੱਚ ਖੰਡ ਦੀ ਪ੍ਰਾਪਤੀ ਹੋ ਗਈ, ਸੱਚ ਖੰਡ ਦੀ ਪ੍ਰਾਪਤੀ ਹੋ ਗਈ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਕਹਿੰਦੇ ਗਣਕਾ ਪਾਪਣ ਹੋਏ ਕੈ, ਹੁਣ ਮੈਂ ਅਰਥ ਨਹੀਂ ਕਰਨੇ, ਪੌੜੀ ਸੁਣਾਉਣੀ ਜੇ, ਗਣਕਾ

ਤਾ ਮਹਾਪੁਰਖ ਅਚਾਨਕ ਗਨਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦੇ ਤੋੜ ਤੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜਸ ਹੋਤਾ ਗੁਰੂ ਖਾਲਸਾ ਜੀ ਲਿਵਲਾ ਗੀਤ ਸਤੋਤਿਓ ਲਿਵਲਾ ਗੀਤ ਸਤੋਤਿਓ ਸੰਗਤ ਵਿੱਚ ਲਿਵ ਲੱਗ ਗਈ ਸੁਰਤੀ ਜੁੜ ਗਈ ਲਿਵ ਲੱਗ ਗਈ ਤੇ

ਹਾਂਜੀ ਪਤਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਕਹਿੰਦੇ ਨਾਮ ਕੀ ਹੈ, ਪਾਪੀਆਂ ਦੇ ਪਾਪ ਧੋ ਦਿੰਦਾ। ਮੇਰਾ ਜੀ ਕਰਦਾ ਕੀ ਦੋ ਮਿੰਟ ਵਾਹਿਗੁਰੂ ਨਾ ਜਪੀਏ, ਇਸ਼ਾਰਾ ਕਰੋਗੇ? ਮੈਂ ਤਾਂ ਚਾਹੁੰਦਾ ਹੈ, ਸਾਡੇ ਵੀ ਪਾਪ ਨੇ, ਸਾਡੇ ਵੀ ਗੁਣਾਂ ਨੇ, ਕਿਤੇ ਇਹ ਸ਼ਬਦ ਸਾਡੇ ਅੰਦਰ ਵਸ ਜੇ, ਸਤਿਗੁਰੂ ਤਰਸ ਕਰ ਲੈਣ, ਸਾਡਾ ਵੀ ਜੀਵਨ ਦਾ ਬੇੜਾ ਪਾਰ ਹੋ ਜਾ। ਸਾਰੀ ਸੰਗਤ ਸੁਰਤ ਟਕਾ ਕੇ, ਸੁਰਤ ਟਕਾ ਕੇ, ਅੰਦਰੋਂ ਹਾਲ ਵਿੱਚੋਂ ਰਲ ਕੇ, ਜਿੰਨੇ ਬੈਠੇ ਹੋ ਇੱਕ ਰਸ ਪੜੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੱਜ ਕੇ ਪੜੋ ਅੰਦਰੋਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੋਰ ਜੁੜ ਜਾਓ, ਹੋਰ ਖੁੱਲ ਜਾਓ।

ਤੁਧ ਸੱਚ ਧਿਆਏ ਦੇ ਧਿਆਨ ਦਿਓ, ਵੱਡਿਆਂ ਭਾਗਾਂ ਵਾਲੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਧਿਆਨ ਦਿਓ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਹਾਂਜੀ, ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਦ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਵਿਰਲਿਆਂ ਚੋਂ ਆਪਾਂ ਵੀ ਆ ਗਏ ਹਾਂ, ਮੇਰੇ ਅੰਦਰ ਤਾਂ ਇਹ ਗੱਲ ਚੱਲੀ, ਅਗਰ ਜੇ ਉਹਨੇ ਪਾਪਾਂ ਦਾ ਗੱਲ ਹਾਰ ਪਰੋਇਆ ਸੀ, ਉਹਨੂੰ ਰੱਬ ਦਾ ਪਿਆਰਾ ਮਿਲ ਗਿਆ, ਉਹਨੇ ਜਪਿਆ ਤੇ ਉਹਦੇ ਜੀਵਨ ਦਾ ਬੇੜਾ ਪਾਰ ਹੋ ਗਿਆ। ਅਗਰ ਅਸੀਂ ਸੰਗਤ ਵਿੱਚ ਮਿਲ ਕੇ ਜਪ ਲਿਆ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਨਦਰੇ ਕਰ ਦੇਵੇਗਾ, ਉਸ ਨਦਰ ਦੁਆਰੇ ਸਾਡਾ ਸਾਰਿਆਂ ਦਾ ਬੇੜਾ ਗੁਰੂ ਪਾਰ ਕਰ ਦੇਵੇਗਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਮੈਂ ਬਚਨ ਪੜ੍ਹ ਰਿਹਾ ਸੀ, ਕਹਿੰਦੇ ਨਾਮ ਨੇ ਪਾਪ ਕੱਟ ਦਿੱਤੇ, ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਅੰਤਕਾਲ ਸੁਣਿਓ, ਅੰਤਕਾਲ ਜਮ ਜਾਲ ਤੋੜ, ਨਰਕੇ ਵਿੱਚ ਨਾ ਖਾਦ ਸਗੋਤਾ। ਪਾਪਾਂ ਦਾ ਨਰਕੀ ਹੁੰਦਾ ਹੈ, ਭਾਈ ਸਾਹਿਬ ਜੀ ਕਹਿੰਦੇ ਜਮਾਂ ਦਾ ਜਾਲ ਤੋੜ ਦਿੱਤਾ ਜੀ, ਨਾ ਨਾ ਨਰਕ ਨਹੀਂ ਮਿਲਿਆ, ਕੀ ਹੋਇਆ ਜੇ ਗਈ ਬੈਕੁੰਠ। ਵਾਹਿਗੁਰੂ ਵਾਹਿਗੁਰੂ, ਗਈ ਬੈਕੁੰਠ ਕਾਹਦੇ ਤੇ ਚੜ ਕੇ ਬੇਬਾ

0: ਬਚਨ ਬੜੇ ਪਿਆਰੇ ਆਏ ਨੇ ਸਾਹਿਬਾਂ ਦੇ।
1: ਸਾਹਿਬ ਕਹਿੰਦੇ ਨੇ ਸਾਧ ਸੰਗ ਸਰ ਪਰ ਜ਼ਰੂਰ। ਸਰ ਪਰ ਦਾ ਅਰਥ ਕੀ ਹੈ ਜੀ? ਜ਼ਰੂਰ। ਕੀ ਅਰਥ ਹੈ ਬੋਲੋ? ਜ਼ਰੂਰ ਨਿਸ ਤਰੇ।
0: ਗੁਰਦੇਵ ਮਹਾਰਾਜ ਕਹਿੰਦੇ ਜ਼ਰੂਰ ਤਰ ਜਾਈਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਆਓ ਪੌੜੀ ਪੂਰੀ ਕਰੀਏ, ਟਾਈਮ ਚੱਲ ਰਿਹਾ ਹੈ।
1: ਸਾਧ ਕੈ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘੱਟ ਘੱਟ ਡੀਠਾ।
0: ਸਾਧ ਸੰਗਤ ਵਿੱਚ ਆਇਆ ਨਾਮ ਮਿੱਠਾ ਲੱਗਦਾ ਹੈ, ਨਾਮ ਨਾਲ ਪਿਆਰ ਬਣ ਜਾਂਦਾ ਹੈ। ਮੀਠੇ ਹਰ ਗੁਣ ਗਾਓ, ਜਿੰਦੂ ਤੋਂ ਮੀਠੇ ਹਰ ਗੁਣ ਗਾਓ।
1: ਸਾਧ ਸੰਗਤ ਵਿੱਚ ਆ ਕੇ ਪ੍ਰਮਾਤਮਾ ਜਰੇ ਜਰੇ ਚੋਂ ਨਜ਼ਰ ਆਉਂਦਾ ਜੇ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ।
0: ਸਾਧ ਸੰਗਤ ਵਿੱਚ ਆ ਕੇ ਨਿਮਰਤਾ ਆ ਜਾਂਦੀ ਹੈ, ਆਗਿਆਕਾਰੀ ਜੀਵ ਬਣ ਜਾਂਦਾ ਹੈ, ਔਰ ਸਾਧ ਸੰਗਤ ਵਿੱਚ ਜੀਵਨ ਮੋਕਸ਼ ਦੀ ਪ੍ਰਾਪਤੀ

0: ਯੋਗ। ਫਿਰ ਬੋਲ ਸੁਣਿਓ, ਨਾਨਕ ਸਾਧ ਭੇਟੇ ਸੰਜੋਗ। ਸੰਜੋਗ ਕਹਿੰਦੇ ਜੀ ਫਲਾਨੇ ਦਾ, ਫਲਾਨੇ ਬੱਚੀ ਦਾ, ਫਲਾਨੇ ਭਾਈ ਨਾਲ, ਪਤੀ ਨਾਲ ਸੰਜੋਗ ਸੀ, ਇਹ ਬਣ ਗਿਆ।
1: ਹੁਣ ਜਿੰਨੀਆਂ ਆਪਾਂ ਜੀਵ ਰੂਪ ਇਸਤਰੀਆਂ ਬੈਠੀਆਂ ਹਾਂ,
0: ਅਸੀਂ ਸਭ ਜੀਵ ਰੂਪ ਇਸਤਰੀਆਂ ਹਾਂ, ਤੇ ਸਾਧ ਸੰਗਤ ਵਿੱਚ ਆ ਕੇ ਪਤੀ ਪਰਮਾਤਮਾ ਨਾਲ ਸੰਜੋਗ ਬਣ ਗਿਆ ਜੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਵਿਛੜਿਆ ਮੇਲੇ।

ਸੰਜੋਗ ਸਾਰਿਆਂ ਦਾ ਬਣਿਆ ਹੈ, ਰੋਗ ਮਿੱਟ ਜਾਂਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਦੀਆਂ ਮਾਫੀਆਂ, ਲੇਟ ਨਹੀਂ ਹੋਣਾ। ਸਾਰੀ ਸੰਗਤ ਪਿਆਰ ਵਿੱਚ ਆਖੋ ਸਰਬੱਤ ਦਾ, ਗੱਜ ਕੇ ਆਖੋ ਸਰਬੱਤ ਦਾ, ਫਿਰ ਗੱਜ ਕੇ ਆਖ ਦਿਓ ਸਰਬੱਤ ਦਾ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਰਾਮ

ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰੈ, ਸਾਚਾ ਨਾਮ ਮੇਰਾ ਆਧਾਰੂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਅੱਜ ਪੰਚ ਦੂਤ ਤੋਂ

ਉੱਚੀ ਮਤ ਪਥ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ।

ਕੋਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ ਧੰਨ ਹੋ ਗੁਰੂ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ ਧੰਨ ਹੋ ਦੀਨ ਦੁਨੀ ਕੇਵਾਲੀ ਜੁਗੋ ਜੁਗ ਅਟਲ ਗਰੀਬ ਨਿਵਾਜ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤ ਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਕਰੁਣਾ ਨਿਧਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰਨਾ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ

ਸੋ ਕਹ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ।

ਜੈਤ ਸਰੀ ਮਹੱਲਾ ਪੰਜਵਾ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਹਜ਼ੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ, ਧੰਨਵਾਦੀ ਹਾਂ ਅਤਿ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਆਪ ਜੀ ਨੂੰ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਐ ਜੋ ਲਹਿਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ। ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ, ਸ਼ਹੀਦ ਜਥੇਦਾਰ ਡਾਕਟਰ ਪ੍ਰੀਤਮ ਸਿੰਘ ਜੀ ਸ਼ੇਖੋਂ, ਸ਼ਹੀਦ ਭਾਈ ਗੁਰਦੀਪ ਸਿੰਘ ਜੀ ਹੇਰਾਂ ਜੀ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 20 ਸਤੰਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਪ੍ਰੀਤਾ ਕਿਤੇ ਜੋ ਬਣ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਇਤਨਿਕ ਹਾਜ਼ਰੀ ਦਾ ਪ੍ਰਵਾਨ ਹੋਈਆਂ ਫੁੱਲਾਂ ਦੀ ਖਿਮਾ ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਬਲਾਉ ਫਤਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਤਿੰਨਾਂ ਦਾ ਜੱਥਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ ਗਿਆਨੀ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ ਤਿੰਨਾਂ ਪਾਸੋਂ ਚੱਲ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ ਅਤੇ ਜਹਿਦਾਰ ਡਾਕਟਰ ਪ੍ਰੀਤਮ ਸਿੰਘ ਜੀ ਸੇਖੋਂ ਅਤੇ ਭਾਈ ਗੁਰਦੀਪ ਸਿੰਘ ਜੀ ਦੀਪਾ ਹੇਰਾਂ ਵਾਲੇ ਤਿੰਨਾਂ ਦੀ ਯਾਦ ਦੇ ਵਿੱਚ ਸ੍ਰੀ ਸਹਿਜ ਪਾਠ ਆਰੰਭ ਹਨ ਜਿਨ੍ਹਾਂ ਦੇ ਐਤਵਾਰ ਨੂੰ 20 ਤਰੀਕ ਨੂੰ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ ਸਵੇਰੇ 9:15 ਵਜੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਆਓ ਬੜੇ ਪਿਆਰ ਨਾਲ ਹੁਣ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਵਾਰੀ ਸੰਗਤ ਜੀ, ਬਹੁਤ ਹੀ ਪਿਆਰ ਸਹਿਤ ਗੁਰੂ ਫਤਿਹ ਬੁਲਾਓ, ਰਸਨਾ ਦੁਆਰੇ ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਬੜੋ ਤਨੀ ਅਗਮਾ ਉਸਤਤ ਕੌਣ ਕਰੀ ਜੈ ਕਰਤੇ ਪੇਖ ਰਹੇ ਬਿਸਮਾ ਸੁਖੀਅਨ ਮੈਂ ਤੂੰ ਸੁਖੀਆ ਕਹੀਐ ਦਾਤਣ ਸਿਰ ਦਾਤਾ ਤੇਜਨ ਮੈਂ ਤੇਜ ਵੰਸੀ ਤੇਰੀ ਰਸੀਅਨ ਮੈਂ ਰਾਤਾ ਸੂਰਨ ਮੈਂ ਤੂੰ ਸੂਰਾ ਕਹੀਐ ਭੋਗਣ ਮੈਂ ਭੋਗੀ ਗ੍ਰਸਤਨ ਮੈਂ ਤੂੰ ਬੜੋ ਗ੍ਰਿਸਤੀ ਜੋਗਨ ਮੈਂ ਜੋਗੀ ਕਰਤਨ ਮੈਂ ਤੂੰ ਕਰਤਾ ਕਹੀਐ ਆਚਾਰਨ ਮੈਂ ਆਚਾਰੀ ਸਾਹਣ ਮੈਂ ਤੂੰ ਸਾਚਾ ਸਾਹ ਵਾਪਾਰਨ ਮੈਂ ਵਾਪਾਰੀ ਦਰਬਾਰਨ ਮੈਂ ਤੇਰੋ ਦਰਬਾਰਾ ਸਰਨ ਪਾਲਨ ਟੀਕਾ ਲੇ ਲਖਮੀ ਕੇ ਤੱਕ ਗਣੀ ਨਾ ਜਾਈਐ ਗਣ ਨਾ ਸਕੋ ਸੀਕਾ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾ ਆਨੈ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਆਦਿ ਸਾਹਿਬ ਸਾਰੇ ਆਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਮਾਈ ਭਾਈ ਜੀ ਆਖੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਸਾਹਿਬਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਭਲੋ ਭਲੋ ਰੇ ਕੀਰਤਨੀਆਂ, ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਚਨ ਹਨ। ਕੀਰਤਨ ਨਿਰਮੋਲਕ ਹੀਰਾ, ਕੀਰਤਨ ਨਿਰਮੋਲਕ ਹੀਰਾ, ਹੀਰਾ ਜਿੰਨੇ ਵੀ ਬਾਹਰਲੇ ਹੀਰੇ ਨੇ, ਮੂੰਗੇ ਨੇ, ਮੋਤੀ ਨੇ, ਬੜੇ ਬੜੇ ਕੀਮਤੀ ਨੇ, ਉਹਨਾਂ ਦਾ ਮੁੱਲ ਜ਼ਰੂਰ ਹੈ, ਜ਼ਰੂਰ ਮੁੱਲ ਹੈ। ਪਰ ਇੱਥੇ ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਇਹ ਕਹੇ ਨੇ ਕੀਰਤਨ ਨਿਰਮੋਲਕ ਹੀਰਾ, ਕੀ ਜਮਾਂ ਰਤਨ, ਰਤਨ ਕੀ ਨੇ, ਹੀਰੇ ਕੀ ਨੇ, ਗੁਰੂ ਕੀ ਅੰਮ੍ਰਿਤ ਬਾਣੀ, ਗੁਰੂ ਦੇ ਹਰ ਜਸ ਦੇ ਬਰਾਬਰ ਸਦਰਸ਼ ਉਹਨਾਂ ਦਾ ਬਰਾਬਰੀ ਦਾ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ। ਕਿਉਂ ਨਹੀਂ ਦਿੱਤੀ ਜਾ ਸਕਦੀ? ਕਿਉਂਕਿ ਉਹਨਾਂ ਹੀਰਿਆਂ ਰਤਨਾਂ ਦਾ ਮੁੱਲ ਪੈਂਦਾ ਹੈ ਤੇ ਗੁਰੂ ਦੇ ਸ਼ਬਦ ਦਾ ਕਦਾਚਿਤ ਮੁੱਲ ਨਹੀਂ ਪੈ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜਸ ਨਾਹੀਂ
ਹਰ ਹਰੇ ਨਾਨਕ ਨਾਮ ਅਮੋਲ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ ਬਹੁਤ ਸ਼ਾਸਤਰ, 6 ਸ਼ਾਸਤਰ ਨੇ, ਵੈਸੇ ਬਹੁਤ ਆਇਆ, ਬਹੁਤ ਵਚਨ ਆਇਆ, 27 ਸਿਮਰਤੀਆਂ ਨੇ, ਜਿੰਨੇ ਤਾਸਤਰਾਂ ਧਾਰਮਿਕ ਗ੍ਰੰਥ ਨੇ, ਸਤਿਗੁਰੂ ਜੀ ਕਿਰਪਾ ਕਰਦੇ ਪੇਖਤ ਵੇਖੇ ਨੇ ਸਰਬ ਟੰਡੋਲ। ਕੱਲਾ ਕੱਲਾ ਅੱਖਰ ਵਾਚਿਆ ਹੈ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਗੁਰੂ ਕਾ ਨਾਮ ਸ਼ਬਦ ਜਿਹੜਾ ਹੈ ਅਮੋਲਕ, ਉਹਦਾ ਮੁੱਲ ਕਦਾਚਿਤ ਨਹੀਂ ਪੈ ਸਕਦਾ। ਤਾਂ ਮਹਾਰਾਜ ਕਹਿੰਦੇ ਨੇ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਜਿਵੇਂ ਜਿਵੇਂ ਗੁਰੂ ਕਾ ਗੁਰਸਿੱਖ ਅੰਮ੍ਰਿਤ ਬਾਣੀ ਨੂੰ ਸਰਵਣ ਕਰਦਾ ਹੈ, ਜਿਵੇਂ ਜਿਵੇਂ ਅੰਮ੍ਰਿਤ ਬਾਣੀ ਨੂੰ ਪੜ੍ਹਦਾ ਹੈ, ਸਤਿਗੁਰੂ ਜੀ ਕਹਿੰਦੇ ਇਹ ਗੁਰੂ ਕੀ ਅੰਮ੍ਰਿਤ ਬਾਣੀ, ਰੱਬੀ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ, ਨਿਰੰਕਾਰੀ ਬਾਣੀ, ਤੇਵੇਂ ਤੇਵੇਂ ਖਾਲਸਾ ਜੀ ਜੀਵਨ ਵਿੱਚ ਆਨੰਦ ਹੀ ਆਨੰਦ, ਆਨੰਦ ਹੀ ਆਨੰਦ ਮਿਲਦਾ ਹੈ। ਗੁਰੂ ਕਾ ਕੀਰਤਨ ਹਰ ਦਿਨ ਰਹਿਣ ਕੀਰਤਨ ਗਾਈਏ। ਸਾਹਿਬ ਜੀ ਕਹਿੰਦੇ ਹਰ, ਇਹ ਨਹੀਂ ਧਿਆਨ ਦਿਓ ਕਿ ਗੁਰੂ ਕੇ ਕੀਰਤਨੀਆਂ ਨੇ ਵਾਜੇ ਦੇ ਨਾਲ ਸੁਰਾਂ ਦਬਾਈਆਂ ਨੇ, ਪੱਖਾ ਲਾਇਆ ਹੈ, ਉਹਦੀ ਆਵਾਜ਼ ਆਈ ਹੈ, ਉਹਦੇ ਨਾਲ ਉਹਨਾਂ ਨੇ ਆਵਾਜ਼ ਨਾਲ ਆਵਾਜ਼ ਮਿਲਾ ਕੇ ਸ਼ਬਦ ਨੂੰ ਪੜ੍ਹਿਆ ਹੈ, ਆਪਾਂ ਉਹਨੂੰ ਕਹਿੰਦੇ ਹਾਂ ਕੀਰਤਨ ਹੋ ਰਿਹਾ ਜੀ, ਆਪਾਂ ਕਹਿ ਰਹੇ ਉਹਨੂੰ ਕੀਰਤਨ ਹੋ ਰਿਹਾ ਹੈ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਹਰ ਦਿਨ ਰਹਿਣ ਕੀਰਤਨ ਗਾਈਏ। ਹਰ ਤੋਂ ਭਾਵ ਪਰਮਾਤਮਾ, ਚਾਹੇ ਦਿਨ ਹੈ ਚਾਹੇ ਰਾਤ ਹੈ, ਨਿਰਾ ਜਿਨ੍ਹਾਂ ਨੇ ਸਿੱਖਿਆ ਹੈ ਕੀਰਤਨ, ਵਾਜੇ ਦੀਆਂ ਸੁਰਾਂ ਸਿੱਖੀਆਂ ਨੇ, ਠੀਕ ਹੈ ਅਸੀਂ ਉਹਨੂੰ ਕੀਰਤਨ ਆਖਦੇ ਹਾਂ, ਪਰ ਤੁਸੀਂ ਰਸਤੇ ਵਿੱਚ ਜਾਂਦਿਆਂ, ਰਸਤੇ ਵਿੱਚ ਆਉਂਦਿਆਂ, ਆਪਣੇ ਘਰ ਵਿੱਚ ਕਾਰੋਬਾਰ ਕਰਦਿਆਂ, ਸਾਰਾ ਕੁਝ ਧੰਦੇ ਕਰਦਿਆਂ, ਜਿਹੜਾ ਤੁਸਾਂ ਨੇ ਰਸਨਾ ਦੁਆਰੇ ਕਹਿਣਾ ਹੈ ਸਤਨਾਮ ਸ਼੍ਰੀ, ਇਹ ਕੀਰਤਨ ਹੋ ਜਾਣਾ ਹੈ, ਇਹ ਕੀਰਤਨ ਹੋ ਜਾਣਾ ਹੈ। ਆਪਾਂ ਇਹ ਜ਼ਰੂਰ ਗੱਲ ਕਹਿੰਦੇ ਹਾਂ ਜਿਹਨਾਂ ਨੇ ਸ਼ਬਦ ਸਰਵਣ ਕਰਵਾਇਆ ਹੈ, ਸਤਿਕਾਰ ਯੋਗ ਨੇ, ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਪਰ ਮਹਾਰਾਜ ਕਹਿੰਦੇ ਹਰ ਦਿਨ ਰਹਿਣ, ਦਿਨ ਵੀ ਤੇ ਰਾਤ ਵੀ, ਰਾਤ ਵੀ ਤਾਂ ਦਿਨੇ ਵੀ, ਜਦੋਂ ਤੁਹਾਨੂੰ ਸਮਾਂ ਮਿਲ ਜਾਂਦਾ ਹੈ, ਤੁਸੀਂ ਆਉਂਦੇ ਜਾਂਦੇ ਹੋ, ਗੁਰਦੁਆਰੇ ਬੈਠਦੇ ਹੋ, ਜੋੜਿਆਂ 'ਚ ਸੇਵਾ ਕਰਦੇ ਹੋ, ਲੰਗਰਾਂ 'ਚ ਸੇਵਾਵਾਂ ਕਮਾਉਂਦੇ ਹੋ, ਰਸਨਾ ਦੁਆਰੇ ਜਪਦੇ ਜਾਂਦੇ ਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਕੀ ਹੈ? ਕੀਰਤੀ ਹੈ, ਇਹ ਗੁਰੂ ਕਾ ਕੀਰਤਨ ਹੈ। ਕੀਰਤਨ ਤੋਂ ਭਾਵ ਜਸ ਹੈ, ਉਹਦੀ ਵਡਿਆਈ ਹੈ, ਹਰ ਇੱਕ ਪ੍ਰਾਣੀ ਕਰ ਸਕਦਾ ਹੈ। ਕਥਾ ਵੀ ਤੇਵੇਂ ਹੈ, ਜਿਵੇਂ ਜਿਵੇਂ ਤੁਸੀਂ ਸ਼ਬਦ ਨੂੰ ਸੁਰਤ ਵਿੱਚ ਲਈ ਜਾਓਗੇ। ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈ, ਗੁਰੂ ਤੋਂ ਬਲਹਾਰ ਜਾਣਾ, ਹਰ ਦਿਨ ਰਹਿਣ ਕੀਰਤਨ ਗਾਈਏ। ਤਾਂ ਸਾਹਿਬ ਜੀ ਕਹਿੰਦੇ ਨੇ ਬਹੁੜ ਨਾ ਜੋਨੀ ਪਾਈਏ, ਬਹੁੜੋ ਦੁਬਾਰਾ ਆਉਣਾ ਤੇ ਜਾਣਾ, ਜਾਣਾ ਤੇ ਆਉਣਾ, ਜੰਮਣਾ ਤੇ ਮਰਨਾ, ਮਰਨਾ ਤੇ ਜੰਮਣਾ, ਸਾਹਿਬ ਕਹਿੰਦੇ ਕੱਟਿਆ ਜਾਂਦਾ ਹੈ। ਬਹੁੜ ਨਾ ਜੋਨੀ ਪਾਈਏ, ਦਾਤ ਕਿੰਨਾ ਨੂੰ ਮਿਲਦੀ ਹੈ? ਜਿਸ ਦੇਵ ਪੁਰਖ ਵਿਦਾਤਾ, ਜਿਹਨੂੰ ਫਲਵਰਦਾਤਾ ਮੇਰਾ ਵਾਹਿਗੁਰੂ ਦੇ ਦੇਵੇ, ਬਖਸ਼ਿਸ਼ ਕਰ ਦੇਵੇ। ਜਿਸ ਦੇਵ ਹੈ ਪੁਰਖ ਵਿਦਾਤਾ, ਹਰ ਰਸ ਇਨਹੀਂ ਜਾਤਾ, ਇਹ ਹਰ ਇੱਕ ਦੇ ਹਿੱਸੇ ਮੇਰੇ ਵਾਹਿਗੁਰੂ ਜੀ ਦੀ ਵਡਿਆਈ ਨਹੀਂ ਆਈ। ਕਿੰਨੇ ਦੁਨੀਆਂ ਦੇ ਲੋਕ ਨੇ, ਆਪਾਂ ਉਹਨਾਂ ਨੂੰ ਕਹੀਏ ਭਈ ਗੁਰੂ ਗੁਰੂ ਜਪਣਾ ਚਾਹੀਦਾ, ਕਹਿੰਦੇ ਨਾ ਜੀ ਨਾ, ਬਜ਼ੁਰਗ ਹੋ ਕੇ ਜਪ ਲਵਾਂਗੇ, ਅਜੇ ਸਮਾਂ ਨਹੀਂ ਹੈ। ਕਿ ਜਿਸ ਵੇਲੇ ਨੈਨਹੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੁਧਾ ਕੰਠ ਸ਼ਬਦ ਨਹੀਂ ਉੱਚਰੈ, ਅਬ ਕਿਆ ਕਰੇ ਪ੍ਰਾਣੀ। ਜਦੋਂ ਨੇਤਰ ਵੀ ਦੱਸਣੋਂ ਬੰਦ ਹੋ ਗਿਆ, ਸਰੀਰ ਵੀ ਕੰਬੀ ਜਾਂਦਾ ਹੈ, ਰਸਨਾ ਚੋਂ ਸ੍ਰੇਸ਼ਟ ਆਵਾਜ਼ ਨਹੀਂ ਨਿਕਲਦੀ, ਬਲਗਮ ਨਾਲ ਗਲਾ ਭਰਿਆ ਹੋਇਆ ਹੈ, ਸਰੀਰ ਕੰਬਦਾ ਹੈ, ਪਾਣੀ ਦਾ ਗਲਾਸ ਹੱਥ ਵਿੱਚ ਪਕੜਿਆ ਹੈ, ਅੱਧਾ ਪੀਤਾ ਜਾਂਦਾ, ਅੱਧਾ ਉੱਪਰ ਹੀ ਡੁੱਲ ਜਾਂਦਾ ਹੈ, ਕਿ ਉਦੋਂ ਜਪਣਾ ਹੈ ਸਤਨਾਮ ਸ਼੍ਰੀ। ਉਦੋਂ ਤੇ ਸਹਾਰਾ ਚਾਹੀਦਾ ਹੈ, ਕਿਧਰੇ ਨੌਂ ਦਾ, ਕਿਧਰੇ ਧੀ ਦਾ, ਕਿਧਰੇ ਪੁੱਤਰ ਦਾ, ਕਿਧਰੇ ਪੋਤਰੇ ਦਾ, ਕਿਧਰੇ ਦੋਤਿਆਂ ਦਾ। ਉਹ ਵੀ ਲਾਗੋਂ ਦੀ ਹਊਆ ਬਾਬਾ ਕਹੀ ਕੇ ਲੰਘ ਜਾਂਦੇ ਨੇ, ਡਰਾਵਾ ਦੇ ਕੇ ਅੱਗੋਂ ਦੀ ਲੰਘ ਜਾਂਦੇ ਨੇ, ਕਿ ਉਦੋਂ ਜਾਪਣਾ ਹੈ, ਅਜੇ ਸਮਾਂ ਨਹੀਂ ਹੈ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੈ, ਜਿਸ ਦੇਵ ਹੈ ਪੁਰਖ ਵਿਧਤਾ, ਹਰ ਰਸ ਤਿੰਨ ਹੀ ਜਾਤਾ, ਉਹਨਾਂ ਨੂੰ ਸਮਝ ਆਉਂਦੀ ਹੈ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਹਰ ਰਸ ਤਿੰਨ ਹੀ ਜਾਤਾ,
ਇਸ ਦੇ ਨਾਲ ਕੀ ਹੋਵੇਗਾ, ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ। ਜਮ ਜਿਹੜਾ ਹੈ, ਜਿੰਦ ਦਾ ਵੈਰੀ ਜਿਹੜਾ ਹੈ, ਸਾਹਿਬ ਜੀ ਕਹਿੰਦੇ ਉਹ ਨੇੜੇ ਨਹੀਂ ਆਉਂਦਾ। ਤੁਸੀਂ ਸੋਲ੍ਹਾਂ ਸਾਹਿਬ ਜਦੋਂ ਪੜ੍ਹਦੇ ਹੋ ਤੇ ਰੱਖਿਆ ਦੇ ਸ਼ਬਦ ਪੜ੍ਹਦੇ ਹੋ, ਸਾਰੇ ਪਿਆਰੇ ਗੁਰਸਿੱਖ ਨਹੀਂ ਪੜ੍ਹਦੇ, ਪੜ੍ਹਨੇ ਚਾਹੀਦੇ ਨੇ। ਜਿੰਨੀ ਬਾਣੀ ਪੜ੍ਹੋਗੇ ਨਾ ਉਨੀ ਹੀ ਕਿਰਪਾ ਹੈ, ਜਿੰਨੀ ਬਾਣੀ ਤੋਂ ਹੱਥੋਂ ਪੜ੍ਹੀ ਜਾਂਦੀ ਹੈ। ਮੂਲ ਮੰਤਰ ਦਾ ਜਾਪ ਆਉਂਦਿਆਂ ਜਾਂਦਿਆਂ ਗੁਰੂ ਕਾ ਸਿੱਖ ਹਰ ਵੇਲੇ ਕਰ ਸਕਦਾ ਹੈ, ਹਰ ਵੇਲੇ ਬਾਣੀ ਪੜ੍ਹ ਸਕਦਾ ਹੈ, ਗੁਰਮੰਤਰ ਹਰ ਵੇਲੇ ਜਪ ਸਕਦਾ ਹੈ। ਕੋਈ ਸਮਾਂ ਨਹੀਂ ਹੈ, ਕੋਈ ਨੀਯਤ ਨਹੀਂ ਹੈ, ਜਾਂ ਇਉਂ ਜ਼ਰੂਰੀ ਨਹੀਂ ਹੈ ਵੀ ਚੌਂਕੜਾ ਮਾਰ ਕੇ ਜਪਣਾ ਹੈ, ਜਾਂ ਇਉਂ ਜ਼ਰੂਰੀ ਨਹੀਂ ਹੈ ਵੀ ਤੁਸੀਂ ਕੁਰਸੀ 'ਤੇ ਬੈਠ ਕੇ ਨਹੀਂ ਜਪ ਸਕਦੇ। ਸਭ ਕਹਿੰਦੇ ਹਰ ਨਾਮੇ ਕੀ ਸਗਲੀ ਵੇਲਾ। ਤਾਂ ਬਚਨ ਚੱਲ ਰਿਹਾ ਸੀ, ਜਹਿ ਸਿਮਰਨ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟਹ ਨਿਕਟ ਨ ਜਾਇਓ ਦੂਤ। ਭਾਈ ਜਿੱਥੇ ਮੇਰੇ ਗੋਬਿੰਦ ਜੀ ਦਾ ਭਜਨ ਹੁੰਦਾ ਹੈ, ਜਿੱਥੇ ਉਹਦੀ ਬੰਦਗੀ ਹੁੰਦੀ ਹੈ, ਜਿੱਥੇ ਉਹਦਾ ਨਾਮ ਜਪਿਆ ਜਾਂਦਾ ਹੈ, ਜਿਹੜਾ ਪਿਆਰਾ ਗੁਰਸਿੱਖ ਗੁਰੂ ਗੁਰੂ ਜਪਣ ਵਾਲਾ ਹੈ, ਜਹਿ ਸਿਮਰਨ ਗੋਬਿੰਦ ਭਜਨ, ਮੇਰੇ ਗੋਬਿੰਦ ਜੀ ਦਾ ਭਜਨ ਹੋ ਰਿਹਾ ਹੈ, ਉਸ ਜਗ੍ਹਾ ਤੇ ਕਹਿੰਦੇ ਨਾ ਤੁਸੀਂ ਨਾ ਜਾਇਓ, ਛੁਟਕਾਰਾ ਨਾ ਮੇਰਾ ਨਾ ਤੁਹਾਡਾ ਹੈ। ਜੈ ਸਿਮਰਨ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟ ਹੈ ਨਿਕਟ ਨਾ ਜਾਈ ਹੋ ਦੂਤ। ਤਾਂ ਮਹਾਰਾਜ ਕਹਿੰਦੇ ਨੇ ਇਹ ਗੁਰੂ ਦੇ ਸ਼ਬਦ ਦੀ ਵਡਿਆਈ ਹੋਇਆ ਕਰਦੀ ਹੈ। ਇਸ ਕਰਕੇ ਗਰੀਬ ਬਨਵਾਸ ਸਾਹਿਬ ਜੀ ਦੇ ਬਚਨ ਪੜ੍ਹ ਰਹੇ ਸੀ ਤੁਸਾਂ ਨੇ ਬਹੁਤ ਹੀ ਪਿਆਰ ਵਿੱਚ, ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਬਾਣੀ ਸਰਵਣ ਕੀਤੀ ਹੈ। ਇਸੇ ਵਾਸਤੇ ਤਾਂ ਸੰਸਾਰ ਵਿੱਚ ਜਨਮ ਲੈਣਾ ਕੀਤਾ ਹੈ। ਆਇਓ ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਭਲਕੇ ਉੱਠ ਪਪੋਲੀ ਹੈ, ਬਿਨ ਬੁੱਝੈ ਮੁਗਧ ਅਜਾਣ, ਸੋ ਪ੍ਰਭ ਚਿੱਤ ਨ ਆਵਈ ਛੁੱਟੈ ਗੀ ਬੇਵਾਣ। ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗਵਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਭਲਕੇ ਉੱਠ ਪਪੋਲੀ ਹੈ, ਭਲਕੇ ਜਿਸ ਵੇਲੇ ਰਾਤ ਪੈਂਦੀ ਹੈ ਬੰਦਾ ਪ੍ਰਸ਼ਾਦ ਪਾਣੀ ਛਕਦਾ ਹੈ, ਫਿਰ ਕਹਿੰਦਾ ਜੀ ਆਰਾਮ ਕਰਨਾ ਹੈ, ਜਿਸ ਵੇਲੇ ਆਰਾਮ ਕਰਕੇ ਸਵੇਰੇ ਉੱਠਦਾ ਹੈ ਸਾਰਿਆਂ ਤੋਂ ਪਹਿਲਾਂ, ਫਿਰ ਇਸ ਦੇਹੀ ਨੂੰ ਪਪੋਲੀ ਹੈ ਇਹਨੂੰ ਪਲੋਸਣ ਵਾਸਤੇ ਹੀ ਲੱਗ ਜਾਂਦਾ ਹੈ, ਇਹਨੂੰ ਸਾਂਭਣ ਵਿੱਚ ਹੀ ਲੱਗ ਜਾਂਦਾ ਹੈ। ਉੱਠਦਿਆਂ ਤੇ ਜਪਣਾ ਸੀ ਵਾਹਿਗੁਰੂ, ਸੌਂਦੇ ਵਾਹ ਵਾਹ ਉੱਚਰੈ, ਉੱਠ ਦੇ ਪੀ ਵਾਹ ਕਰੇਣ, ਇਹਦੇ ਵੱਲੇ ਤੇ ਖਿਆਲ ਨਹੀਂ ਹੈ, ਬਸ ਇਹਨੂੰ ਸਾਂਭਣ ਸੋਤਣ ਵਿੱਚ ਲੱਗਾ ਰਹਿੰਦਾ ਹੈ। ਭਲਕੇ ਉੱਠ ਪਪੋਲੀ ਹੈ, ਪਾਲਦਾ ਹੈ, ਬਿਨ ਬੁੱਝੈ ਮੁਗਧ ਅਜਾਣ, ਸੋ ਪ੍ਰਭ ਚੇਤ ਨ ਆਵਈ, ਰੱਬ ਚੇਤੇ ਨਹੀਂ ਆਉਂਦਾ, ਬੰਦਗੀ ਚੇਤੇ ਨਹੀਂ ਆਉਂਦੀ, ਛੁੱਟੈ ਗੀ ਬੇਵਾਣ। ਇੱਕ ਦਿਨ ਜਿਹੜਾ ਸਰੀਰ ਹੈ ਸੰਸਾਰ ਜੰਗਲ ਵਿੱਚ ਛੁੱਟ ਜਾਣਾ ਹੈ, ਸਵਾਸਾਂ ਨੇ ਪੰਛੀ ਨੇ ਉਡਾਰੀ ਮਾਰ ਜਾਣੀ ਹੈ, ਬਸ ਇੱਥੇ ਆ ਕੇ ਗੱਲ ਨਿਬੜ ਜਾਣੀ ਹੈ, ਕੱਢੋ ਕੱਢੋ ਹੋਈ, ਫਿਰ ਬਾਤ ਉੱਥੇ ਬਣ ਜਾਣੀ ਹੈ। ਸਾਡੇ ਤ੍ਰੈ ਮਨ ਦਿਓਹਰੀ, ਚੱਲੇ ਪਾਣੀ ਅੰਨ, ਆਇਓ ਬੰਦਾ ਦੁਣੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ। ਕਿਹੜੇ ਦਰਵਾਜ਼ੇ? ਘਰ ਦੇ ਦਰਵਾਜ਼ੇ ਥੋੜ੍ਹੀ ਨੇ, ਅੱਖਾਂ ਦਰਵਾਜ਼ੇ ਹੀ ਨੇ, ਆ ਕੰਨ ਦਰਵਾਜ਼ੇ ਹੀ ਨੇ, ਆ ਨੱਕ ਦਰਵਾਜ਼ੇ ਹੀ ਨੇ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਕਹਿੰਦੇ ਨੇ ਅੱਗੋਂ ਦਿੱਤਾ ਬੰਨ, ਵੇਖੋ ਉਹ ਵੇਖ ਲਓ ਭਾਈ ਬੰਦਾ ਚੱਲਿਆ ਕਿੱਦਾਂ ਜਾ ਰਿਹਾ ਜੀ, ਦੌੜ ਕੇ ਭੱਜ ਕੇ ਤੁਰ ਕੇ ਗੱਡੀ ਮੋਟਰ ਤੇ? ਮਹਾਰਾਜ ਕਹਿੰਦੇ ਨਹੀਂ, ਕਿੱਦਾਂ ਜਾ ਰਿਹਾ? ਚੌਂ ਜਾਣਿਆਂ ਦੇ ਮੋਢਿਆਂ ਤੇ ਜਾ ਰਿਹਾ ਹੈ, ਚਾਰ ਜਾਣੇ ਲਈ ਜਾਂਦੇ ਨੇ, ਭੱਜ ਕੇ ਨਹੀਂ ਜਾ ਸਕਦਾ ਵੀ ਭੱਜ ਕੇ ਜਾ ਕੇ ਲੰਮੇ ਪੈ ਜਾਵਾਂ ਦੌੜ ਕੇ। ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ, ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ, ਉਹ ਦਰਗਾਹ ਵਿੱਚ ਕੰਮ ਆ ਜਾਂਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ, ਤੇ ਕੰਮੜੇ ਵੀ ਸਾਰ ਮਤ ਸ਼ਰਮਿੰਦਾ ਥੀ ਵੀ ਸਾਈ ਦਾ ਦਰਬਾਰ। ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਜੀਵਨ ਨੂੰ ਸਵਾਸਾਂ ਨੂੰ ਇੰਦਰੀਆਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਖਾਲਸਾ ਜੀ ਆਨੰਦ ਪ੍ਰਾਪਤ ਕੀਤਾ ਹੈ। ਆਓ
ਲੜੀ ਵਾਰ ਕਵਿਤਾ ਦੀ ਸਾਂਝ ਕਰੀਏ ਰੋਜ਼ਾਨਾ ਹੁੰਦੀ ਹੈ। ਜਿਸ ਵੇਲੇ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੁੰਦਾ ਟਾਈਮ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ। ਕਥਾ ਤਾਂ ਰੋਜ਼ਾਨਾ ਹੀ ਹੁੰਦੀ ਹੈ ਦੁਪਹਿਰ ਨੂੰ, ਪਰ ਕਥਾ ਦਾ ਟਾਈਮ ਤਬਦੀਲ ਹੋ ਜਾਂਦਾ ਆਨੰਦ ਕਾਰਜ ਕਰਨ ਕਰਕੇ। ਅੱਜ ਜਿਹੜਾ ਰੋਜ਼ਾਨੇ ਦਾ ਟਾਈਮ ਹੈ ਉਹਦੇ ਮੁਤਾਬਕ ਅੰਮ੍ਰਿਤ ਬਚਨਾਂ ਦੀ ਸਾਂਝ ਪਾ ਰਹੇ ਹਾਂ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਪਾਵਨ ਕਵਿੱਤ ਹੈ, ਆਓ ਸਾਂਝ ਕਰੀਏ। ਅੱਜ ਦੇ ਕਵਿੱਤ ਵਿੱਚ ਪ੍ਰੇਮ ਦੀ ਪਰਿਭਾਸ਼ਾ ਹੈ, ਆਪ ਜੀ ਸਰਵਣ ਕਰੋ।

ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਿਵੇਂ ਪਤੀ ਮਿਲਾਪ ਦਾ ਮੰਗਲਮਈ ਜਸ ਪਤਨੀ ਦੇ ਨਾਲ ਦੀਆਂ ਸਖੀਆਂ ਨੂੰ ਦੱਸਦੀ ਹੈ ਔਰ ਸਾਰੀਆਂ ਸਖੀਆਂ ਸੁਣ ਸੁਣ ਕੇ ਪ੍ਰਸੰਨ ਹੁੰਦੀਆਂ ਨੇ। ਪ੍ਰੇਮ ਦੀ ਪਰਿਭਾਸ਼ਾ ਹੈ, ਆਪਾਂ ਜੀਵ ਰੂਪ ਇਸਤਰੀਆਂ ਹਾਂ, ਸਖੀਆਂ ਹਾਂ, ਆਪਣਾ ਪਤੀ ਪਰਮਾਤਮਾ ਹੈ। ਜਿਵੇਂ ਜਿਵੇਂ ਜੀਵ ਰੂਪ ਸਖੀ ਪਤੀ ਪਰਮਾਤਮਾ ਦੇ ਨਾਲ ਪ੍ਰੇਮ ਕਰਦੀ ਹੈ, ਜੀਵ ਰੂਪ ਇਸਤਰੀ ਪਤੀ ਪਰਮਾਤਮਾ ਦੇ ਨਾਲ ਪ੍ਰੇਮ ਕਰਦੀ ਹੈ, ਤੇਵੇਂ ਤੇਵੇਂ ਆਪਣੀਆਂ ਦੂਜੀਆਂ ਸਖੀਆਂ ਨੂੰ ਵੀ ਦੱਸਦੀ ਹੈ ਵੀ ਜੇ ਪਤੀ ਦੀ ਪ੍ਰਾਪਤੀ ਹੋਣੀ ਹੈ ਤਾਂ ਉਹ ਕੇਵਲ ਪ੍ਰੇਮ ਦੁਆਰੇ ਹੋਣੀ ਹੈ, ਪ੍ਰੇਮ ਤੋਂ ਬਿਨਾਂ ਨਹੀਂ। ਤੁਸੀਂ ਨਿਤਨੇਮੀ ਬੈਠੇ ਹੋ, ਦੂਰ ਦਰੇਡੇ ਘਰਾਂ ਵਿੱਚ ਸ਼ਬਦ ਸੁਣਦੇ ਨੇ, ਤੁਹਾਨੂੰ ਇਹ ਬੋਲ ਯਾਦ ਨੇ, ਸੱਚ ਕਹੋ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸੱਚ ਗੱਲ ਕਹਿ ਦਈਏ, ਸੱਚ ਕਹੋ, ਫਿਰ ਨਾਲ ਕਹਿੰਦੇ ਸੁਣ ਲਿਹੋ ਸਭੈ। ਸੱਚ ਕਹੋ ਇੱਥੇ ਰੁਕ ਜਾਣਾ ਹੈ, ਕਹਿ ਰਹੇ ਹਾਂ ਸੱਚ, ਕਹਿੰਦੇ ਫਿਰ ਅਗਲੇ ਬੋਲ ਕਹਿੰਦੇ ਸੁਣ ਲਿਹੋ ਸਭੈ, ਫਿਰ ਇੱਥੇ ਰੁਕਣਾ ਹੈ। ਸਾਰੀ ਇਹ ਜਿੰਨੇ ਪਿਆਰੇ ਗੁਰਸਿੱਖ ਨੇ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਰੇ ਹੀ ਸੁਣ ਲਓ, ਇੱਕ ਨੂੰ ਨਹੀਂ ਹੈ, ਮੈਂ ਵੀ ਵਿੱਚ ਹੀ ਹਾਂ ਤੁਹਾਡੇ, ਬੋਲ ਤਾਂ ਕਲਗੀਧਰ ਜੀ ਤੇ ਨੇ। ਸੱਚ ਕਹੋ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀਓ। ਹੁਣ ਜਿਨ ਆਇਆ ਇੱਥੇ ਸਾਰੇ ਨਹੀਂ ਆਉਣੇ, ਸੁਣਿਆ ਸਾਰਿਆਂ ਨੇ ਆ, ਸੁਣਿਆ ਤਾਂ ਸਾਰਿਆਂ ਨੇ ਆ, ਕਿਹਾ ਵੀ ਸੱਚ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਹੈ, ਪਰ ਸਾਰੇ ਪ੍ਰੇਮ ਨਹੀਂ ਕਰਦੇ, ਸਾਰਿਆਂ ਅੰਦਰ ਪ੍ਰੇਮ ਦੀ ਪਰਿਭਾਸ਼ਾ ਨਹੀਂ ਹੈ। ਜਿਨ ਉਹਨਾਂ ਸਾਰਿਆਂ ਵਿੱਚੋਂ ਜਿਹੜੇ ਜਿਹੜੇ ਗੁਰੂ ਨਾਲ ਜਿਹੜੀਆਂ ਸਖੀਆਂ ਪਤੀ ਪਰਮਾਤਮਾ ਨਾਲ ਪ੍ਰੇਮ ਕਰਦੀਆਂ ਨੇ, ਪਤੀ ਪਰਮਾਤਮਾ ਦੀ ਪ੍ਰਾਪਤੀ ਕੇਵਲ ਉਹਨਾਂ ਨੂੰ ਹੁੰਦੀ ਹੈ, ਸਾਰੀਆਂ ਸਖੀਆਂ ਨੂੰ ਨਹੀਂ ਹੁੰਦੀ ਜਿਹੜੀਆਂ ਉਹਦੇ ਨਾਲ ਪ੍ਰੇਮ ਕਰਦੀਆਂ ਨੇ। ਜਿਨ ਪ੍ਰੇਮ ਕੀਓ, ਤਿੰਨ ਹੀ ਉਹਨਾਂ ਨੇ ਹੀ, ਬਾਕੀ ਨਹੀਂ ਹੈ। ਕਈਆਂ ਨੇ ਮੇਰੇ ਵਰਗਿਆਂ ਨੇ ਕਹਿ ਵੀ ਦਿੱਤਾ, ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ, ਕਹਿ ਦਿੱਤਾ ਪ੍ਰੇਮ ਨਹੀਂ ਹੈ, ਕਹਿਣ ਦੇ ਨਾਲ ਵੀ ਬਾਤ ਨਹੀਂ ਬਣਨੀ। ਕੱਲ ਇੱਕ ਕਵਿਤ ਪੜਿਆ ਸੀ, ਪੂਸ਼ਕਤ ਫਥਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਣ ਸੇ ਜਾਈਏ, ਪੂਸ਼ਿਤ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿੱਟੇ ਰੋਗ ਸੁੱਖ ਸਹਿਜ ਸਮਾਈਐ, ਪੂਸ਼ਿਤ ਸੁਹਾਗਣ ਕਰਮ ਹੈ ਦੁਹਾਗਣ ਕੈ, ਹਿਰਦੈ ਬਿ ਵਿਚਾਰ ਕਤ ਸੇਜਾ ਬੁਲਾਈਐ, ਗਾਏ ਸੁਣੇ ਆਖੇ ਮੀਚੈ, ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਗਹਿ, ਜੋ ਲਓ ਨਾ ਕਮਾਈਐ। ਜਿਨ ਪ੍ਰੇਮ ਕੀਓ, ਤਿੰਨ ਹੀ ਉਹਨਾਂ ਨੇ ਹੀ ਪ੍ਰਭ ਪਾਇਓ, ਉਹਨਾਂ ਨੇ ਪਾਇਓ। ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬੋਲ ਨੇ, ਜਿੰਨੇ ਤੁਸੀਂ ਸਨਮੁੱਖ ਬੈਠੇ ਹੋ, ਭੈਣਾਂ ਬੈਠੀਆਂ ਨੇ, ਪਿਆਰ ਵਿੱਚ ਆਖੋ ਸਤਨਾਮ ਸ਼੍ਰੀ। ਮੇਰੀ ਸੁਰਤ ਵਿੱਚ ਇਹ ਬੋਲ ਕਈ ਵਾਰ ਚੱਲਦੇ ਰਹਿੰਦੇ ਨੇ, ਕਥਾ ਕਰਦਿਆਂ ਕਈ ਵਾਰ ਪ੍ਰਾਣੀ ਕਹਿ ਵੀ ਸਮਝ ਨਹੀਂ ਆਈ ਭਾਈ ਕੀ ਬੋਲ ਗਿਆ, ਪਰ ਜਿਸ ਵੇਲੇ ਸਤਨਾਮ ਦੀ ਆਵਾਜ਼ ਆਉਂਦੀ ਹੈ, ਜਿਨ੍ਹਾਂ ਦੀ ਰਸਨਾ ਤੋਂ ਸਤਨਾਮ ਵਾਹਿਗੁਰੂ ਸ਼ਬਦ ਆ ਜਾਂਦਾ ਹੈ ਨਾ, ਕਥਾ ਕੀਰਤਨ ਦੀ ਸਮਝ ਆਈ ਜਾਂ ਨਾ ਆਈ, ਪਰ ਇੱਕ ਗੱਲ ਜ਼ਰੂਰ ਹੈ, ਜਿਨ੍ਹਾਂ ਦੀ ਰਸਨਾ ਤੋਂ ਗੁਰੂ ਸ਼ਬਦ ਆ ਗਿਆ, ਗੁਰੂ ਦੀ ਕਿਰਪਾ ਲੈ ਗਏ, ਇਹ ਤਾਂ ਸਮਝ ਆ ਗਈ ਨਾ, ਬਾਕੀ ਕੁਝ ਵੀ ਨਹੀਂ ਆਇਆ, ਕੁਛ ਨਹੀਂ ਪਤਾ ਲੱਗਾ ਵੀ ਕੀ ਬੋਲਿਆ ਕੀ ਨਹੀਂ ਬੋਲਿਆ, ਪਰ ਜਿਨ੍ਹਾਂ ਦੀ ਰਸਨਾ ਤੇ ਗੁਰੂ ਸ਼ਬਦ ਆ ਗਿਆ, ਸਮਝ ਲਓ ਕਾਹਦੇ ਵਾਸਤੇ ਆਏ ਆ, ਗੁਰੂ ਸ਼ਬਦ ਵਾਸਤੇ। ਹਾਂਜੀ, ਸੰਗਤ ਵਿੱਚ ਕਾਹਦੇ ਵਾਸਤੇ ਆਏ ਆ, ਵੀ ਸਾਨੂੰ ਸ਼ਬਦ ਮਿਲ ਜੇ, ਸਾਨੂੰ ਨਾਮ ਮਿਲ ਜੇ, ਤੇ ਜਦੋਂ ਨਾਮ ਹੀ ਮਿਲ ਗਿਆ, ਕਥਾ ਕੀ ਕਹਿੰਦੀ ਹੈ, ਨਾਮ, ਬਾਣੀ ਕੀ ਕਹਿੰਦੀ ਹੈ, ਨਾਮ, ਕੀਰਤਨ ਕੀ ਕਹਿੰਦਾ, ਨਾਮ, ਤੇ ਜਿਨ੍ਹਾਂ ਦੀ ਰਸਨਾ ਤੋਂ ਆ ਗਿਆ, ਬਜ਼ੁਰਗ ਬਾਬੇ ਬੈਠੇ ਨੇ, ਸਾਰੇ ਕਹਿ ਦਿਓ ਸਤਨਾਮ ਸ਼੍ਰੀ। ਅਜੇ ਪਿਛਲਿਆਂ ਨੇ ਨਹੀਂ ਬੋਲਿਆ, ਮੈਨੂੰ ਪਤਾ ਹੈ, ਆਖੋ ਗੱਜ ਕੇ ਸਤਨਾਮ ਸ਼੍ਰੀ। ਦੇਖਿਆ ਹੱਥ ਜੁੜ ਗਏ ਨਾ, ਹੁਣ ਜਦੋਂ ਹੱਥ ਜੁੜ ਗਏ ਨੇ, ਅੰਦਰੋਂ ਨਿਕਲ ਆਇਆ ਹੈ, ਤੁਹਾਨੂੰ ਸਮਝ ਆਏ ਚਾਹੇ ਨਾ ਆਵੇ, ਇੱਥੋਂ ਖਾਲੀ ਨਹੀਂ ਜਾਓਗੇ, ਇੱਥੋਂ ਗੁਰੂ ਦੀ ਕਿਰਪਾ ਲੈ ਕੇ ਹੀ ਜਾਓਗੇ। ਮੈਂ ਸ਼ਬਦ ਸਾਂਝਾ ਕਰ ਦਿਆ ਸੀ ਪ੍ਰੇਮ ਦੀ ਪਰਿਭਾਸ਼ਾ ਦਾ, ਅੰਮ੍ਰਿਤ ਬਾਣੀ ਭਗਤ ਬਾਣੀ ਦੇ ਬੋਲ ਨੇ। ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਕਹਿੰਦੇ ਪੰਥ ਨਿਹਾਰੈ ਕਾਮਨੀ, ਲੋਚਣ ਭਰੀ ਲੇ ਉਸਾਸਾ, ਓਰਨਾ ਭੀਜੈ ਪਾਗਣ ਖਿੱਸੈ, ਹਰ ਦਰਸ਼ਨ ਕੀ ਆਸਾ। ਉਹ ਕੀ ਕਹਿੰਦੀ ਹੈ, ਉਡਹੋ ਨਾ ਕਾਕਾ ਘਰੇ,
ਉੱਡ ਹੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਅਰਥ ਕਰੀਏ, ਜਿਵੇਂ ਇੱਕ ਪਤੀ ਵਰਤ ਵਾਲੀ ਭੈਣ, ਪਹਿਲਾਂ ਬਾਹਰਲਾ ਅਰਥ ਕਰਾਂਗੇ, ਬੇਸ਼ੱਕ ਉਹਦੇ ਘਰ ਵਿੱਚ ਸਾਰੇ ਹੀ ਨੇ, ਮਾਤਾ ਪਿਤਾ ਸੱਸ ਸਹੁਰਾ ਮਾਂ ਬਾਪ ਦੀ ਨਿਆਈ ਹੈ, ਸਭ ਸਖੀਆਂ ਕੋਲ ਨੇ, ਪਰ ਇੱਕ ਪਤੀ ਕੋਲ ਨਹੀਂ ਹੈ। ਮੈਂ ਬਾਤ ਇਹ ਕਹਿ ਰਿਹਾ, ਆਪਾਂ ਜੀਵ ਰੂਪ ਇਸਤਰੀਆਂ, ਪਤੀ ਕੇਵਲ ਰੱਬ ਹੈ, ਪਰਮਾਤਮਾ ਹੈ, ਪਹਿਲਾਂ ਬਾਹਰਲਾ ਅਰਥ ਹੈ। ਉਸ ਇਸਤਰੀ ਦਾ ਜਿਹਦਾ ਪਤੀ ਪਰਦੇਸ ਹੈ, ਮਿਲਾਪ ਨਹੀਂ ਹੈ, ਸਾਰੇ ਕੋਲ ਨੇ, ਪਰ ਉਹਦੇ ਰਸਤੇ ਨੂੰ ਤੱਕਦੀ ਹੈ ਕਦੋਂ ਘੜੀ ਆਵੇ। ਕਈ ਵਾਰ ਇਉਂ ਕਰਦੀ ਹੈ, ਪੰਜਾਬ ਵਿੱਚ ਆਮ ਸੁਭਾਵਿਕ ਹੁੰਦਾ ਸੀ, ਕਾਵਾਂ ਨੂੰ ਅਡਾਉਂਦੀ ਹੈ, ਮੇਰਾ ਸੰਦੇਸ਼ਾ ਲੈ ਕੇ ਜਾਓ, ਮੈਨੂੰ ਸੁਣਿਆ ਬੋਲੋ। ਆਮ ਪਿੰਡਾਂ 'ਚ ਕਿਹਾ ਜਾਂਦਾ ਸੀ, ਕਾਂ ਬੋਲਦਾ ਹੈ ਕੋਈ ਘਰ 'ਚ ਆਉਣ ਵਾਲਾ, ਤੁਸੀਂ ਕਈ ਵਾਰ ਸੁਣਿਆ ਹੋਵੇਗਾ ਆਪਣੇ ਘਰਾਂ ਵਿੱਚ। ਅਤੇ ਇੱਕ ਚੇਤਾ ਰੱਖਿਓ, ਕਾਂ ਕਿੱਥੇ ਆ ਕੇ ਬੈਠਦਾ ਸੀ? ਕੋਠੇ ਦੇ ਬਨੇਰੇ ਦੇ, ਮਕਾਨ ਦੇ ਬਨੇਰੇ ਦੇ ਆ ਕੇ ਉਹਨੇ ਕਾਂ ਕਾਂ ਕਰਨੀ। ਅਤੇ ਬਜ਼ੁਰਗ ਮਾਈਆਂ ਨੇ ਕਹਿ ਦੇਣਾ ਵੀ ਕਾਂ ਸਵੇਰ ਦਾ ਬੋਲਦਾ ਹੈ, ਕੋਈ ਨਾ ਕੋਈ ਘਰ ਪ੍ਰਾਹੁਣਾ ਆਉਣਾ ਹੈ। ਉਹ ਕਹਿੰਦੀ ਸੰਦੇਸ਼ਾ ਲੈ ਕੇ ਜਾਓ, ਮੈਨੂੰ ਪਤੀ ਦੀ ਮੈਂ ਪ੍ਰਾਪਤੀ ਹੋ ਜਾਵੇ, ਮਿਲ ਜਾਵੇ। ਇਹ ਤਾਂ ਇੱਕ ਬਾਹਰਲਾ ਅਰਥ ਹੈ ਨਾ ਜੀ। ਹੁਣ ਆਪਾਂ ਦਾ ਅੰਦਰ ਅੰਤਰੀ ਭਾਵ ਲੈਣਾ ਹੈ। ਪੰਥ ਨਿਹਾਰੈ ਕਾਮਨੀ, ਜੀਵ ਰੂਪ ਇਸਤਰੀ ਹੈ, ਪਤੀ ਪਰਮਾਤਮਾ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਰਸਤੇ ਵੱਲੇ ਤੱਕਦੀ ਹੈ, ਉਹ ਕਦੋਂ ਆਵੇ? ਪੰਥ ਨਿਹਾਰੈ ਕਾਮਨੀ, ਲੋਚਨ ਅੱਖਾਂ ਦੀਦੇ, ਲੋਚਨ ਅੱਖਾਂ ਹੁੰਦੇ ਜੀ, ਦੀਦੇ ਕਹਿ ਦਿਓ, ਡੇਲੇ ਕਹਿ ਦਿਓ। ਮਹਾਰਾਜ ਕਹਿੰਦੇ ਦ੍ਰਿਸ਼ਟਾਂਤ ਇਹ ਕੀ ਹੈ, ਲੋਚਨ ਅੱਖਾਂ ਚੋਂ ਪਤੀ ਦੇ ਮਿਲਾਪ ਵਾਸਤੇ ਤ੍ਰਿਪ ਤ੍ਰਿਪ ਜਲ ਵੀ ਜਾ ਰਿਹਾ ਹੈ। ਜੀਵ ਰੂਪ ਇਸਤਰੀ ਦੇ ਘੜੀ ਕਦੋਂ ਆਵੇ? ਲੋਚਨ ਭਰੀ ਲੇ ਉਹ ਸਾਸਾ, ਉਹ ਸਾਸਾ ਕਹਿੰਦੇ ਜੀ ਜਿਵੇਂ ਛੋਟੇ ਜਿਹੇ ਬੱਚੇ ਨੂੰ ਆਪਾਂ ਮਾਰੀਏ ਕੁੱਟੀਏ, ਤੇ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਉਹ ਐਂ ਧੋਣ ਕਰਕੇ ਉੱਭੇ ਸਾਹ ਲੈਂਦਾ, ਜਿਹਨੂੰ ਕਹਿੰਦੇ ਹੌਂਕੇ ਲੈਣੇ। ਹੌਂਕੇ ਸੁਣਿਆ ਕਦੀ? ਹੌਂਕੇ ਹੌਂਕੇ ਲੈਂਦਾ ਹੈ, ਹੌਂਕੇ ਲੈ ਰਹੀ ਹੈ ਕਾਹਦੇ ਵਾਸਤੇ? ਪਤੀ ਪਰਮਾਤਮਾ ਦੀ ਪ੍ਰਾਪਤੀ ਇਸ ਵਾਸਤੇ। ਲੋਚਨ ਭਰੀ ਲੈ ਉਹ ਸਾਸਾ, ਔਰ ਨਾ ਭੀਜੈ, ਹਿਰਦਾ ਉਹਦਾ ਪ੍ਰਸੰਨ ਨਹੀਂ ਹੋ ਰਿਹਾ, ਖੁਸ਼ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਅਜੇ ਉਹਨੂੰ ਪਤੀ ਪਰਮਾਤਮਾ ਮਿਲਿਆ ਨਹੀਂ ਹੈ। ਔਰ ਨਾ ਭੀਜੈ, ਊੜਾ ਊੜੇ ਨੂੰ ਔਂਕੜ ਰਾਰਾ, ਔਰ ਨਾ ਭੀਜੈ ਪ੍ਰਸੰਨ ਨਹੀਂ ਹੁੰਦਾ। ਪੱਗ ਨਾ ਖਿੱਸੈ, ਤੇ ਪੈਰ ਵੀ ਉਹਦਾ ਨਹੀਂ ਖਿਸਕਦਾ। ਉਹਨੂੰ ਭਰੋਸਾ ਜ਼ਰੂਰ ਹੈ ਵੀ ਪਤੀ ਪਰਮਾਤਮਾ ਮੈਨੂੰ ਮਿਲੇਗਾ, ਮਿਲੇਗਾ, ਪ੍ਰਤੀਤ ਹੈ, ਵਿਸ਼ਵਾਸ ਹੈ। ਔਰ ਨਾ ਭੀਜੈ, ਪੱਗ ਨਾ ਖਿੱਸੈ, ਹਰ ਦਰਸ਼ਨ ਕੀ ਆਸਾ, ਹਰੀ ਪਰਮਾਤਮਾ ਦੇ, ਪਤੀ ਪਰਮਾਤਮਾ ਦੇ ਦਰਸ਼ਨਾਂ ਦੀ ਭਾਈ ਤਾਂਘ ਲੱਗੀ ਹੈ। ਤੇ ਉਹ ਕੀ ਕਹਿੰਦੀ ਹੈ?

ਜਿਵੇਂ ਪ੍ਰਤੱਖ ਕਾਂ ਦੀ ਗੱਲ ਕੀਤੀ ਸੀ, ਸਰੀਰ ਕੀ ਹੈ ਧਿਆਨ ਦਿਓ, ਸਰੀਰ ਇੱਕ ਮਕਾਨ ਹੈ, ਆੜਾ ਸਾਡਾ ਸਰੀਰ ਹੈ ਨਾ 10 ਦਰਵਾਜਿਆਂ ਵਾਲਾ, ਇਹ ਕੀ ਹੈ ਮਕਾਨ, ਤੇ ਮਕਾਨ ਦਾ ਬਨੇਰਾ ਹੁੰਦਾ ਹੈ ਨਾ, ਕਾਂ ਕਿੱਥੇ ਬੈਠਦੇ ਤੁਹਾਨੂੰ ਕਿਹਾ ਸੀ ਬਨੇਰੇ ਤੇ, ਮਨ ਕੀ ਹੈ ਬਨੇਰਾ ਸਮਝਿਓ, ਸਰੀਰ ਕੀ ਹੈ ਮਕਾਨ, ਫਿਰ ਅਰਜ਼ ਕਰ ਰਿਹਾ ਤੁਹਾਨੂੰ ਅਰਥ ਤੁਹਾਡੇ ਦਿਮਾਗ ਚ ਆ ਜਾਵੇ, ਸਰੀਰ ਕੀ ਹੈ ਮਕਾਨ, ਮਨ ਕੀ ਹੈ ਬਨੇਰਾ, ਤੇ ਕਾਂ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕੀ ਇਹ ਨੇ ਕਾਂ, ਸਮਝ ਆ ਗਈ, ਸਰੀਰ ਮਕਾਨ ਹੈ, ਮਨ ਬਨੇਰਾ ਹੈ, ਤੇ ਜਿਹੜੇ ਕਾਮ ਕ੍ਰੋਧ ਨੇ ਇਹ ਕਾਲੇ ਕਾਂ ਨੇ, ਤੇ ਜਿੰਨਾ ਚਿਰ ਮਨ ਰੂਪੀ ਬਨੇਰੇ ਤੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕਾਲੇ ਕਾਂ ਬੈਠੇ ਨੇ, ਉਹਨਾਂ ਚਿਰ ਪਤੀ ਥੋੜੀ ਮਿਲਣਾ ਹੈ, ਉਹਨਾਂ ਚਿਰ ਪਤੀ ਪਰਮਾਤਮਾ ਨਾਲ ਮਿਲਾਪ ਥੋੜੀ ਹੋਣਾ ਹੈ। ਜੀਵ ਰੂਪ ਇਸਤਰੀ ਕਹਿੰਦੀ ਹੈ ਮੇਰੇ ਮਨ ਰੂਪੀ ਬਨੇਰੇ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕਾਲੇ ਕਾਮੋਂ ਉੱਡ ਜਾਓ, ਚਲੇ ਜਾਓ, ਦੂਰ ਹੋ ਜਾਓ, ਜਦੋਂ ਮੇਥੋਂ ਦੂਰ ਹੋ ਜਾਓਗੇ ਬੇਗਮ ਲੀਜ ਮੇਰਾ ਉਦੋਂ ਹੀ ਬੇਗ ਜਲਦੀ ਦੇ ਨਾਲ ਉਸੇ ਟਾਈਮ ਹੀ ਤਤਕਾਲ ਹੀ ਮੇਰਾ ਪਿਆਰੇ ਪਤੀ ਨਾਲ ਮਿਲਾਪ ਹੋ ਜਾਵੇਗਾ। ਬੇਗਮ ਲੀਜੈ ਆਪਣੇ ਰਾਮ ਪਿਆਰੇ, ਕਹਿਤ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਭਈ ਆਪਣੇ ਆਤਮਕ ਜੀਵਨ ਵਾਸਤੇ ਕਬੀਰ ਸਾਹਿਬ ਜੀ ਕਹਿੰਦੇ ਸਦਾ ਉਹਦੇ ਨਾਲ ਉਹਦੀ ਬੰਦਗੀ ਕਰ।

ਮੰਡੀ ਵਿੱਚ ਨੇਕਾਂ ਕੌਤਕ ਕੀਤੇ ਨੇ। ਜਿਸ ਵੇਲੇ ਸਭ ਤਲਵੰਡੀ ਦੇ ਨਗਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਕਰਨ ਲੱਗ ਪਏ, ਜਿਸ ਵੇਲੇ ਮੁੱਲਾਂ ਨੂੰ ਵੀ ਪੜ੍ਹਾਏ ਨੇ, ਗੋਪਾਲ ਪਾਂਧੇ ਨੂੰ ਪੜ੍ਹਾਏ, ਹਰਦਿਆਲ ਨੂੰ ਉਪਦੇਸ਼ ਦਿੱਤਾ, ਜਦੋਂ ਮਹਿਮਾ ਹੋਣ ਲੱਗੀ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਵਿਰਾਗਮਈ ਸੁਰਤ ਵਿੱਚ ਟਿਕ ਕੇ ਚਿੱਟਾ ਚਾਦਰਾ ਲੈ ਕੇ ਲੇਟੇ ਰਹਿੰਦੇ ਨੇ। ਮਾਂ ਬਾਪ ਨੂੰ ਚਿੰਤਾ ਲੱਗੀ, ਹਰ ਇੱਕ ਦੇ ਨੂੰ ਲੱਗਦੀ ਹੈ, ਕੋਈ ਪੁੱਤਰ ਬਿਮਾਰ ਹੋ ਜਾਵੇ, ਧੀ ਬਿਮਾਰ ਹੋ ਜਾਵੇ। ਰਿਸ਼ਤੇਦਾਰ ਆਏ ਨੇ, ਬਾਬਾ ਕਲਿਆਣ ਰਾਏ ਜੀ ਨੂੰ ਕਹਿਣਾ ਕੀਤਾ, ਤੁਹਾਡਾ ਇਕੱਲਾ ਇਕਲੌਤਾ ਪੁੱਤਰ ਹੈ, ਸਮੇਂ ਸਿਰ ਛਕਦਾ ਨਹੀਂ ਹੈ, ਚਾਦਰਾ ਲੈ ਕੇ ਤਾਣੇ ਰਹਿੰਦੇ ਨੇ, ਹੋ ਸਕਦਾ ਹੈ ਇਹਨਾਂ ਨੂੰ ਕੋਈ ਰੋਗ ਲੱਗ ਗਿਆ ਹੋਵੇ। ਉਸ ਵੇਲੇ ਹਰਦਾਸ ਵੈਦ ਨੂੰ ਸਤਿਗੁਰੂ ਮਹਾਰਾਜ ਜੀ ਦਾ ਰੋਗ ਚੈੱਕ ਕਰਨ ਵਾਸਤੇ ਪਿੰਡਾਂ ਥਾਵਾਂ ਤੇ ਵੀ ਹੁੰਦੇ ਸੀ, ਡਾਕਟਰ ਘਰੇ ਬੁਲਾਏ ਜਾਂਦੇ ਸਨ, ਉਹ ਵੇਖ ਕੇ ਟੀਕਾ ਟੂਕਾ ਜਿਹਾ ਲਾ ਜਾਂਦੇ ਵੀ ਠੀਕ ਹੋ ਜਾਓਗੇ। ਹਰਦਾਸ ਨੂੰ ਬੁਲਾਇਆ, ਸਤਿਗੁਰੂ ਮਹਾਰਾਜ ਦੇ ਮੁਖੜੇ ਤੋਂ ਜਿਸ ਵੇਲੇ ਹਰਦਾਸ ਨੇ ਚਾਦਰਾ ਉਤਾਰਿਆ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕੀ ਕਰਨ ਲੱਗੇ ਹੋ? ਕਹਿਣ ਲੱਗਾ ਜੀ ਤੁਹਾਡੀ ਨਬਜ਼ ਵੇਖਾਂਗਾ, ਤੁਹਾਡੀਆਂ ਨਾੜੀਆਂ ਨੂੰ ਚੈੱਕ ਕਰਾਂਗਾ ਵੀ ਤੁਹਾਨੂੰ ਗਰਮੀ ਦਾ ਰੋਗ ਹੈ, ਤੁਹਾਨੂੰ ਵਾਏ ਦਾ ਰੋਗ ਹੈ, ਤੁਹਾਨੂੰ ਪਿੱਤ ਦਾ ਰੋਗ ਹੈ, ਜਾਂ ਤੁਹਾਡੇ ਹਿਰਦੇ ਵਿੱਚ ਗਰਮੀ ਪੈ ਗਈ ਹੈ, ਜਾਂ ਤੁਹਾਨੂੰ ਬੁਖਾਰ ਹੈ, ਮੈਂ ਤੁਹਾਡਾ ਰੋਗ ਚੈੱਕ ਕਰਾਂਗਾ। ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਵੈਦ ਜੇ ਤੁਹਾਨੂੰ ਮੇਰਾ ਰੋਗ ਲੱਭਣਾ ਨਹੀਂ ਹੈ, ਆਖੋ ਸਤਨਾਮ ਸ਼੍ਰੀ, ਤੁਹਾਨੂੰ ਮੇਰਾ ਰੋਗ ਲੱਭਣਾ ਨਹੀਂ ਹੈ। ਇੱਕ ਗੱਲ ਹੋਰ ਵੈਦ ਜੀ ਚੇਤਾ ਰੱਖੋ, ਜਿਹੜਾ ਵੈਦ ਹੀ ਰੋਗੀ ਹੋਵੇ, ਜਿਹੜਾ ਵੈਦ ਖੁਦ ਹੀ ਬਿਮਾਰ ਹੋਵੇ, ਡਾਕਟਰ ਖੁਦ ਹੀ ਬਿਮਾਰ ਹੋਵੇ, ਤੇ ਦੂਜੇ ਰੋਗੀ ਦਾ ਕੀ ਰੋਗ ਦੂਰ ਕਰੇਗਾ? ਤੁਸੀਂ ਪਹਿਲਾਂ ਆਪਣੇ ਆਪ ਨੂੰ ਅਰੋਗ ਕਰੋ, ਫਿਰ ਤੁਹਾਨੂੰ ਮੇਰਾ ਰੋਗ ਲੱਭ ਸਕਦਾ ਹੈ। ਸਤਿਗੁਰੂ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ, ਦੇਖੋ ਜਿੱਥੇ ਵੀ ਸਾਹਿਬ ਗਏ ਨੇ, ਸ਼ਬਦ ਦੇ ਚੋਟ ਨਾਲ ਜੀਵਨ ਵਿੱਚ ਤਬਦੀਲੀ ਲਿਆਉਂਦੀ ਹੈ। ਸਿੱਧਾ ਨਾਲ ਵਿਚਾਰ ਹੋਈ ਹੈ, ਸ਼ਬਦ ਦੇ ਚੋਟ ਨਾਲ ਹੋਈ ਹੈ, ਜੇ ਕਿਧਰੇ ਕੌਡੇ ਕੋਲ ਗਏ ਨੇ ਸ਼ਬਦ, ਜੇ ਕਿਤੇ ਸੱਜਣ ਕੋਲ ਗਏ ਨੇ ਸ਼ਬਦ, ਉੱਜਲ ਕਿਹਾ, ਸ਼ਬਦ ਦੀ ਚੋਟ ਨਾਲ ਮਹਾਰਾਜ ਨੇ ਜੀਵਨ ਵਿੱਚ ਤਬਦੀਲੀ ਲਿਆਉਂਦੀ ਹੈ। ਤੇ ਜੇ ਹਰਦਾਸ ਦੀ ਗੱਲ ਚੱਲੀਏ ਸ਼ਬਦ ਕਹਿਣਗੇ, ਜੇ ਹੋਰ ਜਨੇਊ ਪਾਉਣ ਦੀ ਗੱਲ ਚੱਲੀਏ ਸ਼ਬਦ ਦੁਆਰੇ ਕਹੀ ਹੈ, ਤਾਂ ਮਹਾਰਾਜ ਕਹਿਣ ਲੱਗੇ, ਵੈਦਾ ਵੈਦ ਸੋ ਵੈਦ ਤੋਂ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਜੈ ਰੋਗਾਂ ਕਾਣ, ਰੋਗ ਗਵਾਏ ਆਪਣਾ, ਪਹਿਲਾਂ ਤੂੰ ਆਪਣਾ ਹੋਮੇ ਦਾ ਰੋਗ ਦੂਰ ਕਰ, ਜਿੰਨਾ ਚਿਰ ਤੂੰ ਖੁਦ ਰੋਗੀ ਹੈ, ਕਿਉਂਕਿ ਤੈਨੂੰ ਮੇਰਾ ਰੋਗ ਲੱਭਣਾ ਨਹੀਂ ਹੈ, ਮੇਰੇ ਅੰਦਰ ਉਸ ਪਿਆਰੇ ਦੀ ਤਾਂਘ ਦੇ ਤੀਰ ਲੱਗੇ ਹੋਏ ਨੇ, ਜਿਹਨੂੰ ਅਨਿਆਲੇ ਤੀਰ ਕਹਿੰਦੇ ਨੇ, ਜਿਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕੱਤ ਨਹੀਂ ਠੌਰ, ਕਿੱਥੇ ਕਿੱਥੇ ਮੇਰੀ ਨਾੜੀ ਚੈੱਕ ਕਰੇਗਾ, ਕਿੱਥੇ ਕਿੱਥੇ ਮੇਰਾ ਰੋਗ ਲੱਭੇਗਾ, ਤੈਨੂੰ ਲੱਭਣਾ ਹੀ ਨਹੀਂ ਹੂੰ, ਕੱਤ ਨਹੀਂ ਠੌਰ, ਕੋਈ ਥਾਂ ਹੀ ਖਾਲੀ ਨਹੀਂ ਹੈ, ਵਿਛੋੜੇ ਦਾ ਰੋਗ ਲੱਗਾ ਹੋਇਆ ਹੈ, ਉਹ ਪੀੜਾ ਵਿਆਪ ਰਹੀ ਹੈ, ਕੱਤ ਨਹੀਂ ਠੌਰ, ਮੂਲ ਕੱਤ ਲਾਓ, ਕਿੱਥੇ ਕਿੱਥੇ ਦਵਾਈ ਲਾਵੇਗਾ, ਕੱਤ ਨਹੀਂ ਠੌਰ, ਮੂਲ ਕੱਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ, ਲੱਭ ਲਾ ਮੇਰੇ ਸਰੀਰ ਵਿੱਚੋਂ। ਹਾਂਜੀ, ਲਾਗੀ ਹੋਏ ਸੋ ਜਾਣੇ ਪੀਰ, ਵੀ ਜਿਹਨੂੰ ਲੱਗਾ ਹੈ ਨਾ ਵਿਛੋੜੇ ਦਾ ਰੋਗ, ਉਸ ਪੀੜਾ ਨੂੰ ਤਾਂ ਉਹ ਹੀ ਜਾਣਦਾ ਹੈ। ਜਿਵੇਂ ਇੱਕ ਸ਼ਬਦ ਆਉਂਦਾ ਜੀ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣ ਹੈ ਸਭ ਰੋਗੀ, ਕਰਨ ਕਰਾਵਣ ਹਰ ਸੁਆਮੀ, ਆਪਣ ਹੱਥ ਸੰਜੋਗੀ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਸੁਖੀ ਬੰਦੇ ਨੂੰ ਸਾਰੇ ਸੁਖੀ ਨਜ਼ਰ ਆਉਂਦੇ ਨੇ, ਰੋਗੀ ਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ। ਮਹਾਰਾਜ ਉਸ ਵੇਲੇ ਕਹਿਣ ਲੱਗੇ, ਵੈਦ ਜੀ ਤੁਹਾਨੂੰ ਰੋਗ ਲੱਭਣਾ ਹੀ ਨਹੀਂ ਹੈ, ਕੱਤ ਨਹੀਂ ਠੌਰ, ਮੂਲ ਕੱਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ, ਉਹਦੇ ਅਨੀਆਂ ਵਾਲੇ ਤੀਰ ਲੱਗ ਰਹੇ ਨੇ। ਪ੍ਰੇਮ ਦੀ ਪਰਿਭਾਸ਼ਾ ਹੈ, ਸਾਹਿਬ ਜੀ ਕਹਿੰਦੇ ਉਹ ਪ੍ਰੇਮ ਕਰਕੇ ਪ੍ਰਾਪਤ ਹੁੰਦਾ ਹੈ। ਜਿੰਨੇ ਤੁਸੀਂ ਬੈਠੇ ਹੋ, ਇੱਕ ਵਾਰ ਫਿਰ ਕਿਰਪਾ ਕਰੋ, ਅੰਦਰੋਂ ਭਿੱਜ ਕੇ ਆਖੋ, ਸਤਨਾਮ ਸ਼੍ਰੀ। ਮੈਂ ਇੱਕੋ ਹੀ ਪ੍ਰਕਰਨ ਤੇ ਆਪ ਜੀ ਨਾਲ ਬੋਲ ਸਾਂਝਾ ਕਰਨ ਦਾ ਯਤਨ ਕਰ ਰਿਹਾ। ਤੁਸੀਂ ਕਿਧਰੇ ਰਾਜਸਥਾਨ ਦੇ ਇਲਾਕੇ ਵਿੱਚ ਜਾਓ,

ਉਧਰ ਕੀ ਹੈ? ਗਰਮੀ ਜ਼ਿਆਦੀ ਹੈ। ਕਿਉਂ ਗਰਮੀ ਜ਼ਿਆਦੀ ਹੈ? ਰੇਤਾ ਜ਼ਿਆਦੀ ਹੈ। ਜਦੋਂ ਮਈ ਜੂਨ ਦੇ ਮਹੀਨੇ ਹੁੰਦੇ ਨੇ, ਸੂਰਜ ਦੀਆਂ ਕਿਰਨਾਂ ਜਦੋਂ ਤਿੱਖੀਆਂ ਪੈਂਦੀਆਂ ਨੇ ਤੇ ਰੇਤਾ ਜਿਹੜੀ ਇੰਨੀ ਗਰਮ ਹੋ ਜਾਂਦੀ ਹੈ, ਮੈਂ ਦੇਖਿਆ ਉਧਰ ਜਾ ਕੇ, ਜਿਵੇਂ ਕੋਈ ਪਠਿਆਰਨ ਪਾਠੇ ਤਾ ਕੇ ਕੜਾਈ ਰੱਖ ਕੇ ਦਾਣੇ ਭੁੰਨਦੀ ਹੋਵੇ, ਛੋਟੇ ਹੁੰਦੇ ਦਾਣੇ ਭੁਣਾਉਣ ਜਾਂਦੇ ਸੀ, ਦਾਣੇ ਭੁੰਨਦੀ ਹੋਵੇ, ਇੰਨੀ ਰੇਤਾ ਗਰਮ ਹੋ ਜਾਂਦੀ ਹੈ ਵੀ ਉਸ ਰੇਤਾ ਤੇ ਤੁਰਨਾ ਔਖਾ ਹੁੰਦਾ ਹੈ, ਪੈਰ ਸੜਦੇ ਨੇ, ਛਾਲੇ ਪੈਂਦੇ ਨੇ। ਉਹੋ ਜਿਹੇ ਇਲਾਕੇ ਦੇ ਵਿੱਚ ਕੀ ਪਿਆਰਾ ਹੁੰਦਾ ਹੈ ਭਲਾ? ਪਿਆਰਾ ਕੀ? ਉੱਥੇ ਪਾਣੀ ਪਿਆਰਾ, ਉੱਥੇ ਪਾਣੀ ਹੈ ਨਾ, ਹੋਰ ਤਾਂ ਕੋਈ ਚੀਜ਼ ਨਹੀਂ। ਜਦੋਂ ਪੈਰ ਸੜਦੇ ਹੋਣ, ਗਰਮੀ ਅੱਤਦੀ ਹੋਵੇ, ਤੁਰਿਆ ਜਾਵੇ ਨਾ, ਪਿਆਸ ਲੱਗੀ ਹੋਵੇ ਤੇ ਜੀਣ ਜਾਂਦਾ ਹੋਵੇ, ਉਦੋਂ ਪਾਣੀ ਪਿਆਰਾ ਹੈ। ਉਹੋ ਜਿਹੇ ਇਲਾਕੇ ਹੋਏ ਜਿੱਥੇ ਮੀਂਹ ਵੀ ਨਹੀਂ ਪੈਂਦਾ। ਇੱਕ ਬੋਲ ਹੋਰ ਸੁਣਿਓ, ਤੁਸੀਂ ਊਠ ਵੇਖਿਆ ਹੋਵੇਗਾ। ਮੈਂ ਬਾਣੀ ਦੇ ਬੋਲ ਕਹਿਣੇ ਨੇ, ਪ੍ਰੇਮ ਦੀ ਪਰਿਭਾਸ਼ਾ ਹੈ। ਊਠ ਪਤਾ ਬੋਤੇ ਦਾ ਉੱਚਾ ਹੁੰਦਾ, ਧੌਣ ਬੜੀ ਉੱਚੀ ਹੁੰਦੀ ਹੈ। ਅਗਰ ਜੇ ਉਹ ਧੌਣ ਨੀਵੀਂ ਕਰਕੇ ਆਪਣਾ ਖਾਣਾ ਚਾਰਾ ਚਰਦਾ ਹੈ, ਉਹਦੀ ਧੌਣ ਥੱਕਦੀ ਹੈ। ਅਗਰ ਵੇਲ ਉੱਚੀ ਹੋਵੇ, ਉਹ ਵੇਲਾਂ ਦਾ ਬੜਾ ਸ਼ੌਕੀਨ ਹੈ ਬੋਤਾ, ਉਹ ਵੇਲ ਉੱਚੀ ਹੋਵੇ ਤੇ ਉਹ ਸਿੱਧੇ ਦੀ ਸਿੱਧੀ ਧੌਣ ਬੋਥਾ ਤਾਂ ਚੁੱਕ ਕੇ ਵੇਲ ਨੂੰ ਤੋੜ ਤੋੜ ਕੇ ਖਾਈ ਜਾਂਦਾ ਹੈ। ਜਿਵੇਂ ਊਠ ਨੂੰ, ਬੋਤੇ ਨੂੰ ਵੇਲ ਪਿਆਰੀ ਹੈ, ਰੇਗ ਸਥਾਨ ਦੇ ਇਲਾਕੇ ਵਿੱਚ ਮੀਂਹ ਬੜਾ ਪਿਆਰਾ ਹੈ। ਇੱਕ ਦ੍ਰਿਸ਼ਟਾਂਤ ਹੋਰ ਹੈ ਜੀ, ਜਿਵੇਂ ਇੱਕ ਹਿਰਨ ਹੈ, ਉਹਨੂੰ ਕੰਢੇ ਹੇੜੇ ਦਾ ਸ਼ਬਦ ਜਦੋਂ ਰਾਤ ਨੂੰ ਸ਼ਿਕਾਰੀ ਚਲਾਉਂਦਾ ਹੈ, ਉਹਨੂੰ ਬੜਾ ਹੀ ਪਿਆਰਾ ਲੱਗਦਾ ਹੈ, ਉਹਦੇ ਤੇ ਆਪਣੇ ਉਹ ਪ੍ਰਾਣ ਦੇ ਦਿੰਦਾ ਹੈ। ਕਿੰਨੀਆਂ ਉਦਾਹਰਨਾਂ ਆਈਆਂ ਨੇ? ਤਿੰਨ ਆਈਆਂ ਨੇ। ਪਹਿਲਾਂ ਕੀ ਸੀ? ਰੇਗਿਸਤਾਨ ਦੇ ਇਲਾਕੇ ਵਿੱਚ ਪਾਣੀ ਦੀ ਉਦਾਹਰਨ ਆਈ ਹੈ, ਦੂਜੀ ਊਠ ਦੀ ਆਈ ਹੈ, ਤੀਜੀ ਹਿਰਨ ਦੀ ਆਈ ਹੈ। ਤੇ ਬਾਬਾ ਨਾਮਦੇਵ ਜੀ ਕਹਿੰਦੇ ਨੇ, ਤੇਵੇਂ ਮੇਰੇ ਅੰਦਰ ਮੇਰੇ ਗੁਰੂ ਦੀ ਪ੍ਰੀਤੀ ਹੈ। ਹੁਣ ਸੁਣੋ, ਮਾਰ ਵਾੜ ਜੈਸੇ ਨੀਰ ਬਾਲਾ, ਬਾਲਾ ਦਾ ਅਰਥ ਹੈ ਪਿਆਰਾ। ਜਿਵੇਂ ਰੇਗਿਸਤਾਨ ਦੇ ਇਲਾਕੇ ਵਿੱਚ ਬਾਲਾ ਪਾਣੀ ਬੜਾ ਪਿਆਰਾ, ਜੇ ਮਾਰ ਵਾੜ ਜੈਸੇ ਨੀਰ ਬਾਲਾ, ਬੋਲੀ ਵੀ ਉਧਰ ਦੀ ਹੈ, ਪਾਣੀ ਬੜਾ ਪਿਆਰਾ ਹੈ। ਮਾਰ ਵਾੜ ਜੈਸੇ ਨੀਰ ਬਾਲਾ, ਬੇਲ ਬੱਬੇ ਨੂੰ ਲਾਂ, ਲੱਲੇ ਨੂੰ ਸਿਆਰੀ, ਬੇਲ ਬਾਲ ਹਾ ਕਰ ਹਲਾ, ਕਰ ਹਲਾ, ਕਰ ਹਲਾ ਨਾਮ ਹੈ ਜੀ ਊਠ ਦਾ, ਬਾਲ ਹਲਾ ਨਾਮ ਹੈ ਪ੍ਰੇਮ ਦਾ। ਜਿਵੇਂ ਊਠ ਨੂੰ ਬੇਲ ਬੜੀ ਪਿਆਰੀ ਹੈ, ਮਾਰ ਵਾੜ ਜੈਸ ਨੀਰ ਬਾਲ ਹਾ, ਬੇਲ ਬਾਲ ਹਾ ਕਰ ਹਲਾ, ਜਿਉ ਕੁਰੰਕ ਨਿਸ ਨਾਦ ਬਾਲ ਹਾ, ਤਿਉਂ ਮੇਰੇ ਮਨ ਰਾਮਈਆ। ਭਗਤ ਨਾਮਦੇਵ ਜੀ ਕਹਿੰਦੇ ਤਿਉਂ, ਹੁਣ ਜਿੰਨੇ ਆਪਾਂ ਬੈਠੇ ਹਾਂ, ਦੇਖੋ ਸਾਨੂੰ ਬਾਣੀ ਇੰਨੀ ਪਿਆਰੀ ਲੱਗਦੀ ਹੈ, ਸਾਨੂੰ ਨਾਮ ਇੰਨਾ ਪਿਆਰਾ ਲੱਗਦਾ। ਜੇ ਤੇ ਲੱਗਦਾ ਹੈ ਫਿਰ ਤਾਂ ਬਾਤ ਠੀਕ ਹੈ, ਅਗਰ ਜੇ ਨਹੀਂ ਲੱਗ ਰਿਹਾ ਫਿਰ ਅਸੀਂ ਉਹਨਾਂ ਤੋਂ ਥੱਲੇ ਹਾਂ, ਫਿਰ ਅਸੀਂ ਉਹਨਾਂ ਤੋਂ ਥੱਲੇ ਹਾਂ। ਫਿਰ ਤੇ ਗੱਲ ਉੱਥੇ ਵੀ ਆ ਜਾਣੀ, ਜੇ ਪਸ਼ੂ ਮਿਲੇ ਚੰਗਿਆਈਆਂ, ਖੜਖਾ ਵਹਿ ਅੰਮ੍ਰਿਤ ਦੇਹ, ਨਾਮ ਬਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇਹ, ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸਮਾਲੇ। ਪਾਤਸ਼ਾਹ ਜੀ ਕਹਿੰਦੇ ਤੇਰੇ ਨੇੜੇ ਹੈ, ਤਿਉਂ ਮੇਰੇ ਮਨ ਰਾਮਈਆ, ਤੇਰਾ ਨਾਮ ਰੂੜੋ ਹੇ ਮੇਰੇ ਪਿਆਰੇ ਜੀ, ਤੁਹਾਡਾ ਨਾਮ ਬੜਾ ਸੁੰਦਰ ਹੈ, ਤੁਹਾਡਾ ਨਾਮ ਬੜਾ ਪਿਆਰਾ ਹੈ। ਕਿੰਨੇ ਨਾਮ ਨੇ ਉਹਦੇ? ਗੋਪਾਲ, ਗੋ ਦਾ ਅਰਥ ਹੈ ਧਰਤੀ, ਧਰਤੀ ਦੀ ਪਾਲਣਾ ਕਰਨ ਵਾਲਾ। ਦਾਮੋਦਰ, ਦਾਮ ਨਾਮ ਹੈ ਰੱਸੀ ਦਾ, ਜਿਹਨੂੰ ਕਹਿੰਦੇ ਪ੍ਰਭ ਡੋਰੀ ਹਾਥ ਤੁਮਾਰੇ। ਫਿਰ ਤੁਸੀਂ ਪੜ੍ਹਦੇ ਹੋ ਮੋਹਨ, ਜਿਹੜਾ ਮਨ ਨੂੰ ਮੋੜ ਵਾਲਾ ਹੋਵੇ, ਉਹਦੇ ਨੇਕਾਂ ਹੀ ਨਾਮ ਨੇ। ਤੇ ਉਹ ਮੇਰੇ ਮਨ ਰਾਮਈਆ, ਤੇਰਾ ਨਾਮ ਰੂੜੋ, ਰੂਪ ਰੂੜੋ, ਤੁਹਾਡਾ ਸੁੰਦਰ ਸਰੂਪ ਹੀ ਬਹੁਤ ਹੈ। ਰੂੜੋ ਤੋਂ ਭਾਵ ਸੁੰਦਰ ਹੈ, ਤੁਹਾਡਾ ਨਾਮ ਬੜਾ ਸੁੰਦਰ ਹੈ, ਤੁਹਾਡਾ ਰੂਪ ਬੜਾ ਸੋਹਣਾ ਹੈ। ਨਿਰਜ਼ੁਰ, ਕਲਗੀਧਰ ਪਾਤਸ਼ਾਹ ਜੀ ਨੇ ਇੱਕ ਸ਼ਬਦ ਆਖਿਆ ਜੇ, ਨਿਰਜ਼ੁਰ ਨਰੂਪ ਹੋ ਕਿ ਸੁੰਦਰ ਸਰੂਪ ਹੋ, ਕਿ ਭੂਪਣ ਕੇ ਭੂਪ ਹੋ, ਕਿ ਦਾਤਾ ਮਹਾ, ਕਿਹਦੇ ਕਿਹਦੇ ਨਾਲ ਤੁਲਨਾ ਦਈਏ, ਕਿ ਦਾਤਾ ਮਹਾ ਦਾਨ ਹੋ, ਪ੍ਰਾਣ ਕੇ ਬਚਈਆ, ਦੁੱਧ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ, ਕਿਦੋ ਮਾਨੀ ਮਹਾ ਮਾਨ ਹੋ, ਜੋਬਣ ਕੇ ਜਾਲ ਹੋ। ਜਵਾਨੀ ਵੱਲੇ ਵੇਖੀਏ, ਤੁਹਾਡੇ ਵਰਗੀ ਜਵਾਨੀ ਕਿਸੇ ਦੇ ਨਹੀਂ ਹੈ। ਜੋਬਣ ਕੇ ਜਾਲ ਹੋ, ਕਿ ਕਾਲ ਹੋ ਕੇ ਕਾਲ ਹੋ, ਕਿ ਛਤਰਨ ਕੇ ਸੂਲ ਹੋ, ਕਿ ਮਿੱਤਰਨ ਕੇ ਪ੍ਰਾਣ ਹੋ, ਵਿਦਿਆ ਕੇ ਵਿਚਾਰ ਹੋ, ਕਿ ਅਦਵੈ ਅਵਤਾਰ ਹੋ,
कि सिद्धता की सूरत हो कि शुद्धता की छान हो। तेरा नाम रूड़ो रूप रूड़ो अत रंग रूड़ो मेरो रामैया। धरनी को जैसे इंद्र बाल हा जिमें उच्चे टिब्बिया ते धरनी धरती नू पानी प्यारा थले पानी सुमाई जांदा है। इंद्र मींज हुंदा मीह पैणा। धरनी को जैसे इंद्र बाल हा कुसुम बास जैसे भवर ला। कुसुम कक्का कक्के नौकर सस्सा मम्मा कुसुम नाम है जी फुल दा। गुलाब दा फुल होवे वो प्यारा किनू सब तो ज्यादा लगता है? भौरे नू। सब तो ज्यादा प्यारा भौरे नू लगता है। कुसुम बास जैसे भवर ला। एक बोलता नू होर बड़ा प्यारा लगना जी। कोकिल को जैसे अंब बाल हा। आप सारे उत्थे ही आए हाँ कि अंब का दरखत हो बोर लगा हो ते कोहिल नू आवाज मारन दी लोड़ थोड़ी है। मैं देखिया बागा दे विच अंबा दे बागा विच हुशियारपुर दा इलाका है बड़े बाग सन उधर कोयलां ज्यों सवेर तो लेके शाम तक अपने आप बोल दियां ने। कोयल नू जिवें अंब प्यारा है भौरे नू जिवें गुलाब का फुल बड़ा प्यारा है धरती नू जिवें मीह बड़ा प्यारा है तेवें रब दे प्यार वाली बख्शी हुई रूह नू सतनाम श्री। समझ आई जी कि नहीं आई? आ गई है कि दोबारा रिपीट करा? मेरा विचार है भी समझ कुछ ना कुछ जिन्हें तुसी बैठे हो ना जे दो चार जाने नू भी आ गई ना तो मैं समझागा मेरा घंटा जो बोलिया मेरा जीवन लेखे लग गया। मैनू मान सिंह झौर की गल बड़ी चंगी लगती है। वो कथा करद्या ना जान के वह गलत बोल गए। एक बार बोलिया कोई ना बोलिया दूजी बार बोलिया कोई ना बोलिया तीजी बार जो बोलिया एक बिचों कह उठ के ज्ञानी जी सुत करके पढ़िए विचार विच पढ़िए कुरान की कथा कर रहे मसीत विच सुत के पढ़िए। ज्ञानी मान सिंह झौर होनी कह लगे मैं जान बुझ के गलत पढ़ रहा सी मैं वेखदा सी भी कन्ना वाले बैठे के बोले बैठे ने। आखो सतनाम श्री। मैं ता आवाज दिती है समझ आई है के जे नहीं आई तो सिर जिहा ला दिओ इउं कर दिओ तो मैं समझ जाना है भी तुहानू समझ नहीं आई नू दुबारा फेर पढ़ ला ते जे अगे ही दौड़ गए तो फिर फायदा कुछ नहीं होना। छे दुरा उदाहरण तुहाडे कोल आ गईआं ने दिमाग च रख लिओ। पहली सी पानी दी दूसरी सी ऊठ दी तीसरी कड़ी सी भला हिरण दी शाबाश। ते फिर असी धरती दी मीह पैण दी उस तो बाद असी फुल दी उस तो बाद असी कोयल दी। छे उदाहरण जिहड़ियां ने उह तुहाडे कोल आ गईआं ने। इउं गुरु दा नाम जिहड़ा है उह सानू प्यारा लग जावे। कोकिल को अंब बाल हा त्यों मेरे मन रामैया। हुण मैनूं तसल्ली जी हो गई है हौसला जिहा हो गया भी ठीक है कुछ ना कुछ ते बात पानी तानू उचाई वल नू जांदा दिस रहा है। पानी हमेशा निवाण नू जांदा जे पर उचाई नू भी जांदा जे। जदों पानी डोलोगे ना तो निवाण नू जाना है पर तानू भी जांदा जे। वो तानू कदों जांदा? जदों तुसी पतीले दे विच पानी पा के चुल्हा बाल दोगे अग ऑन कर दोगे पानी थले नू नहीं जाएगा सहजे सहजे उड़द्या उड़द्या वो तान उड जाएगा। कोई आके तुहानू पुछेगा भी पता पानी पाया सी पतीले विच तुसी कहो जी वो तो उड गया तानू। कई बार यह होंदा है डिग्गा होया जीव बाणी दे ता द्वारे नीवा होया मन जिहड़ा विकारां दे विच उह सुरत नाम द्वारे उपर लै जांदा है। नहीं तां पानी थले नू जांदा मन दा सुभा है वह थले नू जांदा है पर बाणी द्वारे ਉਚਾਈਆਂ ਵਿੱਚ ਵੀ ਲੈ ਜਾਂਦਾ ਹੈ। ਕੋਕਿਲ ਕੋ ਜੈਸੇ ਅੰਬ ਬਾਲ ਹਾ ਤਿਉਂ ਮੇਰੇ ਮਨ ਰਾਮਈਆ। ਬਾਰਕ ਕੋ ਜੈਸੇ ਖੀਰ ਬਾਲ ਹਾ ਮਾਨ ਸਰੋਵਰ ਹੰਸੁਲਾ। ਜਿਉਂ ਤਰਨੀ ਕੋ ਕੰਤ ਬਾਲ ਹਾ ਤਿਉਂ ਮੇਰੇ ਮਨ ਰਾਮਈਆ। ਧੰਨ ਮੇਰੇ ਸੱਚੇ ਪਾਤਸ਼ਾਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਤੇਵੇਂ ਮੇਰੇ ਮਨ ਉਹ ਪਿਆਰਾ ਲੱਗ ਰਿਹਾ ਹੈ। ਬਾਰਕ ਕੋ ਜੈਸੇ ਖੀਰ ਬਾਲ ਹਾ। खीर नाम है दुध का। छोटा जा बच्चा मां की गोद में होवे उन्हें सब तो पहला प्यार की है दुध का ही तो प्यार है ना। गुरबाणी के बोल ने पहले प्यार लगा थन दुध। दुध दे नाल प्यार है उहदा होर तो कुछ भी नहीं है। बार को जैसे खीर बाल हा
ਮਾਨ ਸਰੋਵਰ ਹੰਸੁਲਾ, ਤੇ ਜਿਹੜਾ ਹੰਸ ਹੈ ਉਹਨੂੰ ਪਿਆਰਾ ਕੇਵਲ ਮਾਨ ਸਰੋਵਰ ਲੱਗਦਾ ਹੈ। ਮਛਲੀ ਕੋ ਜੈਸੇ ਨੀਰ ਬਾੜਾ, ਹੁਣ ਇਹ 6 ਉਦਾਹਰਨਾਂ ਗਏ, ਅਸੀਂ 3 ਹੋਰ ਐਡ ਕਰ ਲਓ, 3 ਆਪਾਂ ਹੋਰ ਜਿਹੜਾ ਐਡ ਕਰ ਲਈਆਂ ਨੇ। ਪਹਿਲੀ ਕੀ ਹੈ, ਜਿਵੇਂ ਬੱਚੇ ਦੀ ਹੈ ਉਹਨੂੰ ਦੁੱਧ ਪਿਆਰਾ ਲੱਗਦਾ ਹੈ, ਦੂਜੀ ਕੀ ਹੈ ਜਿਵੇਂ ਹੰਸ ਨੂੰ ਹੈ, ਤੇ ਅਗਲੀ ਕੀ ਹੈ ਜਿਵੇਂ ਮੱਛੀ ਨੂੰ ਹੈ। ਬਾਰ ਕੋ ਜੈਸੇ ਖੀਰ ਬਾਲਹਾ, ਮਾਨ ਸਰੋਵਰ ਹੰਸੁਲਾ, ਜਿਉਂ ਬਾਰਕ ਕੋ ਜਿਉਂ ਮਛਲੀ ਕੋ ਨੀਰ ਬਾਲਹਾ, ਤਿਉਂ ਮੇਰੇ ਮਨ ਰਾਮਈਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਤੇਵੇਂ ਉਸ ਮੇਰੇ ਪਿਆਰੇ ਨਾਲ ਆਪਣੀ ਜ਼ਿੰਦਗੀ ਦੇ ਸਵਾਸ ਪ੍ਰੇਮ ਦੇ ਵਿੱਚ ਬਤੀਤ ਕਰ ਲਾ, ਤੈਨੂੰ ਉਹਦੀ ਪ੍ਰਾਪਤੀ ਹੋ ਜਾਵੇਗੀ। ਰੂਪ ਤੇ ਕਾਮ ਦੀ ਦੋਸਤੀ ਹੈ, ਰੂਪ ਤੇ ਕਾਮ ਦੀ ਮਿੱਤਰਤਾ ਹੈ, ਭੁੱਖੇ ਦੀ ਤੇ ਪ੍ਰਸ਼ਾਦੇ ਨਾਲ ਹੈ। ਤੇ ਜਦੋਂ ਊਂਘ ਆਈ ਹੋਵੇ ਨਾ, ਊਂਘ ਸਮਝਦੇ ਹੋ ਨੀਂਦ, ਉਦੋਂ ਬੈੱਡ ਨਹੀਂ ਵੇਂਦੀ, ਉਦੋਂ ਸੋਹਣੀਆਂ ਵਿਛਾਈਆਂ ਨਹੀਂ ਵੇਂਦੀ, ਉਦੋਂ ਤੇ ਥੋੜੀ ਜਿਹੀ ਜਗ੍ਹਾ ਤੇ ਹੀ ਬੰਦਾ ਘਰਾੜੇ ਮਾਰਨ ਲੱਗ ਪੈਂਦਾ। ਇੰਡੀਆ ਨੂੰ ਜਾਂਦੇ ਲੋਕ ਸੁੱਤੇ ਜਾਂਦੇ ਆਪਾਂ, ਉੱਥੇ ਸੀਟ ਥੋੜੀ, ਉੱਥੇ ਬੈੱਡ ਥੋੜੀ ਵੇਖਦੀ ਹੈ। ਜਿਨ੍ਹਾਂ ਦੀ ਪ੍ਰੀਤੀ ਉਹ ਕੁਝ ਨਹੀਂ ਵੇਖਦੇ, ਤੁਸੀਂ ਕਹੋ ਜੀ ਉਹ ਕਿਵੇਂ? ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਲਿਖੀ ਹੈ, ਕਹਿੰਦੇ ਰੂਪ ਹੈ ਕੰਮ ਹੈ ਦੋਸਤੀ, ਰੂਪ ਤੇ ਕੰਮ ਦੀ ਮਿੱਤਰਤਾ ਹੈ, ਤੇ ਗੁਰੂ ਦੇ ਸਿੱਖ ਦੀ ਗੁਰੂ ਨਾਲ ਮਿੱਤਰਤਾ ਹੈ। ਜਿੱਥੇ ਬਾਤ ਮੈਂ ਲਿਆਉਣੀ ਹੈ, ਰੂਪ ਹੈ ਕੰਮ ਹੈ ਦੋਸਤੀ, ਜੱਗ ਅੰਦਰ ਜਾਣੀ, ਜੱਗ ਵਿੱਚ ਜਾਣੀ ਜਾਂਦੀ ਹੈ। ਭੁੱਖੇ ਸਾਧ ਹੈ ਗੰਢ ਹੈ, ਭੁੱਖ ਦੀ ਸਵਾਦ ਪ੍ਰਸ਼ਾਦੇ ਨਾਲ ਹੈ, ਔਰ ਉਹਦੇ ਕਸ ਕਾਸੇ ਨਾਲ ਵੀ ਨਹੀਂ ਹੈ। ਭੁੱਖੇ ਸਾਧ ਹੈ ਗੰਢ ਹੈ, ਉਹ ਵਰਤੀ ਹਾਣੀ। ਊਂਘ ਹੈ ਨੀਂਦ ਸੌੜ, ਥੋੜੇ ਪਲੰਘ ਵਿੱਚ ਊਂਘ ਹੈ ਸੌੜ ਪਲੰਘ ਜਿਉਂ, ਸਭ ਰਹਿਣ ਵਿਹਾਣੀ, ਸਾਰੀ ਰਾਤ ਗੁਜ਼ਰ ਜਾਂਦੀ ਹੈ। ਪੀਰ ਮੁਰੀਦਾ ਪਿਰਹੜੀ ਉਹ ਕੱਥ ਕਹਾਣੀ, ਉਹ ਤੇ ਪ੍ਰੀਤੀਆਂ ਪ੍ਰੇਮ ਟੁੱਟ ਜਾਂਦੇ ਨੇ, ਪਰ ਜਿਨ੍ਹਾਂ ਦੀ ਗੁਰੂ ਨਾਲ ਪੈ ਜਾਂਦੀ ਹੈ ਉਹਨਾਂ ਦੀ ਪ੍ਰੀਤੀ ਗੁਰਮੁਖੋ ਕਦਾਚਿਤ ਨਹੀਂ ਟੁੱਟਦੀ, ਉਹ ਤੋੜ ਨਿਭ ਜਾਂਦੀ ਹੈ। ਉਹਨੂੰ ਹੀ ਕਹਿੰਦੇ ਨੇ ਗਰੀਬ

ਹਾਂਜੀ ਹਾਂਜੀ, ਹੋਰ ਕਿਰਪਾ ਕਰੋ, ਖੁੱਲ ਰਹੇ ਅੱਗੇ ਨਾਲੋਂ। ਇੱਕ ਛਾਲ ਹੋਰ ਮਾਰਨੀ ਜੇ ਐ ਪੂਰਾ ਅੰਦਰੋਂ ਜੁੜ ਕੇ ਉਹ

ਕਿਹੜੀ ਪ੍ਰੀਤੀ ਹੈ? ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਆਹੂ ਕੋ ਦੌਰਿਓ, ਆਗਿਆ ਮੈਂ ਸੂਖ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ, ਭਇਓ ਕਿਰਪਾਲ ਠਾਕੁਰ ਸੇਵਕ ਕਹੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਹੋ ਆਇਆ ਜਿਣ ਨਾਨਕ ਖਸਮ ਪਛਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਤੇਵੇਂ ਸਖੀ ਦੀ ਮੇਰੇ ਪ੍ਰਭੂ ਨਾਲ ਪ੍ਰੀਤੀ ਹੈ, ਸਿਮਰ ਸਿਮਰ ਪ੍ਰੇ ਪ੍ਰੇਮ ਰਸ ਬਿਸਮ ਹੋਏ, ਸੋਭਾ ਦੇਤ ਮੋਹਣ ਗਹੇ ਮਨ ਮੁਸਕਾਤ ਹੈ। ਉਹਨੂੰ ਯਾਦ ਕਰਦੀ ਹੈ, ਯਾਦ ਕਰਦੀ ਹੈ, ਪ੍ਰੇਮ ਦਾ ਰਸ ਲੈਂਦੀ ਹੈ, ਚਰਜ ਹੁੰਦੀ ਹੈ, ਫਿਰ ਉਹਦੀ ਵਡਿਆਈ ਕਰਦਿਆਂ ਕਰਦਿਆਂ ਚੁੱਪ ਹੋ ਕੇ ਉਹਦੇ ਆਨੰਦ ਨੂੰ ਮਿੱਠੇ ਮਿੱਠੇ ਹਾਸੇ ਵਿੱਚ, ਹਾਸੇ ਵਿੱਚੋਂ ਹੀ, ਮੁਸਕਰਾਹਟ ਵਿੱਚੋਂ ਹੀ ਬਿਆਨ ਕਰ ਜਾਂਦੀ ਹੈ। ਪੂਰਨ ਅਧਾਨ ਪਰਸੂਤ ਸਮੇਂ ਰੁਦਨ ਸਹਿ ਗੁਰ ਜਨ ਮੁਦਤ ਹੋਏ ਤਾਂ ਹੀ ਲਪਟਾਤ ਹੈ, ਫਿਰ ਸਾਰੇ ਪ੍ਰਸੰਨ ਹੁੰਦੇ ਨੇ। ਤੈਸੇ ਗੁਰਮੁਖ ਪ੍ਰੇਮ ਭਗਤ ਪ੍ਰਗਾਸ ਜਾਸ, ਤੇਵੇਂ ਜਿਹੜੇ ਮੁੱਖ ਜਿਨ੍ਹਾਂ ਦਾ ਗੁਰੂ ਵੱਲਿਆ ਹੈ ਉਹ ਗੁਰਮੁਖ ਨੇ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਕਾਸ਼ ਹੋ ਜਾਂਦਾ ਹੈ, ਪ੍ਰੇਮਾ ਭਗਤੀ ਦਾ ਪ੍ਰਕਾਸ਼ ਕੇ ਚਾਨਣ ਹੋ ਜਾਂਦਾ ਹੈ। ਬੋਲਤ ਬੈਰਾਗ, ਜਿਹੜੇ ਉਹ ਬੋਲ ਬੋਲਦੇ ਨੇ ਉਹ ਬੈਰਾਗ ਦੇ ਵਿੱਚ ਬੋਲਦੇ ਨੇ। ਮੌਣ ਸਭ ਹੋ ਸਹਾਤ ਹੈ, ਚੁੱਪ ਨੇ ਵੈਰਾਗ ਹੈ, ਪਰ ਉਹ ਸਾਰਿਆਂ ਨੂੰ ਬਿਨਾਂ ਹੀ ਬੋਲਿਆਂ ਤੋਂ ਸ਼ੋਭਾ ਵਡਿਆਈ ਦਿੰਦੇ ਨੇ। ਇਹ ਹੈ ਪ੍ਰੇਮ ਦੀ ਪਰਿਭਾਸ਼ਾ। ਭੁੱਖੇ ਖਾਵਤ ਲਾਜਨ ਆਵੈ ਤਿਉਂ ਹਰ ਜਨ ਹਰ ਗੁਣ ਗਾਵੈ। ਇੱਕ ਸ਼ਬਦ ਕਹਿ ਕੇ ਗੁਰੂ ਕੇ ਕੀ ਢਾਡੀ ਸਿੰਘ ਸਾਹਿਬਾਨ ਜੀ ਆ ਗਏ ਨੇ, ਭਗਤ ਨਾਮਦੇਵ ਜੀ ਦਾ ਸਾਂਝਾ ਕਰਕੇ ਸਮਾਪਤੀ ਕੋਲ ਲਿਆਵਾਂ। ਮੋਹੇ ਲਾਗਤੀ ਤਾਲਾ ਬੇਲੀ, ਇੱਦਾਂ ਘਬਰਾਹਟ ਵਾਹਿਗੁਰੂ ਜੀ ਦੀ ਪ੍ਰੀਤੀ ਵਿੱਚ ਕਿੱਦਾਂ ਬਛਰੇ ਬਿਨ ਗਾਏ ਅਕੇਲੀ। ਜਿਸ ਵੇਲੇ ਗਊ ਮੱਝ ਦਾ ਕੱਟਾ ਕੱਟੀ ਗਊ ਦਾ ਵੱਛਾ ਵੱਛੀ ਹੁੰਦਾ, ਤਾਜ਼ੀ ਬਾਤ ਬਣੀ ਹੋਵੇ, ਜਿਹਨੂੰ ਕਹਿੰਦੇ ਸੱਜਰ, ਦੋ ਚਾਰ ਦਿਨ ਹੋਵੇ ਬੱਚੇ ਨੂੰ, ਉਹਨੂੰ ਦੂਰ ਬਣ ਦੀਏ ਤਾਂ ਫਿਰ ਤੁਸੀਂ ਜਿਮੀਦਾਰਾਂ ਨੂੰ ਪਤਾ ਹੈ ਕਿੱਲੇ ਦੇ ਚਾਰ ਚੁਫੇਰ ਗੇੜਾ ਦੇਵੇਗੀ, ਉੱਚੀ ਆਵਾਜ਼ ਨਾਲ ਡੇਂਗਾ ਦੇਵੇਗੀ। ਕਿਉਂ? ਉਹਨੂੰ ਪਿਆਰਾ ਆਪਣਾ ਬੱਚਾ ਹੈ। ਨਾਮਦੇਵ ਜੀ ਕਹਿੰਦੇ ਤੇਵੇਂ ਮੇਰੇ ਅੰਦਰ ਗੁਰੂ ਦੀ ਪ੍ਰੀਤੀ ਚੱਲ ਰਹੀ ਹੈ। ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫ ਹੈ, ਜਿਵੇਂ ਮੱਛੀ ਤੋਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਪਾਨੀਆਂ ਬਿਨ ਮੀਨ ਤਲਫ ਹੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ, ਇਵੇਂ ਮੈਨੂੰ ਹੁੰਦਾ ਹੈ ਜੈਸੇ ਗਾਇਕ ਬਾਦਸ਼ਾਹ ਛੂਟ ਲਾ ਥਨ ਚੋਖਤਾ ਮਾਖਨ ਘੂਟ ਲਾ, ਨਾਮ ਦਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟਤ ਲੱਖ ਲਖਾਇਆ, ਜੈਸੇ ਬਿਖੇ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ, ਜੇ ਵਿਸ਼ਈ ਪੁਰਸ਼ ਦੀ ਵਿਕਾਰਾਂ ਦੇ ਵਿੱਚ ਪ੍ਰੀਤੀ ਹੈ ਤੇਵੇਂ ਨਾਮਦੇਵ ਜੀ ਕਹਿੰਦੇ ਨੇ ਮੇਰੀ ਪ੍ਰੀਤੀ ਮੇਰੇ ਗੁਰੂ ਦੇ ਵਿੱਚ ਹੈ। ਜੈਸੇ ਬਿਖੇ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮਰਾਰੀ, ਜੈਸੇ ਤਾਪ ਤੇ ਨਿਰਮਲ ਕੰਮ ਤੈਸੇ ਰਾਮ ਨਾਮਾ ਬਿਨ ਬਾਪਰੋ ਧੰਮ। ਆਓ ਇੱਕ ਮਿੰਟ ਪਿਆਰ ਵਿੱਚ ਆਖੋ ਤਾਂ ਫਤਿਹ ਬੁਲਾ ਦੀਏ, ਸਾਰੀ ਸੰਗਤ ਹਾਜ਼ਰੀ ਲਾਓ।

ਗੱਜ ਕੇ ਬੋਲਿਓ ਪਈ। ਭੈਣੋ ਸੌਖਾ ਸ਼ਬਦ ਹੈ, ਐ ਆਨੰਦ ਵਿੱਚ ਬੋਲਿਓ।

0: ਗੁਰੂ ਸਵਾਰੀ ਸੰਗਤ ਜੀ, ਤੁਸੀਂ ਬਹੁਤ ਲੰਮੇਰੇ ਸਮੇਂ ਤੋਂ ਇੱਕਦਮ ਚੌਂਕੜਾ ਮਾਰ ਕੇ ਤਕਰੀਬਨ ਘੰਟਾ ਪਰ ਮੈਂ ਦੇਖ ਰਿਹਾ ਤੁਹਾਡੇ ਵਿੱਚੋਂ ਕੋਈ ਵਿਰਲਾ ਸਿੱਖ ਹੀ ਉੱਠਿਆ ਹੈ, ਨਾ ਤੁਸੀਂ ਇਉਂ ਹੀ ਬੈਠੇ ਰਹੇ ਹੋ। ਜਿਹੜੇ ਆਏ ਗਏ ਨੇ ਉਹ ਵੀ ਬੈਠੇ ਗਏ ਨੇ। ਸਤਿਗੁਰੂ ਜੀ ਰਹਿਮਤਾਂ ਕਰਨ, ਆਪ ਜੀ ਦੀ ਹਾਜ਼ਰੀ, ਗਰੀਬ ਦਾਸ ਦੀ ਹਾਜ਼ਰੀ ਵੀ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ। ਤੁਹਾਡਾ ਸਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਅਗਲਾ ਜੋ ਵੀ ਦੀਵਾਨ ਆ ਰਿਹਾ ਹੈ ਉਹ ਗੁਰਮੁਖਾਂ ਪਾਸੋਂ ਸਰਵਣ ਕਰੋਗੇ। ਦਾਸ ਨਾਲ ਪਾਓ ਫਤਿਹ ਦੀ ਸਾਂਝ, ਤਾਂ ਰਸਨਾ ਦੁਆਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਜੀ, ਟੋਰਾਂਟੋ ਵਾਲੇ ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਸਮਾਂ ਢਾਡੀ ਜਥੇ ਦਾ ਹੈ, ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦੇ ਜਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਜੀ।

0: واہِ گرو. والی کل عالم صاحب صحابہ حضور انور روحانیت دے ساگر پریتاں دے پہرے دار الہی ساجن شبد گرو تن گرو گرنتھ صاحب جی مہاراج جی دے پاون پوتر دربار اندر جڑ بیٹھے ست سنگی جنو آؤ اپنی رسناواں نو پوتر کریے من نو چڑھدیاں کلا وچ لیا کے گج وج کے فتح بلائیے آخیے جی واہے گرو جی کا خالسا واہے گرو جی کی فتح. تہاڈا ساریاں دا بہت بہت دھنواد. ستگوراں دے سونے دربار دے اندر تسی کنے سونے بن کے بیٹھے ہو ستگور کرپا کرن سب دی حاضری اپنے چرناں چ پروان کر کے اپنے دروں گھروں گرسکھی جیون رحمتاں دے نال ساڈیاں جھولیاں بھر دین. دعاواں منگن واسطے آنے آ ستگرو تندرستی دی دات بخشیو پرواراں نو چڑھدی کلا دے وچ رکھیو ساڈے بچیاں نو چنگے کاروبار ترقیاں بخشیو. ایسیاں ستگوراں دے چرناں دے وچ آپاں بینتیاں ارداساں کرن واسطے آنے آ. جی آیاں نو گرو مہاراج سب دیا حاضریاں پروان کر کے تے سب نو رحمتاں دے نال جھولیاں بھر کے اور ایتھوں خوشی خوشی ودا کر ایسیاں ارداساں ستگوراں دے چرناں چور کر دیا پیارے. پر کئی وار کی ہوندا ہے بندہ روز کر لیندا گرو شہنشاہ دے اتنے بھی روز کر لیندا. میں روز گرو گھر دے وچ جانا میرا گوانڈی کدی گیا ہی نہیں کتے سال بعد جاندا ہے اور وہ تین تین چار چار گھر بنا کے بیٹھا تے ساڈے کول اکو ہی آ. یہ روس ہو جاندا کئی بار. وہ ویکھ لو وہ شراب پی جاندا رہندا نہ وہ نیانے نہ وہ گھر والی کدی گردوارے گئی آ. وہ چار چار پانچ پانچ ٹرک کڈی ٹرانسپورٹ انہاں دی بن گئی ہے. ادا دے گلے بندہ کئی وار گرو دے اتنے کر لینا پر اے بندہ پتا گلے کیوں کرتا وہ کون ہے جڑا گلے کرتا کیونکہ ستگوراں دی گربانی نو سمجھن دا یتن نہیں کیتا انہیں گرو مہاراج جی دے سدھانتاں نو سمجھیا نہیں پڑھیا نہیں صرف متھے ٹیکے پرکرما کیتی دس منٹ پانچ منٹ بیٹھیا کڑاہ پرشاد دی دیگ لئی لنگر چکیا تے گھر نو چلے گیا تے گھرے جا کے بندہ سوچدا میں تے روز متھا ٹیکدا ہاں میں تے روز ستگوراں دی شرن وچ آنا کڑاہ پرشاد اور جنی بھی ہو سکتا ہے میں گرو گھر سیواواں بھی بھیٹا کرنا پر میرا گوانڈی میرا بھرا میرے نالوں ود سکھی ہے میں کیوں دکھی ہاں. ہوں ستسنگ جی جے کتے سکھی دے سدھانتاں نوں سمجھیا جاندا بھی گرو گھر آ کے سانو کی ملتا ہے ایتھے جس کیڑے سکھ ملتے نے سانو ایک دنیاوی سکھ ہے ایک ہے آتمک سکھ. ہوں جہاں نے گرو گھر دے وچ آنا اپنا سفلا کر لیا وہ دنیاوی سکھاں نوں تیاگ کے وہ شریرک سکھاں نوں تیاگ کے جدو آتم سکھ دے وچ بلوان ہو جاندے تے وہ جالم دے سامنے اپنا سر آرے دے ڈاڑا دیندے آ. ہوں یہ کتھوں ملی ہے سکھیا کتھوں ملی ہے. ہوں یہ بھائی متی داس نے کتے گلا کیتا ہویا کوئی گردیو پاتشاہ میں تے تہاڈا کڈا نزدیکی سکھیا تے مینو ایدا دی موت کیوں ملتی ہے. میں تہاڈا سنگ کیتا میں تہاڈی گربانی پڑھی ہے میں تہاڈے ہر سدھانت نوں اپنے دل دے اتنے وساؤن دا یتن کیتا ہے تے انت سما میرا کدھاں دا آ گیا سر تو لے کے جلاد کہندے نوں پیراں تک چیر کے دو فاڑ کر دیو. لیکن گرو پیارے اپاں باتاں بھی تو انہاں دیاں پاؤنے ہاں نا اپنا جی اتہاس بھی تو انہاں دا ہی گاؤنے ہاں نا جنہاں نوں دیگاں دے وچ آلواں وانگ ابال کے رکھ دتا کہ انہاں دی پریتی گرو گھر دے نال نہیں سی. دراصل انہاں نے سکھی نو سمجھ لیا. ہن بھائی منی سنگھ جی گرو دے مہان سکھ نے انہاں نے روس کیتا ہوئے گا کہ جدو انہاں دی آگیا دے دیتی بھائی یہ بند بند کٹ دیتے جان. ہن جلاد بند کٹن لگا گٹ دے اتنے ٹوکا ماردا تے ہاتھ اپنا پیچھے نو کھچ لیندا بھائی منی سنگھ جی تے ہن جلاد کہندا ڈر گیا کہندا ڈر نہیں گیا تینو حکم کی ہویا سی کہندے تیرے بند بند کٹن دا تے کہندا مورکھا کنے بند چھڈ کے چلیا آیا سکھی بس. ہوں آخر لگا کملیا تو کنے بند میرے چھڈ کے چلیا چودہ بند کٹ چھڈ کے چل چلیا پندرویں تے ٹوکا مارن لگا ایک ایک بند کٹ جے تینوں حکم ہے تے میرے بھی گرو دا حکم ہے تے سجنا تینوں بند بند کٹوانا سکھی دی کاتر میں اپنے گرو دے چرنوں وچ پروان ہو جاواں. سکھی کی ہے گرو پیارو سکھی کسے بھیک دا نام نہیں ہے. ساڈے وانگ لباس پا لیا دستار اتنے کالی جا نیلی بن لی اوپر دی گاترا بھی پا لیا تے بندہ آم نالوں چوڑا ہو کے تریا پھرے بھی مینوں سکھی دا کی پتا جنہ مینوں سکھی دا پتا. مبارک گرو پیارو دیکھو दस्तार सजाउणी जरूरी है, दाड़ा प्रकाश होना भी जरूरी है, गात्रा पाउणा, अमृत छकना ही जरूरी है सारा कुछ, पर इन्हां कुछ करन दे नाल बंदा गुरु दा सिख नहीं बन जांदा। सिक्की की है? नहीं किसे तो डरना, नहीं किसे नूं डराउणा, साऊआं वांग जीणा ते मर्दां वांग मरना, यह सिक्की दा असूल है। इत्थे आप गवाई है तां सोह पाई है, और कैसी चतराई, इत्थे पहला आप गवाउणा पैंदा, गुरु दे सिख बनना है ना, इत्थे पहला आप गवाउणा पैंदा है। जद जुड़ना प्रीतम प्यारे ना, फिर तन कटवाउणा पैंदा है, मुल पट चीरे दा पावण लई ठिल गोता लाउणा पैंदा है, जिंदबाजी कुहाड़ा ला ला के इउं यार मनाउणा पैंदा है। यह साडा मुरशद गल्लां दे नाल नहीं, भी 2 लाख रुपया गुरुद्वारे दे देंगे जो इंडिया गए, पखे लवा देंगे, एसी लवा देंगे, जा होले महल ते लंगर लवा देंगे, खंड पाठ रखा देंगे, जलेबियां पकौड़िया दे लंगर ला देंगे, गुरु नूं खुश करन दी केड़ी गल प्यारे, नहीं ऐदा नहीं होना। गुरु नूं खुश करन लई तन मन धन सब सौंप गुरु को, हुकम मन्नीए पाईए, ऐदा गुरु मिलता है। हुण आपां जे गुरु दे उत्ते गिला करिए भी महाराज असीं गुरु घर दे विच 2 टाइम आउने आ और तुहाडियां सेवावां भी करदे आ, पर साडा गवांढी साडे नाल ज्यादियां तरक्कियां कर गया, पर जिहड़ी तरक्की तू कर गया आत्मक तौर दे उत्ते, तैनूं इन्ना सतगुरु ने बलवान बना देना कि सिक्खी दी खातर जे तैनूं बंद बंद कटवाउणा पै गया ते तू तैयार हो जाएगा, तेरे गवांढी कोई इदां नहीं होणा। यह है सिक्खी, और इदां दे सिक्खी दे आपां पूरने जिन्हां ने पा दित्ते सी ना, सिक्खी दी खातर अपना आप कुर्बान कराया, और उन्हां योधियां दीआं गाथा ए टाइम दे विच दुपहर दे दीवानां दे विच तुहाडे नाल सांझियां करन दा यतन करीदा। बाबा बंदा सिंह बहादुर दा इतिहास तुहाडे नाल सांझा करदे आ रहे कि सिख राज किवें बणिया सी, उह किहड़े किहड़े योधे सी, उह किहड़े किहड़े महान दार्शनिक जिन्हां ने सिक्खी दी खातर अपना खून डोल के और इस सिक्खी दे बूटे नूं सिंजण दा यतन कीता, और कलगियां वाले पातशाह दे चरणां च परवान हो गए। उहदे विच बाबा बंदा सिंह बहादुर साडी सिख कौम दे पहले बादशाह वी बने सन। बाबा बंदा सिंह बहादुर दे जिहड़े कारनामे नूं जिथे आपां पढ़दे आ ना, उत्थे कुछ अज्ञात वस लिखारियां ने बाबा बंदा सिंह बहादुर दा रूप जिहड़ा ना उह दोगला साबित करन दा यतन कीता है। हुण कहणी ते करनी दे महान सूरमे सन बाबा बंदा सिंह, लेकिन गुरु प्यारे कुछ क इतिहासकारां ने बाबा बंदा सिंह दे नाल बेअनसाफी करन दा यतन कीता, और पहली बेअनसाफी तकरीबन जदों आपां ना किसी सियाणे बजुर्गां दे कोल खड़ो जाइए ते गुरु प्यारे तकरीबन पता नहीं साडे दिमाग दे विच ब्रेन विच इदां दीआं गल्लां क्यों भर दित्तियां, ਵੀ ਬਾਬਾ ਬੰਦਾ ਸਿੰਘ ਨੂੰ ਸਜ਼ਾ ਤਾਂ ਮਿਲੀ ਆ ਵੀ ਬਾਬਾ ਬੰਦਾ ਸਿੰਘ ਨੇ ਵਿਆਹ ਕਰਾ ਲਿਆ ਸੀ, ਕਲਗੀਆਂ ਵਾਲੇ ਆਖਿਆ ਸੀ ਵੀ ਤੂੰ ਵਿਆਹ ਨਾ ਕਰਾਈ। ਗੁਰੂ ਪਿਆਰਿਓ ਕਿੱਥੇ ਲਿਖਿਆ, ਅਸੀਂ ਤੇ ਅੱਜ ਤੱਕ ਪੜ੍ਹਿਆ ਹੀ ਕਿਤੇ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਇੱਕ ਤੋਹਮਤ ਲਾਈ ਜਾਂਦੀ ਹੈ, ਹੁਣ ਕਲਗੀਆਂ ਵਾਲੇ ਪਾਤਸ਼ਾਹ ਨੇ ਆਪ ਵਿਆਹ ਨਹੀਂ ਕਰਵਾਇਆ ਸੀ, ਸਾਡੇ ਗੁਰੂ ਸਾਹਿਬਾਨਾਂ ਨੇ ਆਪ ਵਿਆਹ ਨਹੀਂ ਕਰਵਾਏ, ਉਹਨਾਂ ਨੇ ਗ੍ਰਹਿਸਥ ਦੇ ਧਾਰਨੀ ਨਹੀਂ ਬਣੇ, ਤੇ ਜੇ ਉਹ ਬਣਿਆ ਤੇ ਬਾਬਾ ਬੰਦਾ ਸਿੰਘ ਵਾਸਤੇ ਇਹ ਸ਼ਰਤ ਕਿਉਂ ਰੱਖੀ ਗਈ? ਨਹੀਂ ਗੁਰੂ ਪਿਆਰਿਓ, ਇਹ ਇੱਕ ਦੂਸ਼ਣਬਾਜ਼ੀ ਲਾਈ ਗਈ ਹੈ। ਹਰ ਸਿੱਖ ਨੂੰ ਗ੍ਰਹਿਸਥੀ ਹੋਣ ਦਾ ਹੁਕਮ ਹੈ, ਹਾਂ ਤੁਹਾਡੇ ਸਰੀਰਕ ਤੌਰ ਦੇ ਉੱਤੇ ਤੁਸੀਂ ਅਨਫਿੱਟ ਹੋ, ਤੁਹਾਨੂੰ ਕੋਈ ਬਿਮਾਰੀ ਹੈ, ਤੁਸੀਂ ਨਹੀਂ ਵਿਆਹ ਕਰਵਾ ਸਕਦੇ, ਤੇ ਇਹ ਇੱਕ ਮਜਬੂਰੀ, ਉਹ ਗੱਲ ਵੱਖਰੀ ਹੈ, ਪਰ ਗ੍ਰਹਿਸਥ ਦਾ ਧਾਰਨੀ ਹੋਣਾ ਹਰ ਗੁਰਸਿੱਖ ਵਾਸਤੇ ਜ਼ਰੂਰੀ ਹੈ। ਤੇ ਬਾਬਾ ਬੰਦਾ ਸਿੰਘ ਗ੍ਰਹਿਸਥੀ ਬਣੇ, ਉਹਨਾਂ ਦੇ ਘਰ ਪੁੱਤਰ ਪੈਦਾ ਹੋਏ, ਤੇ ਗੁਰੂ ਪਿਆਰਿਓ ਜਿਹੜਾ ਅਜੇ ਸਿੰਘ ਸੀ ਨਾ ਬਾਬਾ ਅਜੇ ਸਿੰਘ, 4 ਸਾਲ ਦੀ ਉਮਰ ਦੇ ਵਿੱਚ, ਇਤਿਹਾਸ ਆਉਣਾ ਤੁਹਾਡੇ ਨਾਲ ਬੋਲਾਂਗੇ, ਉਹਦੇ ਨਾਲ ਕੀ ਭਾਣਾ ਬੀਤਦਾ। ਔਰ ਇੱਕ ਦੂਸ਼ਣ ਹੋਰ ਲਾਇਆ ਗਿਆ ਕਿ ਬਾਬਾ ਬੰਦਾ ਸਿੰਘ ਨੇ ਅੰਮ੍ਰਿਤ ਪਾਨ ਨਹੀਂ, ਕਲਗੀਆਂ ਵਾਲੇ ਨੇ ਆਖਿਆ ਸੀ ਬਈ ਤੈਨੂੰ ਅੰਮ੍ਰਿਤ ਛਕਣ ਦੀ ਕੋਈ ਜ਼ਰੂਰਤ ਨਹੀਂ, ਤੂੰ ਅੰਮ੍ਰਿਤ ਤੋਂ ਬਗੈਰ ਹੀ ਚੜ੍ਹਦੀ ਕਲਾ ਵਿੱਚ ਰਹੇਗਾ। ਨਹੀਂ ਪਿਆਰਿਓ, ਇਹ ਵੀ ਇੱਕ ਦੂਸ਼ਣ ਹੈ। ਜੇ ਅੰਮ੍ਰਿਤ ਜੇ ਖੰਡੇ ਦੀ ਪੌਲ ਕਲਗੀਆਂ ਵਾਲੇ ਪਾਤਸ਼ਾਹ ਦੇ ਵਾਸਤੇ ਜ਼ਰੂਰੀ ਹੈ, ਜੇ ਉਹ ਪੰਜਾਂ ਦੇ ਤਰਲੇ ਪਾ ਗੁਰੂ ਮਹਾਰਾਜ ਪੰਜਾਂ ਦੇ ਮੋਹਰੇ ਤਰਲਾ ਕਰ ਸਕਦਾ ਹੈ ਕਿ ਦਇਆ ਸਿੰਘ ਜੀ ਜਿੱਦਾਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣੇ ਹੋ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ, ਤੇ ਬਾਬਾ ਬੰਦਾ ਸਿੰਘ ਵਾਸਤੇ ਮਾਧੋ ਦਾਸ ਵਾਸਤੇ ਕਿਉਂ ਨਹੀਂ ਸੀ? ਇਹ ਜ਼ਰੂਰੀ ਸੀ। ਔਰ ਖੰਡੇ ਦੀ ਪੌਲ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਨੂੰ ਛਕਾਈ ਸੀ, ਔਰ ਪਹਿਲਾ ਨਾਮ ਗੁਰਬਖਸ਼ ਸਿੰਘ ਰੱਖਿਆ ਸੀ। ਗੁਰਬਖਸ਼ ਸਿੰਘ, ਬਈ ਤੂੰ ਅੱਜ ਤੋਂ ਗੁਰੂ ਨੇ ਤੈਨੂੰ ਬਖਸ਼ ਦਿੱਤਾ, ਜਿਹੜੀਆਂ ਤੇਰੀਆਂ ਪਿਛਲੀਆਂ ਭੁੱਲਾਂ ਸੀ ਨਾ ਉਹਨਾਂ ਦੇ ਉੱਤੇ ਪੋਚਾ ਫੇਰ ਦਿੱਤਾ, ਪਾਣੀ ਫੇਰਤਾ, ਅੱਜ ਤੂੰ ਇੱਕ ਨਵੀਂ ਜ਼ਿੰਦਗੀ ਜੀਵੇਂਗਾ। ਅੱਜ ਹਿੰਦੁਸਤਾਨ ਦੇ ਵਿੱਚ ਕਿਤੇ ਬਾਬਾ ਬੰਦਾ ਸਿੰਘ ਜੀ ਦਾ ਕੋਈ ਦਿਹਾੜਾ ਮਨਾਉਣਾ ਹੋਵੇ ਨਾ, ਤੇ ਸਾਡੇ ਨਾਲ ਈਰਖਾ ਕਰਨ ਵਾਲੇ ਈਰਖਾਲੂ ਲੋਕ ਜਿਹੜੇ ਆ ਨਾ,
1: ਉਹ ਅਜੇ ਵੀ ਬਾਬਾ ਬੰਦਾ ਸਿੰਘ ਦਾ ਕੋਈ ਦਿਹਾੜਾ ਮਨਾਉਂਦੇ ਉਹਨੂੰ ਬੰਦਾ ਵੈਰਾਗੀ ਲਿਖਣ ਦਾ ਯਤਨ ਕਰਨਗੇ ਵੀ ਬੰਦਾ ਵੈਰਾਗੀ ਸੀ ਗੁਰੂ ਪਿਆਰਿਓ ਵੈਰਾਗੀ ਉਦਣ ਸੀ ਜਿੱਦਣ ਉਹ ਜਾਨਕੀ ਦਾਸ ਦਾ ਚੇਲਾ ਬਣਿਆ ਸੀ ਉਦਣ ਵੈਰਾਗੀ ਸੀ ਉਧਰ ਵਿਰਾਗ ਕਿਉਂ ਆਇਆ ਸੀ ਹਰਨੀ ਦੇ ਬੱਚੇ ਉਹਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ ਗੁਰੂ ਪਿਆਰਿਓ ਹਰੇਕ ਪੱਥਰ ਦਿਲ ਵਿਰਾਗੀ ਹੋ ਸਕਦਾ ਹੈ ਤੇ ਮਾਧੋ ਦਾਸ ਦਾ ਵੈਰਾਗੀ ਹੋ ਜਾਣਾ ਇਹ ਸੁਭਾਵਿਕ ਸੀ ਉਦਣ ਉਹ ਵੈਰਾਗੀ ਬਣ ਗਿਆ ਪਰ ਜਿੱਦਣ ਖੰਡੇ ਦੀ ਪੌਲ ਛਕੀ ਸੀ ਉਦਣ ਵੈਰਾਗੀ ਨਹੀਂ ਉਦਣ ਸਿੰਘ ਸਜਿਆ ਸੀ ਸਿੰਘ ਦਾ ਮਤਲਬ ਬੱਬਰ ਸ਼ੇਰ ਹੁੰਦਾ ਹੈ ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਖ ਵੀ ਦਿੱਤਾ ਸੀ ਕਹਿੰਦੇ ਬੰਦਾ ਸਿੰਘ ਹਰਨੀ ਦਾ ਡੁੱਲਿਆ ਹੋਇਆ ਖੂਨ ਦੇਖ ਕੇ ਘਬਰਾ ਗਿਆ ਆ ਦੇਖ ਭਾਰਤ ਦੇ ਚੱਪਾ ਚੱਪਾ ਦੇ ਉੱਤੇ ਮਜਲੂਮਾਂ ਦਾ ਨਿਮਾਣਿਆਂ ਦਾ ਨਿਤਾਣਿਆਂ ਦਾ ਖੂਨ ਡੁੱਲਾ ਪਿਆ ਉੱਠ ਉੱਠ ਮਰਦ ਬਣ ਔਰ ਗੁਰੂ ਪਿਆਰਿਓ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਂਹ ਤੋਂ ਫੜ ਕੇ ਠਾਲ ਕੇ ਤੇ ਇੱਕ ਮਰਦ ਬਣਾ ਕੇ ਪੰਜਾਬ ਵੱਲ ਘੱਲਿਆ ਸੀ ਉਹ ਇਹ ਜਿਹੜੀਆਂ ਦੂਸ਼ਣਬਾਜ਼ੀਆਂ ਲਾਈਆਂ ਗਈਆਂ ਸਾਡੇ ਵਿਰੋਧੀਆਂ ਵੱਲੋਂ ਲਾਈਆਂ ਗਈਆਂ ਬਾਬਾ ਬੰਦਾ ਸਿੰਘ ਚੜ੍ਹਦੀ ਕਲਾ ਦਾ ਔਰ ਪਹਿਲਾ ਜਰਨੈਲ ਕਲਗੀਆਂ ਵਾਲੇ ਪਾਤਸ਼ਾਹ ਨੇ ਬਣਾ ਕੇ ਭੇਜਿਆ ਸੀ ਪੰਜ ਸਿੰਘ ਦਿੱਤੇ ਸੀ ਨਾ ਨਾਲ ਤੇ 20 ਸਿੰਘ ਹੋਰ ਦਿੱਤੇ ਤੇ ਕਿੱਡਾ ਭਰੋਸਾ ਹੋਵੇਗਾ ਗੁਰਦੇਵ ਪਾਤਸ਼ਾਹ ਦੇ ਉੱਤੇ ਉਹਨੂੰ ਆਖਿਆ ਨਹੀਂ ਕਿ ਮਹਾਰਾਜ ਮੈਂ 25 ਦੇ ਨਾਲ ਤੁਸੀਂ ਮੈਨੂੰ ਘੱਲ ਕੇ ਤੇ ਪੰਜਾਬ ਦੇ ਨਾਲ ਹਕੂਮਤ ਦੇ ਨਾਲ ਟੱਕਰ ਲੈਣ ਵਾਸਤੇ ਤੁਰ ਲੱਗੇ ਹੋ ਮੈਂ ਜ਼ਰੂਰ ਮਰਨਾ ਮੇਥੋਂ ਨਹੀਂ ਜਾਇਆ ਜਾਣਾ ਇੱਦਾਂ ਨਹੀਂ ਸੀ ਆਖਿਆ ਵਿਸ਼ਵਾਸ ਸੀ ਗੁਰੂ ਪਾਤਸ਼ਾਹ ਦੇ ਉੱਤੇ ਹੁਣ ਬਾਬਾ ਬੰਦਾ ਸਿੰਘ ਗ੍ਰਿਫਤਾਰ ਹੁੰਦੇ ਨੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਦਿੱਲੀ ਦੀ ਧਰਤੀ ਦੇ ਉੱਤੇ ਲਿਜਾਂਦਾ ਗਿਆ ਔਰ ਇਹ ਇਤਿਹਾਸ ਇੱਥੋਂ ਤੱਕ ਕੱਲ੍ਹ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਦੇ 740 ਸਿੰਘ ਹੋਰ ਸਨ ਤੇ ਤਕਰੀਬਨ 700 ਇਹ 5 ਮਾਰਚ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਜੀ ਬਾਬਾ ਬੰਦਾ ਸਿੰਘ ਦੇ ਸਾਥੀਆਂ ਨੂੰ ਕਤਲ ਕਰ ਲਈ 5 ਮਾਰਚ 1716 ਈਸਵੀ ਤੋਂ ਪਹਿਲਾ ਜਿਹੜਾ 100 ਸਿੰਘਾਂ ਦਾ ਇੱਕ ਜਥਾ ਸ਼ਹੀਦ ਕੀਤਾ ਸੀ ਨਾ ਉਹ 5 ਮਾਰਚ 1716 ਈਸਵੀ ਨੂੰ ਸਿਰ ਕਲਮ ਕਰ ਦਿੱਤੇ ਗਏ ਔਰ ਉਹਨਾਂ ਦੇ ਜਿਹੜੀਆਂ ਬਾਡੀਆਂ ਸੀ ਸਰੀਰ ਸੀ ਉਹਨਾਂ ਨੂੰ ਗੱਡਿਆਂ ਦੇ ਉੱਤੇ ਲੱਦ ਕੇ ਸ਼ਹਿਰ ਦੇ ਬਾਹਰਲੇ ਪਾਸੇ ਉਹਨਾਂ ਦੇ ਫਿਰ ਟੁਕੜੇ ਕਰ ਕਰਕੇ ਤੇ ਦਰਖਤਾਂ ਦੇ ਨਾਲ ਟੰਗ ਦਿੱਤਾ ਗਿਆ ਸੀ ਇਹ ਸੀ ਜਲੀਲ ਕਰਨ ਦਾ ਇੱਕ ਤਰੀਕਾ ਕਿ ਜਿਹੜੇ ਲੋਕ ਸਿੰਘ ਸਜਦੇ ਜਾ ਰਹੇ ਹਨ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਜਿਹੜਾ ਸਿੰਘ ਸਜੇਗਾ ਉਹਨਾਂ ਦੀ ਦੁਰਦਸ਼ਾ ਕਿੱਦਾਂ ਦੀ ਹੋਵੇਗੀ ਆਹ ਹੋਵੇਗੀ ਇਹ ਹਕੂਮਤ ਇੱਕ ਹਊਆ ਪੈਦਾ ਕਰਦੀ ਹੈ ਡਰਾਇਆ ਜਾਂਦਾ ਹੈ ਇਹ ਡਰਾਇਆ ਗਿਆ ਸੀ ਨਾ ਆ ਜਦੋਂ 1984 ਤੋਂ ਬਾਅਦ ਸਾਡੇ ਬੱਚੇ ਖੇਤਾਂ ਦੇ ਵਿੱਚ ਆਪਣੇ ਬਾਪੂ ਦੇ ਨਾਲ ਕੰਮ ਕਰਾਉਂਦੇ ਆ ਕੋਈ ਮਾਂ ਦੀ ਬੁੱਢੀ ਮਾਂ ਦੀ ਦਵਾਈ ਲੈਣ ਤੁਰਿਆ ਜਾ ਰਿਹਾ ਔਰ ਗੁਰੂ ਪਿਆਰਿਓ ਇੱਕ ਹਊਆ ਸਰਕਾਰਾਂ ਇੱਦਾਂ ਦੇ ਪੈਦਾ ਕਰ ਦਿੰਦੀਆਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਉਹਦੇ ਵਿੱਚ ਡਰ ਪੈਦਾ ਕਰ ਦਿੱਤਾ ਜਾਵੇ ਡਰ ਪੈਦਾ ਕੀਤਾ ਗਿਆ ਸੀ ਔਰ ਰਾਹੇ ਤੁਰਿਆਂ ਜਾਂਦਿਆਂ ਨੂੰ ਚੱਕ ਚੱਕ ਕੇ ਖਤਮ ਕਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਹਕੂਮਤਾਂ ਕਰਦੀਆਂ ਆਈਆਂ ਕਿ ਜਿਹੜੀ ਕੌਮ ਨੂੰ ਗੁਲਾਮ ਬਣਾਉਣਾ ਹੋਵੇ ਉਹਨੂੰ ਅਤੇ ਅੱਤ ਦੇ ਤਸ਼ੱਦਦ ਕੀਤੇ ਜਾਣ ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਜਾਵੇ ਔਰ ਮਨਾਂ ਦੇ ਅੰਦਰ ਹਕੂਮਤ ਦਾ ਇੱਕ ਭੈ ਪੈਦਾ ਕਰ ਦਿੱਤਾ ਜਾਵੇ ਤਾਂ ਕਿ ਇਹ ਧੌਣ ਨਾ ਉਠਾ ਸਕਣ ਇੱਦਾਂ ਹੀ ਕੀਤਾ ਸੀ ਉਸੇ ਵੀ ਹੁਣ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਹੋਇਆ ਨਾ ਜੋ ਕੁਛ ਹੋਇਆ ਲੇਕਿਨ ਆਪਾਂ ਜਦੋਂ ਇਤਿਹਾਸ ਨੂੰ ਬਰੀਕੀ ਨਾਲ ਦੇਖਦੇ ਹਾਂ ਨਾ ਤੇ ਅਸੀਂ ਜ਼ਿਕਰ ਕੀਤਾ ਸੀ ਵੀ 200 ਸਿੰਘ ਬਾਬਾ ਬੰਦਾ ਸਿੰਘ ਦੇ ਨਾਲ ਉਸ ਗੁਰਦਾਸ ਨਗਰ ਦੀ ਗੜੀ ਦੇ ਅੰਦਰੋਂ ਸਿਰਫ 200 ਸਿੰਘ ਗ੍ਰਿਫਤਾਰ ਹੋਏ ਸੀ ਤੇ ਦਿੱਲੀ ਤੱਕ ਜਾਂਦਿਆਂ ਉਹਨਾਂ ਦੀ ਗਿਣਤੀ 740 ਹੋ ਗਈ ਸੀ ਇਹਦਾ ਮਤਲਬ ਹੈ ਥੋੜ੍ਹਾ ਜਿਹਾ ਸੋਚਣਾ ਪੈਣਾ ਵੀ ਪਿੰਡਾਂ ਦੇ ਵਿੱਚ ਉਹ ਆਮ ਵੱਸਦੇ ਉਹ ਗਰੀਬ ਲੋਕਾਂ ਨੂੰ ਵੀ ਚੱਕ ਕੇ ਉਹਨਾਂ ਨੇ ਦਿੱਲੀ ਲੈ ਜਾਂਦਾ ਗਿਆ ਪਰ ਦੇਖੋ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਪਤਾ ਨਹੀਂ ਉਹਨਾਂ ਨੇ ਬਾਬਾ ਬੰਦਾ ਸਿੰਘ ਨੂੰ ਇੱਕ ਵਾਰ ਵੀ ਤੱਕਿਆ ਸੀ ਜਾਂ ਨਹੀਂ ਤੱਕਿਆ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਉਹਨਾਂ ਨੇ ਤੱਕਿਆ ਸੀ ਜਾਂ ਨਹੀਂ ਤੱਕਿਆ ਸੀ ਦਿੱਲੀ ਲਿਜਾ ਕੇ ਹੁਣ ਸਤਸੰਗ ਜੀ ਆਮ ਬੰਦਾ ਤੇ ਡਰਦਾ ਕਹਿ ਹੀ ਦਿੰਦਾ ਵੀ ਮੈਂ ਤੇ ਬਾਬਾ ਬੰਦਾ ਸਿੰਘ ਨੂੰ ਜਾਣਦਾ ਹੀ ਨਹੀਂ ਹੈ ਉਹਨਾਂ 740 ਦੇ ਵਿੱਚੋਂ ਇੱਕ ਨੇ ਵੀ ਨਹੀਂ ਆਖਿਆ ਮੈਂ ਬਾਬਾ ਬੰਦਾ ਸਿੰਘ ਨੂੰ ਜਾਣਦਾ ਹੀ ਨੀਗਾ ਆਖਦੇ ਸੀ ਨਾ ਵੀ ਤੂੰ ਇਸਲਾਮ ਦੇ ਵਿੱਚ ਆ ਜਾ ਤੂੰ ਸਿੱਖੀ ਛੱਡ ਦੇ ਤੇ ਗੁਰੂ ਪਿਆਰਿਓ ਇਹੀ ਗੱਲ ਕਿ ਉਹਨਾਂ ਨੇ ਨਹੀਂ ਆਖਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੀ ਨਹੀਂ ਹੁਣ ਇੱਕ ਮਾਂ ਤਰਲੇ ਪਾਉਂਦੀ ਹੈ ਕੱਲ ਦੇ ਇਤਿਹਾਸ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ ਇੱਕ ਮਾਂ ਤਰਲੇ ਪਾਉਂਦੀ ਕਹਿੰਦੀ ਮੇਰਾ ਪੁੱਤ ਤੇ ਵਿਆਹ ਮੈਂ ਲੈ ਕੇ ਗਈ ਸੀ ਰਸਤੇ ਵਿੱਚ ਆਉਂਦਾ ਔਰ ਤੁਹਾਡੇ ਸਿਪਾਹੀਆਂ ਨੇ ਉਹਨੂੰ ਫੜ ਲਿਆ ਮੇਰਾ ਪੁੱਤ ਸਿੱਖ ਹੈ ਹੀ ਨਹੀਂਗਾ ਮਾਂ ਕਹਿੰਦੀ ਹੈ ਤੇ ਜਦੋਂ ਪੁੱਤ ਨੂੰ ਪਤਾ ਲੱਗਦਾ ਔਰ ਉਹਨੂੰ ਛੱਡ ਦੇਣ ਦੇ ਵਾਰੰਟ ਲੈ ਕੇ ਜਾਂਦੀ ਹੈ ਤੇ ਉਹ ਪੁੱਤ ਐਡਾ ਅਣਖੀ ਨਿਕਲਿਆ, ਉਹ ਐਡਾ ਸੂਰਬੀਰ ਨਿਕਲਿਆ। 18 ਸਾਲਾਂ ਦਾ ਪੁੱਤ ਵਿਆਹ ਕੇ ਆਇਆ ਸੀ ਔਰ ਉਹਦੀ ਮਟਿਆਰ ਜਨਾਨੀ ਔਰਤ ਉਹਦੇ ਸਾਹਮਣੇ ਕੀਤੀ ਗਈ ਵੀ ਸ਼ਾਇਦ ਹੁਸਨ ਨੂੰ ਦੇ ਕੇ ਡੋਲ ਜਾਵੇਗਾ, ਪਰ ਉਹ ਆਫਰੀਨ ਉਹ ਮਰਦ ਏਦਾਂ ਦਾ ਨਿਕਲਿਆ, ਆਪਣੀ ਮਾਂ ਨੂੰ ਕਹਿਤਾ ਤੂੰ ਮੇਰੀ ਮਾਂ ਹੀ ਨਹੀਂ ਹੈ, ਤੂੰ ਮੈਨੂੰ ਸਿੱਖੀ ਵੱਲੋਂ ਮੋੜ ਰਹੀ ਆ, ਅੱਜ ਮੇਰੀ ਸ਼ਹੀਦੀ ਦੇ ਵਿੱਚ ਰੁਕਾਵਟ ਬਣ ਰਹੀ ਆ, ਤੂੰ ਮੇਰੀ ਮਾਂ ਹੀ ਨਹੀਂ ਹੈ। ਹੁਣ ਗੁਰੂ ਪਿਆਰੇ ਉਹਨਾਂ ਬਾਬਾ ਬੰਦਾ ਸਿੰਘ ਨੂੰ ਤੱਕਿਆ ਹੀ ਨਹੀਂ ਸੀ, ਪਰ ਐਸੀ ਕਿਰਪਾ ਹੋਈ ਕਲਗੀਆਂ ਵਾਲੇ ਪਾਤਸ਼ਾਹ ਦੀ ਵੀ ਉਹਨਾਂ 740 ਦੇ ਵਿੱਚੋਂ ਇੱਕ ਵੀ ਜਿਹੜਾ ਸੀ ਨਾ ਉਹ ਸਿੰਘ ਆਪਣੀ ਇਸ ਕੁਰਬਾਨੀ ਨੂੰ ਆਪਣੀ ਇਸ ਸ਼ਹਾਦਤ ਤੋਂ ਮੂੰਹ ਮੋੜਨ ਵਾਸਤੇ ਕਦੀ ਵੀ ਤਿਆਰ ਨਾ ਹੋਇਆ। ਸੋ ਅੱਜ ਬਾਬਾ ਬੰਦਾ ਸਿੰਘ ਦੇ ਨਾਲ ਦੇ ਤਕਰੀਬਨ ਇੱਕ ਹਫ਼ਤੇ ਦੇ ਵਿੱਚ 700 ਦੇ ਕਰੀਬ ਜਿਹੜੇ ਸਿੰਘ ਸੀ ਨਾ ਉਹ ਸ਼ਹੀਦ ਕਰ ਦਿੱਤੇ ਜਾਂਦੇ ਆ। ਹੁਣ ਫਰਕ ਸੀ ਯਾਰ, ਹਿੰਦੁਸਤਾਨ ਦਾ ਬਾਦਸ਼ਾਹ ਆਪਣੇ ਆਪ ਦੇ ਵਿੱਚ ਡਾਵਾਂ ਡੋਲ ਹੋ ਗਿਆ। ਇੱਕ ਨੇ ਵੀ ਇਸਲਾਮ ਨਹੀਂ ਪ੍ਰਵਾਨ ਕੀਤਾ। ਇਹਦੇ ਵਿੱਚ ਸਭ ਤੋਂ ਵੱਡੀ ਹਾਰ ਸੀ ਗੁਰੂ ਪਿਆਰਿਓ, ਏਡੀ ਵੱਡੀ ਏਸ਼ੀਆ ਦੀ ਹਕੂਮਤ ਹੋਵੇ ਤੇ ਇੱਕ ਵੀ ਬੰਦਾ ਉਹਨਾਂ ਦੇ ਥੱਲੇ ਲੱਗਣ ਵਾਸਤੇ ਤਿਆਰ ਨਾ ਹੋਵੇ, ਇਦੋਂ ਵੱਡੀ ਹਾਰ ਕੀ ਹੋ ਸਕਦੀ ਹੈ। ਹੁਣ ਫਰਕ ਸੀਅਰ ਬਾਦਸ਼ਾਹ ਗੁੱਸੇ ਦੇ ਵਿੱਚ ਆ ਕੇ ਬਾਬਾ ਬੰਦਾ ਸਿੰਘ ਨੂੰ ਆਪਣੇ ਕੋਲ ਬੁਲਾਉਂਦਾ ਤੇ ਬਾਬਾ ਬੰਦਾ ਸਿੰਘ ਨੂੰ ਗੁੱਸੇ ਵਿੱਚ ਆ ਕੇ ਹਾਰ ਹੋ ਚੁੱਕੀ ਹੈ, ਇਹਦੀ ਹਾਰਿਆ ਹੋਇਆ ਹੈ, ਹਾਰ ਹੋ ਚੁੱਕੀ ਹੈ, ਪਰ ਗੁੱਸੇ ਵਿੱਚ ਆ ਕੇ ਆਪਣੇ ਆਪ ਨੂੰ ਜੇਤੂ ਸਾਬਤ ਕਰਦਾ ਕਰਕੇ ਕਹਿੰਦਾ ਬੰਦਾ ਸਿੰਘ ਕਿੱਥੇ ਤੇਰੇ ਯੋਧੇ, ਕਿੱਥੇ ਤੇਰੇ ਜਰਨੈਲ ਜਿਹਨਾਂ ਦੇ ਨਾਲ ਤੂੰ ਹਕੂਮਤ ਦੇ ਨਾਲ ਲੜਾਈ ਲੜੀ ਸੀ, ਲੈ ਕੇ ਆ ਇੱਕ ਵਾਰ ਆ ਮੇਰੇ ਸਾਹਮਣੇ, ਮੈਂ ਉਹਨਾਂ ਦੇ ਜੌਹਰ ਦੇਖਾਂ। ਤੇ ਬਾਬਾ ਬੰਦਾ ਸਿੰਘ ਬਹਾਦਰ ਕੈਦ ਦੀ ਸ਼ਕਲ ਦੇ ਵਿੱਚ ਹੈ, ਇੱਕ ਕੈਦੀ ਦੇ ਰੂਪ ਦੇ ਵਿੱਚ ਹੈ, ਤੇ ਇਹ ਜ਼ਾਲਮ ਫਰਕ ਸੀਅਰ ਬਾਬਾ ਬੰਦਾ ਸਿੰਘ ਦੇ ਨਾਲ ਕੁਝ ਖੜਕਵੇਂ ਜਿਹੇ ਸਵਾਲ ਇਉਂ ਕਰਦਾ।

ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਇਤਿਹਾਸ ਸਰਵਣ ਕਰ ਰਹੇ ਹੋ, ਔਰ ਮਰਦ ਯੋਧੇ ਦਾ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਹੋਵੇਗਾ, ਪਰ ਰਸਤੇ ਵਿੱਚ ਜਿਹੜੀਆਂ ਬੀਤੀਆਂ ਘਟਨਾਵਾਂ ਉਹਨਾਂ ਦਾ ਜ਼ਿਕਰ ਵੀ ਇਸ ਵੇਲੇ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ। ਬੇਨਤੀ ਕੀਤੀ ਸੀ ਕਿ 5 ਮਾਰਚ ਤੋਂ ਲੈ ਕੇ ਹਫ਼ਤੇ ਕੁ ਤੱਕ ਨਾ, ਮਾਰਚ ਦੇ ਮਹੀਨੇ ਦੇ ਵਿੱਚ ਹੀ 700 ਸਿੰਘ ਸ਼ਹੀਦ ਕਰ ਦਿੱਤੇ ਗਏ, ਔਰ ਉਸ ਤੋਂ ਬਾਅਦ ਜੂਨ ਤੱਕ ਐਨ ਉੱਟੇ ਕਟਕਾਈ ਜਾ ਰਿਹਾ, ਬਾਬਾ ਬੰਦਾ ਸਿੰਘ ਨੂੰ ਕੁਝ ਨਹੀਂ ਆਖਿਆ ਗਿਆ। ਉਹਨੂੰ ਸਰੀਰਕ ਤੌਰ ਦੇ ਉੱਤੇ ਉਹਨਾਂ ਨੂੰ ਕਸ਼ਟ ਦੇਣ ਦਾ ਯਤਨ ਕੀਤਾ ਪਿਆ, ਪਰ ਹਾਲੇ ਸ਼ਹੀਦ ਨਹੀਂ ਕੀਤਾ ਗਿਆ। ਇੱਕ ਦਿਨ ਫਰਕ ਸੀਅਰ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਦਾ ਹੈ, ਔਰ ਪਹਿਲਾਂ ਡਰਾਵੇ ਦੇ ਚੁੱਕੇ ਆ, ਲਾਲਚ ਦੇ ਚੁੱਕੇ ਆ, ਜਦੋਂ ਨਹੀਂ ਮੰਨਦੇ ਆ ਕਿਸੇ ਤਰ੍ਹਾਂ ਵੀ ਇਸਲਾਮ ਵਿੱਚ ਆਉਣ ਵਾਸਤੇ, ਤੇ ਫਿਰ ਬੜੇ ਨਰਮ ਜਿਹੇ ਲਹਿਜੇ ਦੇ ਵਿੱਚ, ਗੁਰੂ ਪਿਆਰਿਓ ਜਿੱਦਾਂ ਕਿਸੇ ਗੁੱਸੇ ਹੋਏ ਨੂੰ ਮਨਾਉਣਾ ਹੁੰਦਾ ਨਾ, ਬੰਦਾ ਜਦੋਂ ਦੇਖ ਲੈਂਦਾ ਵੀ ਹੁਣ ਨਹੀਂ ਮੰਨਦਾ, ਫਿਰ ਪਿਆਰ ਨਾਲ ਮਨਾਉਣ ਦਾ ਯਤਨ ਕਰਦਾ, ਕਹਿੰਦਾ ਬੰਦਾ ਸਿਆ, ਕਹਿੰਦਾ ਬੰਦਾ ਸਿਆ ਤੇਰੇ ਵਰਗੇ ਜਰਨੈਲ ਕਿਤੇ ਨਿੱਤ ਨਿੱਤ ਨਹੀਂ ਜੰਮਣੇ, ਦੇਖ ਆਪਣੇ ਆਪ ਦੇ ਨਾਲ ਦਗਾ ਨਾ ਕਰ, ਕਹਿੰਦਾ ਤੂੰ ਇੱਕ ਵਾਰ ਇਸਲਾਮ ਦੇ ਵਿੱਚ ਆ, ਤੂੰ ਮੇਰਾ ਜਰਨੈਲ ਬਣ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਔਰ ਜਿਹੜੀ ਮਾੜੀ ਮੋਟੀ ਕਸਰ ਸਾਡੇ ਕੋਲੋਂ ਪਹਿਲਾਂ ਰਹੀ ਹੋਈ ਹੈ ਨਾ, ਜਿਹੜੇ ਲੋਕ ਬਾਹਰਲੇ ਦੇਸ਼ਾਂ ਚੋਂ ਹਿੰਦੁਸਤਾਨ ਨੂੰ ਜਿੱਤਣ ਵਾਸਤੇ ਆਉਂਦੇ ਸੀ, ਤੂੰ ਮੇਰਾ ਜਰਨੈਲ ਬਣ, ਆਪਾਂ ਅੱਜ ਉਹਨਾਂ ਨੂੰ ਲਤਾੜੀਏ, ਉਹਨਾਂ ਨੂੰ ਦੱਸੀਏ ਕਿ ਹਿੰਦੁਸਤਾਨ ਦੀ ਤਾਕਤ ਕੀ ਹੈ, ਇਹ ਤਾਂ ਹੋ ਸਕਦਾ ਜੇ ਤੂੰ ਮੇਰਾ ਜਰਨੈਲ ਬਣੇ। ਹੁਣ ਗੁਰੂ ਪਿਆਰਿਓ ਐਡੀ ਵੱਡੀ ਬਾਦਸ਼ਾਹਤ ਮਿਲਦੀ ਹੋਵੇ ਤੇ ਬੰਦਾ ਡੋਲਣ ਲੱਗਾ, ਚਿੱਤ ਮਿੰਟ ਨਹੀਂ ਲਾਉਂਦਾ, ਮਿੰਟ ਵੀ ਹੁਣ ਗੁਰੂ ਪਿਆਰਿਓ ਇੱਥੇ ਕੀ ਹੈ, ਤੁਸੀਂ ਜਿਹਨਾਂ ਦੇਸ਼ਾਂ ਵਿੱਚ ਰਹਿੰਦੇ ਹੋ ਨਾ, ਇੱਥੇ ਧਰਮ ਤਿਆਗਣ ਦੀ ਕਿਹੜੀ ਗੱਲ ਹੈ, ਪੱਕਾ ਹੋਣਾ ਚਾਹੀਦਾ ਹੈ, ਧੀ ਭਾਵੇਂ ਮੁਸਲਮਾਨਾਂ ਦੀ ਹੋਵੇ, ਮੁੰਡਾ ਭਾਵੇਂ ਈਸਾਈਆਂ ਦਾ ਹੋਵੇ, ਗੱਲ ਕਿਹੜੀ ਆ, ਪੱਕ ਸਾਡੀ ਧੀ ਦਾ ਪੁੱਤ ਪੱਕਾ ਹੋਣਾ ਚਾਹੀਦਾ, ਧਰਮ ਦੀ ਕਿਹੜੀ ਗੱਲ ਹੈ, ਤਾਂ ਕੀ ਆ, ਸਿੱਖੀ ਦੀ ਕਿਹੜੀ ਗੱਲ ਆ, ਸਿੱਖੀ ਫੇਰ ਮਿਲ ਜੂਗੀ, ਵੀ ਕੁੜੀ ਪੱਕੀ ਹੋਈ ਜਾਂਦੀ ਆ, ਮੁੰਡਾ ਈਸਾਈਆਂ ਦਾ ਜਾਂ ਕਾਲਿਆਂ ਦਾ, ਤਾਂ ਕਿਹੜੀ ਗੱਲ ਆ, ਵਿਆਹ ਹੀ ਕਰਨਾ ਫੇਰ ਕੀ ਹੋ ਚੱਲਿਆ, ਤਾਂ ਕੀ ਹੋਇਆ ਜੇ ਕੁੜੀ ਮੁਸਲਮਾਨਾਂ ਦੀ ਆ, ਜੇ ਈਸਾਈਆਂ ਦੀ ਆ ਜਾਂ ਕਾਲਿਆਂ ਦੀ ਆ, ਫੇਰ ਕੀ ਆ, ਮੁੰਡਾ ਪੱਕਾ ਹੋ ਜਾਵੇ ਇੱਕ ਵਾਰ, ਇੰਡੀਆ ਆਉਣਾ ਜਾਣਾ ਬਣ ਜਾਵੇ, ਫੇਰ ਸਿੱਖੀ ਫੇਰ ਸਾਂਭ ਲਵਾਂਗੇ। ਗੁਰੂ ਪਿਆਰਿਓ ਆਹ ਰਸਤੇ ਉਹਨਾਂ ਦੇ ਸਾਹਮਣੇ ਵੀ ਸੀ ਜਿਹਨਾਂ ਦੀਆਂ ਬਾਤਾਂ ਪਾਉਂਦੇ ਆ ਨਾ, ਇਹ ਉਹਨਾਂ ਦੇ ਸਾਹਮਣੇ ਵੀ ਇਹ ਆਇਆ ਸੀ ਸਾਰਾ ਕੁਛ, ਪਰ ਨਹੀਂ, ਉਹਨਾਂ ਨੇ ਸਿੱਖੀ ਨੂੰ ਕਮਾ ਲਿਆ ਸੀ, ਉਹਨਾਂ ਨੇ ਗੁਰਬਾਣੀ ਨੂੰ ਕਮਾਇਆ, ਧਰਮ ਨੂੰ ਕਮਾਇਆ, ਤੇ ਅੱਜ ਬਾਬਾ ਬੰਦਾ ਸਿੰਘ ਨੂੰ ਆਖ ਰਿਹਾ ਤੂੰ ਮੇਰਾ ਜਰਨੈਲ ਬਣ, ਮੈਂ ਤੈਨੂੰ ਹਿੰਦੁਸਤਾਨ ਦੀਆਂ ਫੌਜਾਂ ਦਾ ਸਾਰਿਆਂ ਦਾ ਜਰਨੈਲ ਬਣਾਵਾਂਗਾ, ਤੇ ਖੁੱਸੇ ਹੋਏ ਜਿਹੜੇ ਇਲਾਕੇ ਨਾ ਦੱਖਣ ਵੱਲ ਨੂੰ ਚੜੀਏ, ਉੱਧਰ ਮਾੜੀਆਂ ਮੋਟੀਆਂ ਬਗਾਵਤਾਂ ਹੋਈਆਂ, ਔਰ ਇਹਨਾਂ ਮਰਹੱਟਿਆਂ ਦੇ ਸਿਰ ਤੂੰ ਭੰਨ ਸਕਦਾ ਹੈ, ਪਰ ਬਾਬਾ ਬੰਦਾ ਸਿੰਘ ਨੇ ਨਾ ਕਰਤੀ, ਕਹਿੰਦਾ ਜਿੱਥੇ ਮੈਨੂੰ ਮੇਰੇ ਗੁਰੂ ਨੇ ਰੱਖਿਆ ਮੈਂ ਉੱਥੇ ਹੀ ਖੁਸ਼ ਹਾਂ। ਤੇ ਸਤਸੰਗ ਜੀ ਇੱਕ ਫਿਰ ਹੋਰ ਗੱਲ ਕਰਦਾ ਹੈ, ਕਹਿੰਦਾ ਬੰਦਾ ਸਿਆ ਮੈਨੂੰ ਪਤਾ ਲੱਗਾ ਸੀ ਤੇਰੇ ਨਾਲ ਬੜੇ ਬੜੇ ਯੋਧੇ ਸੀ, ਉਹ ਕਿੱਥੇ ਆ, ਲੈ ਕੇ ਆ ਉਹਨਾਂ ਨੂੰ। ਤੇ ਬਾਬਾ ਬੰਦਾ ਸਿਆ ਆਖ ਲੱਗਾ, ਕਹਿੰਦਾ ਮਜ਼ਾਕ ਕਰਨਾ, ਤੈਨੂੰ ਪਤਾ ਹੀ ਆ ਮੇਰੇ ਨਾਲ ਦੇ ਯੋਧੇ ਕਿੱਥੇ ਆ, ਜੇ ਕਿਤੇ ਯੋਧਿਆਂ ਨੂੰ ਮੌਕਾ ਮਿਲ ਜਾਵੇ ਨਾ ਤੇ ਤੇਰਾ ਤਲਾ ਮਲਾ ਉਖਾੜ ਕੇ ਰੱਖ ਦੇਵਾਂਗੇ। ਕਹਿੰਦਾ ਮੈਂ ਬਾਜ ਸਿੰਘ ਦਾ ਨਾਂ ਸੁਣਿਆ ਸੀ, ਫਰਕ ਸੀਅਰ ਕਹਿੰਦਾ ਮੈਂ ਬਾਜ ਸਿੰਘ ਦਾ ਨਾਂ ਸੁਣਿਆ ਸੀ। ਕਹਿੰਦੇ ਬੜਾ ਸੂਰਮਾ ਬਾਜ ਵਾਂਗੂ ਝਪਟ ਮਾਰ ਕੇ ਪੈਂਦਾ, ਕਹਿੰਦਾ ਹੈਗਾ, ਕਹਿੰਦਾ ਮੈਂ ਉਹਦੇ ਯੋਰ ਦੇਖਣੇ ਚਾਹੁੰਦਾ। ਕਹਿੰਦਾ ਲਿਆ ਕੈਚ ਚੋ, ਹੁਣ ਇਹ ਬਾਜ ਸਿੰਘ ਤੈਨੂੰ ਦਿਖਾਲ ਦੇਗਾ। ਹੁਣ ਗੁਰੂ ਪਿਆਰਿਓ ਬਾਜ ਸਿੰਘ ਹੈ ਨਾ ਜਿਹੜਾ ਮਾਝੇ ਦਾ ਜਰਨੈਲ ਸੀ, ਗੁਰੂ ਪਿਆਰਿਓ ਮਾਝਾ, ਵੈਸੇ ਮਾਣ ਹੈ ਪੰਜਾਬ ਨੂੰ ਕਿ ਮਾਝੇ ਦੇ ਵਿੱਚ ਬੜੇ ਯੋਧੇ ਮਹਾਨ ਪੈਦਾ ਹੋਏ, ਅੱਜ ਤੱਕ ਪੈਦਾ ਹੋ ਰਿਹਾ। ਹੁਣ ਬਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਸੰਗਲਾਂ ਦੇ ਵਿੱਚ ਨੂੜਿਆ, ਹੁਣ ਗੁਰੂ ਪਿਆਰਿਓ ਤਮਾਸ਼ਾ ਦੇਖਣ ਨੂੰ ਚਿੱਤ ਕਰਦਾ ਹੀ ਹੁੰਦਾ ਹੈ ਨਾ, ਇਹ ਬਾਦਸ਼ਾਹ ਦਾ ਤਮਾਸ਼ਾ ਦੇਖਣ ਨੂੰ ਚਿੱਤ ਕੀਤਾ, ਮੈਂ ਤਮਾਸ਼ਾ ਦੇਖਦਾ ਵੀ ਬਾਜ ਸਿੰਘ ਕਿੱਡਾ ਕੁ ਫੁਰਤੀਲਾ, ਔਰ ਉਹਦੇ ਬਾਰੇ ਬੜੀਆਂ ਕਹਾਵਤਾਂ ਹੈ, ਤੇ ਬਾਜ ਸਿੰਘ ਉਹਦੇ ਹੱਥ ਵੀ ਪਿੱਛੇ ਨੂੰ ਵੱਧੇ ਆ, ਗਲ ਦੇ ਵਿੱਚ ਵੱਡਾ ਸਾਰਾ ਤੌਂਕ ਪਾਇਆ, ਔਰ ਉਹਨਾਂ ਦੇ ਨਾਲ ਹੀ ਲੱਤਾਂ ਨੂੰ ਸੰਗਲ ਪਾਇਆ ਹੋਇਆ, ਹਿੱਲ ਨਾ ਸਕੇ ਕਿਸੇ ਪਾਸੇ, ਤੇ ਆਖਣ ਲੱਗਾ ਕਹਿੰਦਾ ਤੇਰਾ ਨਾਂ ਬਾਜ ਸਿੰਘ ਆ? ਕਹਿੰਦਾ ਤੈਨੂੰ ਕੋਈ ਸ਼ੱਕ ਹੈ? ਕਹਿੰਦਾ ਮੈਂ ਸੁਣਿਆ ਤੂੰ ਬੜਾ ਬਹਾਦਰ ਸੀ, ਔਰ ਤੇਰੀ ਬਹਾਦਰੀ ਦੇ ਮੈਂ ਕਿੱਸੇ ਬੜੇ ਸੁਣੇ ਆ, ਤੇ ਤੂੰ ਦਿਖਾ ਖਾ ਕੋਈ ਬਹਾਦਰੀ। ਕਹਿੰਦਾ ਬਾਦਸ਼ਾਹ ਤੈਨੂੰ ਵੀ ਪਤਾ ਹੈ ਜਿੱਦਾਂ ਮੈਨੂੰ ਨਗਰ ਨਰੜਿਆ ਹੋਇਆ ਜਕੜਿਆ ਹੋਇਆ, ਐਦਾਂ ਮੈਂ ਤੈਨੂੰ ਕੀ ਬਹਾਦਰੀ ਦਿਖਾਉਣੀ ਆ, ਕਿਤੇ ਮੇਰਾ ਮਰ ਜਾ ਇੱਕ ਹੱਥ ਖੋਰ ਪਏ ਤੈਨੂੰ ਮੈਂ ਦੱਸਦਾ। ਹੁਣ ਗੁਰੂ ਪਿਆਰਿਓ ਹੰਕਾਰ ਵਿੱਚ ਆਏ ਬਾਦਸ਼ਾਹ ਨੇ ਹੁਕਮ ਦਿੱਤਾ, ਕਹਿੰਦਾ ਖੋਲ ਦੋ ਇੱਕ ਹੱਥ ਦਾ। ਹੁਣ ਬਾਬਾ ਬਾਜ ਸਿੰਘ ਦਾ ਇੱਕ ਹੱਥ ਹਾਲੇ ਖੋਲ ਰਹੇ ਸਨ, ਔਰ ਕਹਿੰਦੇ ਜਿਹੜਾ ਹੱਥ ਖੋਲਣ ਵਾਲਾ ਸੀ ਨਾ, ਜਿਹੜਾ ਸਿਪਾਹੀ ਜਿੰਦਾ ਖੋਲ ਰਿਹਾ ਸੀ,
ਔਰ ਜ਼ੋਰ ਨਾਲ ਝੰਝੋੜਾ ਮਾਰ ਕੇ ਔਰ ਉਹ ਸੰਗਲ ਹੱਥ ਦੇ ਵਿੱਚ ਉਸੇ ਤਰ੍ਹਾਂ ਪਿਆ ਹੋਇਆ ਤੌਕ ਉਸੇ ਤਰ੍ਹਾਂ ਮਾਰ ਕੇ ਜਬਾੜੇ ਦੇ ਉੱਤੇ ਉਹਨੂੰ ਪੁੱਠਾ ਕਰਕੇ ਸੁੱਟ ਦਿੰਦਾ ਜਿਹੜਾ ਸਿਪਾਹੀ ਸੰਗਲ ਖੋਲ ਰਿਹਾ ਸੀ। ਤੇ ਜਿਹੜੇ ਲਾਗੇ ਇੱਕ ਦੋ ਹੋਰ ਸਨ ਉਹਨਾਂ ਦੇ ਉੱਤੇ ਹਮਲਾ ਕਰਕੇ ਤੇ ਗੁਰੂ ਪੈ ਰਹੇ ਦੋਵਾਂ ਤਿੰਨਾਂ ਨੂੰ ਚਿੱਤ ਕਰ ਦਿੰਦਾ ਫੜਦਿਆਂ ਫੜਦਿਆਂ ਹੀ। ਫਿਰ ਕਿਰਪਾਨਾਂ ਵਾਲੇ ਆਏ, ਮਸੀਹ ਬਾਬਾ ਬਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਤੋਬਾ ਤੋਬਾ ਕਰਕੇ ਕਹਿੰਦਾ ਇਹਨੂੰ ਸੰਗਲ 'ਚ ਹੀ ਠੀਕ ਆ ਕਹਿੰਦਾ। ਇੱਦਾਂ ਦੇ ਸਾਡੇ ਬਾਬੇ ਹੁੰਦੇ ਸੀ ਪਿਆਰਿਓ, ਇੱਦਾਂ ਦਾ ਉਹਨਾਂ ਦਾ ਧਰਮ ਹੁੰਦਾ ਸੀ, ਇੱਦਾਂ ਦਾ ਸਿੱਖੀ ਪ੍ਰਤੀ ਉਹਨਾਂ ਦਾ ਅਕੀਦਾ ਹੁੰਦਾ ਸੀ, ਪਿਆਰ ਹੁੰਦਾ ਸੀ ਉਹਨਾਂ ਦਾ ਸਿੱਖੀ ਪ੍ਰਤੀ। ਔਰ ਉਹ ਜਾਨਾਂ ਹੂਲ ਕੇ ਲੜਦੇ ਹੁੰਦੇ ਸੀ ਧਰਮ ਦੀ ਖਾਤਰ। ਔਰ ਅੱਜ ਬਾਬਾ ਬਾਜ ਸਿੰਘ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਗੁਰੂ ਪਿਆਰਿਓ ਇਸ ਤੋਂ ਅੱਗੇ ਚੱਲੀਏ ਆਪਾਂ, 9 ਜੂਨ 1716 ਤੇ ਆ ਜਾਈਏ। 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਲੇ ਦੇ ਵਿੱਚੋਂ ਕੱਢਿਆ ਗਿਆ। ਉਹਦੇ ਲਾਲ ਰੰਗ ਦੀ ਤਿੱਲੇਦਾਰ ਪੱਗ ਬੱਧੀ ਗਈ ਹੈ, ਲਾਲ ਰੰਗ ਦੀ ਪੁਸ਼ਾਕ ਤਿੱਲੇ ਵਾਲੀ ਪਾਈ ਗਈ ਹੈ, ਔਰ ਉਹਨੂੰ ਇੱਕ ਹਾਥੀ ਦੇ ਉੱਤੇ ਫਿਰ ਬੰਨ੍ਹ ਦਿੱਤਾ ਗਿਆ ਇੱਕ ਪਿੰਜਰੇ ਦੇ ਵਿੱਚ। ਆਲੇ ਦੁਆਲੇ ਉਹਦੀਆਂ ਫੌਜਾਂ ਤੇ ਬਾਕੀ ਸਿੰਘ ਵੀ ਨਰੜ ਕੇ ਬੱਧੇ ਹੋਏ ਗੱਡਿਆਂ ਦੇ ਉੱਤੇ, ਤੇ ਬਾਬਾ ਬੰਦਾ ਸਿੰਘ ਦਾ ਕਾਫਲਾ ਜਿਹੜਾ ਸੀ ਨਾ ਇਹ ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਦੇ ਲਾਗੇ ਲਿਆਂਦਾ ਗਿਆ। ਹੁਣ ਕੁਤਬਦੀਨ ਇੱਕ ਇਹਨਾਂ ਦਾ ਧਾਰਮਿਕ ਲੀਡਰ ਸੀ, ਤੇ ਜਿੱਥੇ ਕੁਤਬ ਮੀਨਾਰ ਹੈ ਨਾ ਅੱਜ ਕੱਲ੍ਹ ਉੱਥੇ ਇਹਦੀ ਦਰਗਾਹ ਸੀ, ਉਸ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਦਾ ਕਾਫਲਾ ਜਿਹੜਾ ਉਹ ਲਿਆਂਦਾ ਗਿਆ। ਹੁਣ ਪਿਆਰਿਓ ਬਾਕੀ ਦੇ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਵੀ ਸ਼ਾਇਦ ਇਹਦਾ ਦਿਲ ਡੋਲੇਗਾ ਹੀ, ਅੱਖਾਂ ਦੇ ਸਾਹਮਣੇ ਆਹ ਕੁਝ ਹੋ ਰਿਹਾ, ਪਰ ਉਹ ਸੂਰਮਾ ਆਪਣੇ ਧਰਮ ਤੋਂ ਨਹੀਂ ਡੋਲਿਆ। ਇਹਨਾਂ ਕੋਲ ਇੱਕ ਚਾਰਾ ਹੋਰ ਰਹਿ ਗਿਆ ਵੀ ਕਿਤੇ ਨਾ ਕਿਸੇ ਤਰ੍ਹਾਂ ਬਾਬਾ ਬੰਦਾ ਸਿੰਘ ਨੂੰ ਆਪਣਾ ਦੀਨ ਪ੍ਰਵਾਨ ਕਰਵਾ ਲਈਏ। ਉਹ ਕੀ ਸੀ? ਹਰ ਬੰਦਾ ਡੋਲ ਜਾਏਗਾ, ਹਰ ਬੰਦੇ ਦਾ ਦਿਲ ਕੰਬ ਜਾਏਗਾ। ਧੀਆਂ ਬੱਚਿਆਂ ਪੁੱਤਰਾਂ ਦੀ ਖਾਤਰ ਬੰਦਾ ਕੀ ਕੁਝ ਨਹੀਂ ਕਰਦਾ, ਇਹਨਾਂ ਬੱਚਿਆਂ ਦੀ ਖਾਤਰ ਬੰਦਾ ਹਰ ਤਰ੍ਹਾਂ ਦੀ ਈਨ ਮੰਨਣ ਵਾਸਤੇ ਤਿਆਰ ਹੋ ਜਾਂਦਾ। ਮੈਂ ਕੱਲ੍ਹ ਇੱਕ ਬੇਨਤੀ ਕੀਤੀ ਸੀ, ਇਤਿਹਾਸ ਦੀ ਇੱਕ ਘਟਨਾ ਤੁਹਾਨੂੰ ਸੁਣਾਉਣ ਦਾ ਯਤਨ ਕੀਤਾ ਸੀ ਕਿ ਮਹਾਰਾਣਾ ਪ੍ਰਤਾਪ ਦਾ ਬੱਚਾ ਭੁੱਖ ਦੇ ਦੁੱਖੋਂ ਮਰਦਾ ਹੋਇਆ, ਔਰ ਉਹਨੇ ਇੱਕੋ ਹੀ ਵਾਰ ਆਖਿਆ ਸੀ ਹਾਏ ਰੋਟੀ, ਤੇ ਮਹਾਰਾਣਾ ਪ੍ਰਤਾਪ ਨੇ ਕਿਰਪਾਨ ਰੱਖਤੀ ਸੀ ਆਪਣੀ ਰਾਣੀ ਨੂੰ, ਕਹਿੰਦਾ ਲਿਆ ਕਾਗਜ਼ ਲਿਆ ਕਲਮ, ਮੈਂ ਹੁਣੇ ਅਕਬਰ ਦੀ ਈਨ ਮੰਨ ਲੈਣਾ। ਇਹ ਬੱਚਿਆਂ ਦਾ ਦੁੱਖ ਐਡਾ ਵੱਡਾ ਹੁੰਦਾ ਹੈ। ਤੇ 4 ਸਾਲ ਦਾ ਪੁੱਤਰ ਹੈ ਅਜੇ ਸਿੰਘ, ਬਾਬਾ ਬੰਦਾ ਸਿੰਘ ਦੀ ਗੋਦ ਦੇ ਵਿੱਚ ਬਿਠਾ ਦਿੱਤਾ ਗਿਆ ਤੇ ਨਾਲ ਇੱਕ ਖੰਜਰ ਫੜਾ ਦਿੱਤਾ ਗਿਆ। ਕਹਿੰਦੇ ਬੰਦਾ ਸਿੰਘ ਆਪਣੇ ਪੁੱਤਰ ਦਾ ਤੈਨੂੰ ਕਾਲਜਾ ਕੱਢਣਾ ਪਵੇਗਾ, ਇਹਨੂੰ ਤੂੰ ਆਪਣੇ ਹੱਥੀ ਕਤਲ ਕਰ। ਬਾਬਾ ਬੰਦਾ ਸਿੰਘ ਹੱਕਣ ਲੱਗਾ, ਕਹਿੰਦਾ ਸੱਜਣੋ ਇਹ ਪੁੱਤ ਕਿਹਦਾ? ਕਹਿੰਦੇ ਤੇਰਾ। ਕਹਿੰਦਾ ਆ ਮੇਰੀ ਗੋਦ ਦੇ ਵਿੱਚ ਤੁਸੀਂ ਆਪਣਾ ਵੀ ਬੱਚਾ ਪਾ ਦਿੰਦੇ ਨਾ, ਆਪਣਾ ਵੀ ਬੱਚਾ ਤੁਸੀਂ ਦੇ ਦਿੰਦੇ, ਵੀ ਇਹਨੂੰ ਕਤਲ ਕਰ, ਮੈਂ ਕਦੀ ਨਾ ਕਰਦਾ। ਬੱਚੇ ਜਿਹੜੇ ਰੱਬ ਦਾ ਰੂਪ ਹੁੰਦੇ ਨੇ, ਇਹ ਬੱਚੇ ਦਾ ਦੋਸ਼ ਕੀ ਹੈ? ਇਹ ਬੱਚੇ ਦਾ ਕੋਈ ਕਸੂਰ ਨਹੀਂ। ਹਾਂ ਤੁਸੀਂ ਜੋ ਮਰਜ਼ੀ ਕਰਨਾ ਕਰੋ, ਤੁਹਾਡੀ ਠੀਕ ਹੈ, ਤੁਹਾਡੇ ਅਸੀਂ ਇਸ ਵੇਲੇ ਕੈਦ ਦੇ ਵਿੱਚ ਹਾਂ। ਹੁਣ ਗੁਰੂ ਪਿਆਰੇ ਉਹ ਜ਼ਾਲਮਾਂ ਦੇ ਕੋਲੋਂ ਬਰਦਾਸ਼ਤ ਨਾ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਦੇ ਉਸ 4 ਸਾਲ ਦੇ ਪੁੱਤ ਅਜੇ ਸਿੰਘ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ। ਉਹਦਾ ਕਾਲਜਾ ਤੜਫਦਾ ਹੋਇਆ ਕਾਲਜਾ ਇੱਕ ਬਾਪ ਦੇ ਮੂੰਹ ਦੇ ਵਿੱਚ ਲਿਆਂਦਾ ਗਿਆ, ਮੂੰਹ ਦੇ ਵਿੱਚ ਤੁੰਨਣ ਦਾ ਯਤਨ ਕੀਤਾ ਗਿਆ, ਤੇ ਬਾਬਾ ਬੰਦਾ ਸਿੰਘ ਨੇ ਜਕਾਰਾ ਛੱਡਤਾ ਕਲਗੀਆਂ ਵਾਲਿਆ, ਉਹ ਤੂੰ 4 ਵਾਰੇ ਸੀ ਮੇਰੇ ਕੋਲ, ਅੱਜ ਇੱਕੋ ਹੀ ਸੀ, ਮੈਂ ਤੇਰੇ ਚਰਨਾਂ ਵਿੱਚ ਭੇਟ ਕਰ ਦਿੱਤਾ, ਹੁਣ ਮੈਨੂੰ ਕੋਈ ਡਰ ਨਹੀਂ ਰਹਿ ਗਿਆ। ਫਰਕ ਸੀਅਰ ਪੁੱਛਦਾ ਹੈ ਬੰਦਾ ਸਿੰਘ, ਹੁਣ ਪਤਾ ਲੱਗ ਗਿਆ ਤੈਨੂੰ ਵੀ ਪਤਾ ਲੱਗ ਗਿਆ ਸੀ ਤੈਨੂੰ ਕਤਲ ਕਰ ਦੇਣਾ, ਅਸੀਂ ਤੈਨੂੰ ਹੁਣ ਛੱਡਣਾ ਨਹੀਂ, ਤੈਨੂੰ ਅਸੀਂ ਮਾਰ ਦੇਣਾ, ਦੱਸ ਤੂੰ ਕਿਹੜੀ ਮੌਤੇ ਮਰਨਾ ਚਾਹੁੰਦਾ? ਹੁਣ ਤੂੰ ਮਰ ਤੇ ਜਾਣਾ ਹੀ ਆ, ਤੂੰ ਕਿਹੜੀ ਮੌਤੇ ਮਰਨਾ ਚਾਹੁੰਦਾ? ਤੇ ਸਾਡੀ ਕੌਮ ਦਾ ਉਹ ਜਰਨੈਲ ਬਾਬਾ ਬੰਦਾ ਸਿੰਘ ਆਖਣ ਲੱਗਾ, ਕਹਿੰਦਾ ਫਰਕ ਸੀ ਯਾਰ ਤੂੰ ਆਪਣੇ ਆਪ ਤੋਂ ਪੁੱਛ, ਜਿੱਦਾਂ ਦੀ ਤੂੰ ਮੌਤੇ ਮਰਨਾ ਚਾਹੁੰਦਾ ਉਦਾਂ ਦੀ ਮੈਨੂੰ ਮਾਰ ਦੇ, ਕਿੱਦਾਂ ਤੂੰ ਕਿੱਦਾਂ ਦੀ ਮੌਤੇ ਮਰਨੇ ਚਾਹੁੰਦਾ? ਹੁਣ ਇਹ ਗੱਲ ਸੁਣ ਕੇ ਬਰਦਾਸ਼ਤ ਨਾ ਹੋਈ। ਬਾਬਾ ਬੰਦਾ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਜਾਂਦਾ, ਪਹਿਲਾਂ ਬਾਬਾ ਬੰਦਾ ਸਿੰਘ ਦੀ ਸੱਜੀ ਅੱਖ ਕੱਢੀ ਜਾਂਦੀ ਹੈ, ਉਸ ਤੋਂ ਬਾਅਦ ਖੱਬੀ ਅੱਖ ਕੱਢੀ ਜਾਂਦੀ ਹੈ। ਗੁਰੂ ਪਿਆਰਿਓ ਮੈਂ ਇੱਕ ਤੁਹਾਨੂੰ ਇੱਥੇ, ਕਿਉਂਕਿ ਮੇਰੇ ਕੋਲ ਅੰਤ ਦੇ ਵਿੱਚ ਸਮਾਂ ਨਹੀਂ ਬਚਣਾ, ਮੈਂ ਹੁਣੇ ਤੁਹਾਡੇ ਨਾਲ ਗੱਲ ਸ਼ੁਰੂ ਸਾਂਝੀ ਕਰ ਦਵਾਂ। ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਕੁਝ ਸਾਡੀ ਕੌਮ ਦੇ ਯੋਧੇ ਹੋਏ ਆ, ਜਿਨ੍ਹਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਆਪਣੀ ਸਿੱਖੀ ਨੂੰ ਐਨ ਸਿਖਰਾਂ ਤੱਕ ਪਹੁੰਚਾਇਆ, ਔਰ ਜਿਨ੍ਹਾਂ ਦੇ ਵਿੱਚ ਭਾਈ ਤਾਰੂ ਸਿੰਘ ਦਾ ਨਾਂ ਵੀ ਆਉਂਦਾ ਹੈ। ਮੈਂ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਵੀ ਜ਼ਿਕਰ ਕਰੇਗਾ ਵੀ ਉਹ ਸੂਰਮੇ ਦੀ ਬਹਾਦਰੀ, ਉਹਦੇ ਕਾਰਨਾਮੇ।
ਅਰਦਾਸ ਕੀਤੀ ਸੀ ਉਸ ਯੋਧੇ ਨੇ। ਹੁਣ ਇੱਧਰ ਵੀ ਬਾਬਾ ਬੰਦਾ ਸਿੰਘ ਵੀ ਅਰਦਾਸ ਕਰਦਾ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਔਰ ਇੱਧਰ ਤਾਰੂ ਸਿੰਘ ਵੀ ਅਰਦਾਸ ਕਰਦਾ ਸੀ ਕਿ ਸੱਚਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਇਹ ਪਾਪੀ ਮੇਰੇ ਕੇਸ ਕੱਟਣ ਤੇ ਤੁਲੇ ਹੋਏ ਆ, ਪਰ ਪਾਤਸ਼ਾਹ ਮੈਂ ਤੇਰੇ ਚਰਨਾਂ 'ਚ ਇੱਕ ਅਰਦਾਸ ਬੇਨਤੀ ਕਰਤੀ ਆ। ਇਹਨਾਂ ਪਾਪੀਆਂ ਨੂੰ ਕਹਿ ਦਿੱਤਾ ਕਿ ਮੇਰੇ ਕੇਸ ਲੋਹੇ ਦੀਆਂ ਤਾਰਾਂ ਨਾਲੋਂ ਮਜ਼ਬੂਤ ਨੇ, ਇਹ ਕੱਟੇ ਨਹੀਂ ਜਾਣੇ। ਗੁਰੂ ਪਿਆਰਿਓ, ਸੱਚੀ ਲਾਹੌਰ ਦੀਆਂ ਕੈਂਚੀਆਂ ਬਦਲ ਬਦਲ ਕੇ ਆ ਗਈਆਂ, ਪਰ ਗੁਰੂ ਕੇ ਖਾਲਸੇ ਦਾ ਇੱਕ ਵੀ ਰੋਮ ਨਹੀਂ ਸੀ ਕਤਲ ਹੋਇਆ। ਇੱਧਰ ਬਾਬਾ ਬੰਦਾ ਸਿੰਘ ਵੀ ਇਹੀ ਅਰਦਾਸ ਕਰਦਾ, ਪਾਤਸ਼ਾਹ ਇਹ ਜਿਹੜੀ ਮੌਤੇ ਮੈਨੂੰ ਮਾਰਨਾ ਚਾਹੁੰਦਾ, ਇਹਨੂੰ ਵੀ ਕੱਲ੍ਹ ਨੂੰ ਇਸੇ ਮੌਤੇ ਤੈਨੂੰ ਮਰਨਾ ਪਵੇਗਾ। ਜਲਾਦਾ ਪਾਪੀਆ, ਤੈਨੂੰ ਮਰਨਾ ਪਵੇਗਾ। ਏਦਾਂ ਹੀ ਹੋਇਆ ਸੀ ਸੱਜਦ ਭਰਾਵਾਂ ਨੇ। ਇੱਕ ਦਿਨ ਇਸੇ ਫਰਕ ਸੀਅਰ ਨੂੰ ਬਾਦਸ਼ਾਹ ਨੂੰ, ਜਿਹਨਾਂ ਨੇ ਇਹਨੂੰ ਤਖ਼ਤ ਤੇ ਬਾਲਿਆ ਸੀ ਉਹਨਾਂ ਨਾਲ ਮਾੜਾ ਮੋਟਾ ਵਿਗੜਿਆ। ਜਿੱਦਾਂ ਬਾਬਾ ਬੰਦਾ ਸਿੰਘ ਦੀਆਂ ਇਹਨੇ ਅੱਖਾਂ ਕੱਢ ਕੇ, ਲੱਤਾਂ ਕੱਟ ਕੇ, ਪੈਰ ਕੱਟ ਕੇ ਸ਼ਹੀਦ ਕੀਤਾ ਸੀ, ਏਦਾਂ ਹੀ ਪਾਪੀ ਦੀ ਮੌਤ ਵੀ ਇਹਦੀ ਏਦਾਂ ਹੀ ਹੋਈ ਸੀ। ਅੱਜ ਤੱਕ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ, ਉਸ ਮਹਾਨ ਯੋਧੇ, ਸਾਡੀ ਸਿੱਖ ਕੌਮ ਦੇ ਬਹਾਦਰ ਜਰਨੈਲ ਦੀ ਸ਼ਹਾਦਤ ਜਿਵੇਂ ਦਿੱਲੀ ਦੇ ਵਿੱਚ ਹੁੰਦੀ ਹੈ, ਉਸ ਵੇਲੇ ਦੀਆਂ ਸਤਰਾਂ ਤੁਹਾਡੀ ਜਥਾ ਤੁਹਾਡੇ

0: ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਬੜਾ ਪਿਆਰ ਦਾ ਸਬੂਤ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਸਾਡੇ ਸਿੱਖ ਪੰਥ ਦਾ ਪਹਿਲਾ ਜਥੇਦਾਰ ਤੇ ਪਹਿਲਾ ਬਾਦਸ਼ਾਹ, ਕੁਤਬਦੀਨ ਜਿਹੜੀ ਦਰਗਾਹ ਹੈ ਨਾ, ਉਸ ਜਗ੍ਹਾ ਤੇ ਕੁਤਬ ਮੀਨਾਰ ਦੇ ਲਾਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਉੱਥੇ ਸ਼ਹੀਦ ਕਰਨ ਦਾ ਕਾਰਨ ਪਤਾ ਕਿ ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਸੀ ਨਾ, ਆਖਰ ਸਮੇਂ ਪਾਗਲ ਹੋ ਕੇ ਮਰ ਗਿਆ ਸੀ ਤੇ ਹਰ ਟਾਈਮ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਡਰ ਉਹਦੇ ਮਨ ਵਿੱਚ ਬੈਠਾ ਹੋਇਆ ਸੀ। ਗੁਰੂ ਪਿਆਰੂ ਇੰਨਾ ਡਰ ਗਿਆ ਸੀ ਨਾਂ ਦੇ ਉੱਤੋਂ, ਹਰ ਸਮੇਂ ਉਹਦੀ ਜ਼ੁਬਾਨ ਤੋਂ ਬਾਬਾ ਬੰਦਾ ਸਿੰਘ ਦਾ ਡਰ ਹੀ ਬੋਲੀ ਜਾਂਦਾ ਸੀ। ਹੁਣ ਇਹਦਾ ਡਰ ਲਾਉਣ ਵਾਸਤੇ ਇਹਦੀ ਵੀ ਕਬਰ ਇੱਥੇ ਲਾਗੇ ਹੀ ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਦੇ ਲਾਗੇ ਇਹਦੀ ਕਬਰ ਵੀ ਬਣਾ ਦਿੱਤੀ ਸੀ ਕਿਸੇ ਬਹਾਦਰ ਸ਼ਾਹ ਦੀ। ਹੁਣ ਇਸੇ ਜਗ੍ਹਾ ਦੇ ਉੱਤੇ ਬਾਦਸ਼ਾਹ ਦਾ ਇਹ ਪਲੈਨ ਸੀ ਕਿ ਬਾਦਸ਼ਾਹ ਤੂੰ ਅੰਤਮ ਸਮੇਂ ਬਾਬਾ ਬੰਦਾ ਸਿੰਘ ਦੇ ਨਾਂ ਤੋਂ ਡਰਦਾ ਡਰਦਾ ਮਰ ਗਿਆ, ਆਹ ਦੇਖ ਲਾ ਹੁਣ ਬਾਬਾ ਬੰਦਾ ਸਿੰਘ ਨੂੰ ਵੀ ਤੇਰੇ ਲਾਗੇ ਲਿਆ ਕੇ ਅਸੀਂ ਕਤਲ ਕਰਨ ਲੱਗੇ ਹਾਂ। ਇਸ ਜਗ੍ਹਾ ਦੇ ਉੱਤੇ ਸ਼ਹੀਦ ਕੀਤਾ ਗਿਆ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ ਤੁਸੀਂ ਬਹੁਤ ਪਿਆਰ ਦਾ ਸਬੂਤ ਦਿੰਦੇ ਹੋ ਤੇ ਅੱਜ ਹੁਣ ਜਿਹਨਾਂ ਵੀਰਾਂ ਨੇ ਸੇਵਾਵਾਂ ਨਿਭਾਉਣੀਆਂ, ਬੜੇ ਪਿਆਰ ਵਾਲੇ ਕੀਰਤਨ ਜਥਾ ਹੈ। ਸਤਸੰਗ ਜੀ, ਕੀਰਤਨੀ ਜਥਾ ਹੋਣਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੁੰਦੀ ਹੈ ਵੀ ਗੁਰੂ ਘਰ ਦੇ ਕੀਰਤਨੀਏ ਆ। ਔਰ ਉਸ ਤੋਂ ਵੀ ਵੱਡੀ ਮਾਣ ਵਾਲੀ ਗੱਲ ਬਣ ਜਾਂਦੀ ਹੈ ਕਿ ਜਿਹਨੂੰ ਬਖਸ਼ਾਂ ਜਿਹਦੇ ਉੱਤੇ ਹੋ ਜਾਣ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਾ ਕੀਰਤਨੀਆਂ ਬਣ ਜਾਣਾ, ਇਹ ਬੜੀ ਮਾਣ ਵਾਲੀ ਗੱਲ ਹੈ। ਸੋ ਭਾਈ ਨਵਦੀਪ ਸਿੰਘ ਜੀ ਬੜੇ ਪਿਆਰ ਵਾਲੇ ਨੇ, ਬੜੇ ਸਤਿਕਾਰ ਵਾਲੇ ਨੇ, ਔਰ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੀਆਂ ਸੇਵਾਵਾਂ ਨਿਭਾਉਂਦੇ ਨੇ। ਤੁਹਾਡੇ ਕੋਲ ਵੀ ਇੱਕ ਮਹੀਨੇ ਵਾਸਤੇ ਆਏ ਗੁਰੂ ਪਿਆਰਿਓ, ਪਿਛਲੇ ਗੁਰੂ ਘਰ ਦੇ ਵਿੱਚ ਵੀ ਅਸੀਂ ਇਕੱਠੇ ਸਾਂ ਤੇ ਇੱਥੇ ਵੀ ਸਬੱਬ ਬਣ ਗਿਆ ਵੀ ਇੱਥੇ ਵੀ ਅਸੀਂ ਇਕੱਠੇ ਹਾਂ। ਸਤਿਗੁਰ ਰਹਿਮਤ ਕਰਨੇ ਨਾਲ ਵੀਰਾਂ ਦਾ ਨਾਲ ਪਿਆਰ ਬਣਿਆ ਰਹੇ। ਤੇ ਅੱਜ ਮੇਰੇ ਨਾਲ ਮੇਰੇ ਅਤੀ ਸਤਿਕਾਰਯੋਗ ਛੋਟੇ ਵੀਰ ਭਾਈ ਸਤਨਾਮ ਸਿੰਘ ਜੀ ਬੀਲਾ ਸਰੰਗੀ ਦੇ ਉੱਤੇ ਸਾਥ ਦੇ ਰਹੇ ਸਨ। ਗੁਰੂ ਪਿਆਰਿਓ, ਤਕਰੀਬਨ ਸਾਡੀ ਸਿੱਖ ਪੰਥ ਦੇ ਕੋਲ ਸਾਡੇ ਢਾਡੀ ਜਥੇ ਭਾਵੇਂ ਬੇਸ਼ੱਕ ਬਹੁਤ ਨੇ, ਪਰ ਇੱਦਾਂ ਦੇ ਜਿਹੜੇ ਸਰੰਗੀ ਮਾਸਟਰ ਉਹ ਸਾਡੇ ਹਲੇ ਕੌਮ ਦੇ ਕੋਲ ਤਕਰੀਬਨ 5-4 ਨੇ, ਜਿਨ੍ਹਾਂ ਦੇ ਵਿੱਚੋਂ ਵੀਰ ਸਤਨਾਮ ਸਿੰਘ ਬੀਲਾ ਜੀ ਨੇ। ਔਰ ਸਾਡਾ ਸਾਥੀ ਭਾਈ ਰਣਜੀਤ ਸਿੰਘ ਆਪਣੇ ਇੱਕ ਨਿੱਜੀ ਕੰਮ ਦੇ ਉੱਤੇ ਗਿਆ ਸੀ, ਵੀਰ ਜੀ ਨੂੰ ਬੇਨਤੀ ਕੀਤੀ, ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਬੀਲਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਗੁਰੂ ਮਹਾਰਾਜ ਕਿਰਪਾ ਕਰੇ। ਸੋ ਇੱਥੇ ਸੇਵਾਵਾਂ ਨਿਭਾਉਂਦੇ ਨੇ ਗੁਰੂ ਘਰ ਦੇ ਵਿੱਚ, ਸੋ ਤੁਹਾਡਾ ਸਾਰਿਆਂ ਦਾ ਅੰਤ ਦੇ ਵਿੱਚ ਧੰਨਵਾਦ ਕਰਦੇ ਹਾਂ। ਤੋ ਗੁਰੂ ਮਹਾਰਾਜ ਕਿਰਪਾ ਕਰਨ ਅਗਲੇ ਪ੍ਰੋਗਰਾਮ ਵਾਸਤੇ ਭਾਈ ਜੀ ਹੁਣੇ ਆ ਗਏ, ਤੋ ਆਓ ਇੱਕ ਵਾਰ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ, ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਇਤਿਹਾਸ ਸਰਵਣ ਕਰਾਇਆ ਹੈ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ ਅਤੇ ਜਹੇਦਾਰ ਡਾਕਟਰ ਪ੍ਰੀਤਮ ਸਿੰਘ ਜੀ ਸੇਖੋਂ, ਭਾਈ ਗੁਰਦੀਪ ਸਿੰਘ ਜੀ ਦੀਪਾ ਹੇਰਾਂ ਵਾਲੇ, ਤਿੰਨਾਂ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਮੇਨ ਹਾਲ ਵਿੱਚ 9:15 ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਪਾਠ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀ ਸੇਵਾ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ, ਸੇਵਾਵਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਲੇਖੇ ਵਿੱਚ ਲਾਉਣ, ਸਾਰਿਆਂ ਨੂੰ ਹੀ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸਵਾਹ ਹੁਣ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਏਗਾ। ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ, ਹਾਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਭਾਈ ਗੁਰਸੇਵ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰਬਾਣੀ ਦਾ ਹਰਜਸ ਕਰਦੇ ਹਾਂ ਬਸ ਹੋਈਆਂ ਬਿਨ ਭੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਬੁਲਾਓ ਫਤਿਹ ਆਖੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਦਿਆਲ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਣਾ ਵੱਡਾ ਆਖੈ ਸਭ ਕੋਏ ਕੇ ਵੱਡਾ ਡਿਟਾ ਹੋਏ।

ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਆਈਆ ਆਕਣ ਵਾਲਾ ਕਿਆ ਵਿਚਾਰਾ ਸਿਰਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ

ਅੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਕਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਐ ਹੈ ਦੁੱਖ ਸੁਖ ਵਿਸਰੈ ਮੇਰੀ ਮਾਂ।

ਜਿਸ ਮਿਲ ਗਿਆ ਅਕਲ ਪਾਹੇ ਵੱਡਣ ਹੋਵੇ ਘੱਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੈ ਭੋਗ ਕੁਣ ਇਹੋ ਹੋਰ ਨਾ ਹੀ ਕੋ ਨਾ ਕੋ ਹੋਆ ਨਾ ਕੋ ਹੋ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ

ਲਾਚੋਤਾ ਹਰ ਕੇ ਜਾਨੋ ਸਤਿਗੁਰ ਸਤਿਪਕਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸੰਡਾਈ ਕਰ ਦਇਆ ਨਾ ਪ੍ਰਗਾਸ ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਚਨ ਕੇ ਵੰਡ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀ ਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਏ ਤਿੰਨ ਤੁਰਨ ਬਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਰਸ ਪਾਇਆ ਮਿਲਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਭਰਿਆ ਸੈਲ ਪਤਨ ਮਹਿ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਬੁਧ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋ ਸੁਧ ਬਣਤਾ ਕੋਈ ਨਾ ਕਿਸਕੀ ਧਰਿਆ ਸਹਿਸ ਰਿਜਸ ਬਾਏ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡ ਆਵੈ ਸੈ ਕੁਸਾ ਤਿਸ ਪਾਚੇ ਬਚਰੇ ਚੜਿਆ ਤਿਨ ਕਵਣ ਕਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਂਤ

ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ। ਪੰਚ ਦੋਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੂੰ ਜਿੰਦ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸਕੋਵਾ ਤਿਤ ਕਰ ਆਨੰਦ ਵਾਜੇ। ਆਨੰਦ ਸੁਣੋ ਵੱਡ ਪਾਕੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮਰ ਪਾਇਆ, ਉਤਰੇ ਸਗਲ ਵਿਸੂਰੇ ਦੁਖ ਰੋ ਸੰਤਾਪ ਉਤਰੇ, ਸੋਹਣੀ ਸੱਚੀ ਬਾਣ ਸੰਤ ਸਾਜਨ ਭੈ ਸਸੇ, ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਆਪਰ ਪੂਰੇ।

ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਹੀ, ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕੇ ਹਜ਼ੂਰ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ।

ਵਾਦੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ। ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ।

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚੱਲੈ ਬਿਨ ਭਜਨਾ ਵਿਖਿਆ ਸਗਲੀ ਚਾਰ ਹਰਨ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ ਸੋ ਕਟਲ ਗੁਰ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾ

ਕਰ ਦੂਜਾ ਛੰਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਯਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਾਤ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਉੱਚਾ ਯਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਾਤ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਚੰਤਾ ਜੂ ਜਨ ਹੋ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਭ ਸਦ ਭੁਲੀਆ ਮੋਹ ਮਗਨ ਬਿਕਰਾਲ ਮਾਇਆ ਤੋਂ ਪ੍ਰਸਾਦੀ ਕੁਲੀਆ ਲੂ ਕਰਤ ਵਿਕਾਰ ਵਿਕੜੇ